0: ਭਗਵੰਤ ਤੇ ਭਗਵੰਤ ਮਾਨ ਦੇ ਮਾਮਲੇ ਦੇ ਵਿੱਚ ਈਡੀ ਨੇ ਚਿੱਠੀਆਂ ਪਾਈਆਂ। ਭਗਵੰਤ ਮਾਨ ਦੇ ਮਾਮਲੇ ਵਿੱਚ ਈਡੀ ਨੂੰ ਕੋਈ ਸਬੂਤ ਨਹੀਂ ਮਿਲੇ ਹੈਗੇ, ਕੋਈ ਪੁਖਤਾ ਸਬੂਤ ਨਹੀਂ ਮਿਲੇ, ਵੱਡੇ ਸਬੂਤ ਨਹੀਂ ਮਿਲੇ ਕਿ ਭਗਵੰਤ ਮਾਨ ਨੇ ਕਰਪਸ਼ਨ ਕੀਤੀ ਆ। ਕੋਈ ਸਬੂਤ ਨਹੀਂ ਇਹਨਾਂ ਕੋਲੇ, ਕੋਈ ਸਬੂਤ ਨਹੀਂ, ਪਰ ਉਹ ਮਾਮਲਾ ਇਸ ਤਰੀਕੇ ਨਾਲ ਬਣਾ ਦਿੱਤਾ ਗਿਆ ਭਗਵੰਤ ਮਾਨ ਦੇ ਖਿਲਾਫ ਕਿ ਉਹ ਬੰਦਾ ਜਿਹੜਾ ਹੈਗਾ ਉਹਦੇ ਦਫ਼ਤਰ ਵਿੱਚ ਠੱਗੀਆਂ ਵੱਜ ਰਹੀਆਂ ਜੀ, ਉਹ ਦਫ਼ਤਰ ਵਿੱਚ ਇਹ ਹੋ ਰਿਹਾ, ਉਹ ਦਫ਼ਤਰ ਵਿੱਚ ਵਾਹ ਹੋ ਰਿਹਾ ਕਰਕੇ ਹਾਈਕੋਰਟ ਚ ਪਹੁੰਚ ਗਈ। ਹਾਈਕੋਰਟ ਪੰਜਾਬ ਸਰਕਾਰ ਨਾਲ ਪਹਿਲੇ ਹੀ ਖਫ਼ਾ, ਹਾਈਕੋਰਟ ਦੇ ਪਹਿਲਾਂ ਹੋ ਚੁੱਕੇ ਨੇ ਕਿ ਜਵਾਬ ਨਹੀਂ ਦਿੱਤਾ। ਹਾਈਕੋਰਟ ਪੰਜਾਬ ਸਰਕਾਰ ਨੇ ਕਈ ਗੱਲਾਂ ਵਿੱਚ ਹਾਈਕੋਰਟ ਨਾਲ ਸਿੱਧਾ ਅੱਡਾ ਲਿਆ ਸੀਗਾ, ਸਿੱਧਾ ਲਿਆ ਸੀ ਅੱਡਾ, ਹਾਈਕੋਰਟ ਦੇ ਜੱਜ ਪਹਿਲੇ ਖਫ਼ਾ ਨੇ ਉਹਦੇ ਨਾਲ। ਝੱਟ ਗਈ ਉਹ ਹਾਈਕੋਰਟ ਦੇ ਵਿੱਚ ਗਿਆ ਗਈ ਪਟੀਸ਼ਨ, ਤੇ ਹਾਈਕੋਰਟ ਨੇ ਕੋਈ ਬਹੁਤੀ ਵੱਡੀ ਸੁਣਵਾਈ ਨਹੀਂ ਕੀਤੀ, ਝੱਟ ਉਹਦੀ ਸੀਬੀਆਈ ਨੂੰ ਜਾਂਚ ਦਿੱਤੀ। ਸੀਬੀਆਈ ਨੇ ਕੋਈ ਵੱਡੀ ਜਾਂਚ ਨਹੀਂ ਕੀਤੀ ਵੀ ਆਪਾਂ ਗੱਲ ਨੂੰ ਕਾਗਜ਼ ਖੰਘਾਲੀਏ, ਪਹਿਲਾਂ ਕਾਗਜ਼ਾਂ ਨੂੰ ਦੇਖੀਏ, ਪਹਿਲਾਂ ਹੋਮਵਰਕ ਤਾਂ ਕਰ ਲਈਏ। ਹੋਮਵਰਕ ਕਰਨ ਤੋਂ ਬਿਨੇ ਸੀਬੀਆਈ ਸਿੱਧੀ ਸੀਐਮ ਦੇ ਘਰ ਪਹੁੰਚ ਗਈ ਤੇ ਗੱਲ ਗਈ ਆ ਉੱਥੇ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਵਿੱਚ ਸੁਣਵਾਈ ਅਜੇ ਹੋਣੀ ਆ, ਸੁਣਵਾਈ ਏਦਾਂ ਹੀ ਹੁੰਦੀ ਹੁੰਦੀ ਆ, ਮਤਲਬ ਕਿ ਆਮ ਲੋਕਾਂ ਨਾਲ ਸੁਣਵਾਈ ਏਦਾਂ ਹੀ ਹੁੰਦੀ ਆ। ਪਰ ਜੇਕਰ ਭਾਜਪਾ ਦਾ ਜਿਹੜਾ ਕਿ ਕਿਉਂਕਿ ਮਾਮਲਾ ਬਹੁਤ ਵੱਡਾ ਚਰਚਿਤ ਹੈ ਇਸ ਟਾਈਮ, ਅਮਰਜੀਤ ਸਿੰਘ ਚਾਵਲਾ, ਚਾਵਲਾ ਸਾਹਿਬ ਬਹੁਤ ਵੱਡਾ ਮਾਮਲਾ ਬਣ ਰਿਹਾ, ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਕਿ ਸਮਝੌਤਾ ਹੋਣ ਲੱਗਿਆ ਸੀ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ, ਉਹ ਸਮਝੌਤਾ ਉੱਥੇ ਹੀ ਖੜ ਗਿਆ। ਇਹ ਚਾਵਲੇ ਤੋਂ ਬਾਅਦ ਸਮਝੌਤਾ ਉੱਥੇ ਖੜ ਗਿਆ, ਉੱਥੇ ਅੱਗੇ ਗੱਲ ਹੀ ਨੀ ਤੁਰੀ। ਜੇ ਸਮਝੌਤਾ ਹੋ ਜਾਵੇ ਤਾਂ ਪੰਜਾਬ ਦੇ ਵਿੱਚ ਬੀਜੇਪੀ ਤੇ ਅਕਾਲੀ ਦਲ ਕੋਈ ਵਧੀਆ ਕੰਮ ਕਰ ਸਕਦੇ ਆ, ਪਰ ਉਹ ਨਹੀਂ। ਹੁਣ ਇਹ ਵੱਡਾ ਮੁੱਦਾ ਲਿਆ ਕੇ ਸਾਹਮਣੇ ਖੜਾ ਕਰਦਾ ਜਿਸ ਮੁੱਦੇ ਦਾ ਕੋਈ ਬੇਸ ਨਹੀਂ ਹੈਗਾ, ਮਤਲਬ ਮਾਫ਼ ਕਰ ਰਿਹਾ ਮੈਂ ਵਰਤਮਾਨ ਦੇ ਪੱਖ ਚ ਨਹੀਂ।
1: ਤੁਸੀਂ ਦੋ ਗੱਲਾਂ ਹੁਣ ਕੀਤੀਆਂ ਕਿ ਮੁੱਦੇ ਦਾ ਬੇਸ ਹੈ ਨਹੀਂ, ਤੁਹਾਡੇ ਕੋਲ ਕੀ ਪਰੂਫ ਹੈ ਕਿ ਬੇਸ ਹੈ ਨਹੀਂ। ਸੈਕੰਡ ਤੁਸੀਂ ਕਹਿੰਦੇ ਕਿ ਸੀਬੀਆਈ ਨੇ ਨੀ ਕਾਹਲੀ ਕੋ ਕਰਤੀ, ਉਹਦੇ ਕੋਲ ਪਰੂਫ ਸਬੂਤ ਹੈ ਨਹੀਂ, ਤੁਹਾਡੇ ਕੋਲ ਕੀ ਪਰੂਫ ਸਬੂਤ ਆ ਕਿ ਉਹਨਾਂ ਕੋਲ ਸਬੂਤ ਹੈ ਨਹੀਂ। ਤੁਸੀਂ ਨਿਤਿਨ ਗਡਕਰੀ ਦੀ ਗੱਲ, ਇੱਕ ਮਿੰਟ ਹੁਣ ਤੁਸੀਂ ਮੈਨੂੰ ਬੋਲ ਲੈਣ ਦਿਓ, ਤੁਸੀਂ ਬੋਲਿਓ, ਲੈਟ ਮੀ ਬੈਲੈਂਸ ਨਾਓ, ਠੀਕ ਹੈ। ਤੁਸੀਂ ਕਿਹਾ ਕਿ ਨਿਤਿਨ ਗਡਕਰੀ ਤੇ ਅਮਿਤ ਸ਼ਾਹ ਦਾ ਮੁੰਡਾ, ਚਲੋ ਉਹਨਾਂ ਦੀ ਜਦੋਂ ਉਹਨਾਂ ਦੀ ਵਾਰੀ ਆਊਗੀ ਉਦੋਂ ਹੁਣ ਉਹਨਾਂ ਤੋਂ ਪੁੱਛਗਿੱਛ ਹੋਵੇਗੀ। ਤੇ ਵਾਪਸ ਆਉਂਦੇ ਆਪਾਂ ਪੰਜਾਬ ਇੱਥੇ ਕਿ ਸੀਬੀਆਈ ਆਈ, ਉਹਨਾਂ ਕੋਲ ਸਬੂਤ ਹੈ ਨੀ, ਬੇਸ ਹੈ ਨੀ। ਇੱਕ ਪੱਤਰਕਾਰ ਕਿਵੇਂ ਕਹਿ ਸਕਦਾ ਕਿ ਬੇਸ ਹੈ ਨੀ?
0: ਚਾਵਲਾ ਸਾਹਿਬ ਇਹੀ ਤਾਂ ਪ੍ਰੋਬਲਮ ਆ ਕਿ ਅੱਜ ਪੱਤਰ ਜੇਕਰ ਬੀਜੇਪੀ ਦਾ ਪੱਤਰਕਾਰ ਕੋਈ ਸਵਾਲ ਖੜਾ ਕਰਦਾ ਉਸ ਨੂੰ ਕੋਈ ਸਵਾਲ ਨੀ ਕਰਦਾ, ਜੇਕਰ ਕੋਈ ਨਿਰਪੱਖ ਪੱਤਰਕਾਰ ਕੋਈ ਸਵਾਲ ਖੜੇ ਕਰ ਰਿਹਾ ਉਸ ਨੂੰ ਸਵਾਲ ਹੁੰਦੇ ਨੇ ਕਿ ਤੁਹਾਡੇ ਕੋਲ ਕੀ ਬੇਸ ਆ। ਚਾਵਲਾ ਸਾਹਿਬ ਇੱਕ ਤੁਸੀਂ ਨਾ ਕਿ ਤੁਹਾਡੇ ਕੋਲ ਵੀ ਕੋਈ ਬੇਸ ਨੀ ਹੈਗਾ ਕਿ ਉਹਦੇ ਕੋਲ ਭਗਵੰਤ ਮਾਨ ਦੇ ਖਿਲਾਫ਼ ਕੁਛ ਵੀ ਸੀਬੀਆਈ ਕੋਲ ਹੈਗਾ।
1: ਭਗਵੰਤ ਮਾਨ ਨੇ ਕਿਹਾ ਕਿ ਮੈਂ ਦੁੱਧ ਧੋਤਾ, ਮੇਰੇ ਕੋਲ ਜਦੋਂ ਈਡੀ ਆ ਰਹੇ ਸੀਬੀਆਈ ਦੇ ਮੈਨੂੰ ਕੋਈ ਪਰਵਾਹ ਨੀ, ਠੀਕ ਹੈ ਨਾ, ਈਡੀ ਆ ਰਹੇ ਸੀਬੀਆਈ ਦੇ ਮੈਨੂੰ ਕੋਈ ਪਰਵਾਹ ਨੀ, ਕਿਹਾ ਕਿ ਨੀ ਕਿਹਾ ਉਹਨਾਂ ਨੇ ਕਿਹਾ ਨਾ
0: ਬਿਲਕੁਲ।
1: ਜੇ ਈਡੀ ਸੀਬੀ ਨੂੰ ਸੱਦ ਰਹੇ ਸੀ ਉਹ ਸੀਬੀਆਈ, ਹੋ ਸਕਦਾ ਉਦੋਂ ਤੋਂ ਜਾਂਚ ਤੇ ਲੱਗੀ ਹੋਵੇ ਭਾਈ, ਅੱਜ 5 ਕਰੋੜ ਦਾ ਮਾਮਲਾ ਅੱਜ ਦਾ ਤਾਂ ਉੱਠਿਆ ਨੀ। ਇਹ ਤਾਂ ਹੈ ਨੀ ਕਿ ਕਬੂਤਰ ਮੋਖਾ ਮੀਟ ਕੇ ਪੇਸ਼ ਨਹੀਂ ਹੋਊਗੀ
0: ਕਿਸੇ ਬੰਦੇ ਖਿਲਾਫ਼।
1: ਮਾਮੂ ਜੀ ਹੈਗੇ, ਮਾਮੂ ਜੀ ਪਾਰਟੀ ਵਰਕਰ ਹੀ ਰਹੇ ਉਹਨਾਂ ਦੇ, ਅਸੀਂ ਕੋ ਉਹਨਾਂ ਤੇ ਐਲੀਗੇਸ਼ਨ ਨੀ ਲਾ ਰਹੇ। ਤੁਸੀਂ ਸ਼ਬਦ ਮੇਰੇ ਮੂੰਹ ਚ ਨਾ ਪਾਓ, ਮੈਂ ਕੋਈ ਐਲੀਗੇਸ਼ਨ ਨੀ ਲਾ ਰਿਹਾ ਉਹਨਾਂ ਤੇ। ਭਗਵੰਤ ਮਾਨ ਐਂਡ ਪਾਰਟੀ ਦੇ ਖਬਰ ਆਈ, ਸੀਬੀਆਈ ਨੇ ਜਾਂਚ ਛਾਪਾ ਮਾਰਿਆ ਔਰ ਉਹਦੇ ਉੱਤੇ ਇਨਕੁਆਇਰੀ ਹੋਈ ਆ, ਉਹਦੇ ਚ ਕੋਈ ਫੜਿਆ ਗਿਆ, ਨਹੀਂ ਮਿਲਿਆ ਜਾਂ ਮਿਲਿਆ ਸਾਨੂੰ ਨੀ ਪਤਾ, ਪਰ ਸਾਨੂੰ ਅਮਰਪ੍ਰੀਤ ਸਿੰਘ ਗਰੇਵਾਲ ਨੂੰ ਤਲਬ ਕੀਤਾ ਗਿਆ। ਕੁਐਸਚਨ ਇਜ਼ ਦਿਸ, ਚਲੋ ਹਾਂਜੀ ਮਾਮੂ ਜੀ ਚਲੇ ਗਏ 9058131320 ਔਰ ਸਾਡੇ ਕੋਈ ਸਬੂਤ ਨਹੀਂ ਆ, ਨਾ ਪਰੂਫ ਹੈ, ਨਾ ਤੁਹਾਡੇ ਕੋਲ ਬੇਸ ਹੈ, ਨਾ ਮੇਰੇ ਕੋਲ ਬੇਸ ਆ ਕਿ ਭਗਵੰਤ ਮਾਨ ਦੁੱਧ ਧੋਤਾ ਕਿ ਨਹੀਂ ਧੋਤਾ, ਉਹਦਾ ਸਾਂਢੂ ਅਮਰਪ੍ਰੀਤ ਦੁੱਧ ਧੋਤਾ ਜਾਂ ਨਹੀਂ ਧੋਤਾ। ਅਸੀਂ ਸੀਬੀਆਈ ਜਾਂਚ ਕਰਨ ਆਈ ਹੈ, ਸਰਕਾਰੀ ਸੰਸਥਾ ਹੈ। ਕੋਲਗੇਟ ਮਾਮਲਾ ਕਿੰਨਾ ਰੌਲਾ ਪਿਆ, ਉਹਦੇ ਵਿੱਚ ਕੁਝ ਨਿਕਲਿਆ, ਵਿਰੋਧੀਆਂ ਨੇ ਐਲੀਗੇਸ਼ਨ ਲਾ ਕੇ ਤੇ ਜੋ ਜਿਸ ਤਰੀਕੇ ਦੇ ਨਾਲ ਰਸ ਤਸਤ ਤੇ ਆਉਣੀ ਸੀ ਤਿਆਰੀ, ਉੱਥੇ ਦਾ ਉੱਥੇ ਮਾਮਲਾ, ਉਹ ਸਾਰੇ ਬਰੀ ਹੋ ਗਏ ਨੇ, ਆਪ ਆਪਣੇ ਘਰੀ ਤੁਰੇ ਫਿਰਦੇ ਨੇ। ਇਸੇ ਤਰ੍ਹਾਂ ਹੀ ਇਹ ਮਾਮਲਾ ਵੀ ਜੀ
0: ਨਿਤਿਨ ਦੇ ਗਡਕਰੀ ਦਾ ਚਾਵਲ ਮੈਂ ਜਿੱਤਣ ਤਾਂ ਨਾਂ ਲਿਆ ਵੀ ਉਹੀ ਵਿਭਾਗ ਉਹੀ ਕੰਮ ਐਥਾਨੋਲ ਦਾ ਨਿਤਿਨ ਗਡਕਰੀ ਕੋਲ ਆ, ਉਸੇ ਦੇ ਮੁੰਡੇ ਨਿਤਿਨ ਗਡਕਰੀ ਦਾ ਪਵਾਰ ਕਰ ਰਹੇ ਨੇ। ਪੰਜਾਬ ਚ ਵਿਭਾਗ ਚ ਹੋ ਰਿਹਾ ਨਾ ਇਹ, ਜਿਸ ਬੰਦੇ ਨੂੰ ਟੰਗਣਾ ਇਹਨਾਂ ਨੇ ਮੌਕੇ ਸੇ ਅਨੁਸਾਰ ਜਦੋਂ ਚੋਣਾਂ ਨੇ ਉਸ ਚੋਣਾਂ ਵੇਲੇ ਹੀ ਸੀਬੀਆਈ ਪੱਛਮੀ ਬੰਗਾਲ ਪਹੁੰਚ ਜਾਂਦੀ ਆ, ਚੋਣਾਂ ਵੇਲੇ ਹੀ ਸੀਬੀਆਈ ਪੰਜਾਬ ਦੇ ਵਿੱਚ ਆ ਗਈ ਆ, ਚੋਣਾਂ ਵੇਲੇ ਹੀ ਰਾਜਸਥਾਨ ਚ ਪਹੁੰਚ ਗਈ ਆ, ਚੋਣਾਂ ਵੇਲੇ ਹੀ ਮਹਾਰਾਸ਼ਟਰ ਚ ਪਹੁੰਚ ਗਈ ਆ, ਉੱਥੇ ਹੀ ਈਡੀ ਚੋਣਾਂ ਵੇਲੇ ਚੋਣਾਂ ਦੋ ਚਾਰ ਮਹੀਨੇ ਪਹਿਲਾਂ ਕਿਉਂ ਪਹੁੰਚਦੀ ਆ? ਇਹਦੇ ਪਿੱਛੇ ਪਹਿਲਾਂ ਸੁੱਤੀ ਪਈ ਸੀਗੀ, ਜਦੋਂ ਭਗਵੰਤ ਮਾਨ ਪਹਿਲਾਂ ਵੀ ਠੱਗੀਆਂ ਮਾਰਦਾ ਹੋਵੇਗਾ, ਭਗਵੰਤ ਮਾਨ ਦਾ ਖੇਮਾ ਉਦੋਂ ਵੀ ਠੱਗੀਆਂ ਮਾਰਦਾ ਹੋਵੇਗਾ, ਜਦੋਂ ਚੋਣਾਂ ਹੋਈਆਂ ਤਾਂ ਤਿੰਨੇ ਨੂੰ ਫੜ ਲਿਆ, ਅੱਗੇ ਜੀ 20 ਕਰੋੜ ਰੁਪਏ ਦੇ ਘਰੇ ਫੜਿਆ ਗਿਆ ਜੀ, ਪਰ ਚੋਣਾਂ ਵੇਲੇ ਹੀ ਸੀਬੀਆਈ ਦੀਆਂ ਅੱਖਾਂ ਕਿਉਂ ਖੁੱਲਦੀਆਂ ਨੇ? ਚੋਣਾਂ ਤੋਂ ਪਹਿਲਾਂ ਉਹਨੂੰ ਕਿਉਂ ਨੀ ਕੋਈ ਜਾਗ ਆਉਂਦੀ?
1: ਅਗਲੀ ਕਾਲ ਲੈ ਲੈਣੇ ਆ, ਪਰ ਤੁਸੀਂ ਜਿਹੜਾ ਵਾ ਉਹ ਬੇਸ ਦੀ ਗੱਲ ਕੀਤੀ ਸੀ, ਮੈਂ ਤੁਸੀਂ ਇੰਡੀਆ ਦੇ ਹਿਸਾਬ ਨਾਲ ਗੱਲ ਕਰ ਰਹੇ ਹੋ, ਅਸੀਂ ਕੈਨੇਡਾ ਦੇ ਨਿਯਮਾਂ ਨੂੰ ਫਾਲੋ ਕਰਦੇ ਹੋਏ ਚੱਲਣਾ, ਇਹ ਕੋਈ ਸੋਸ਼ਲ ਨੈਟਵਰਕ ਮੀਡੀਆ ਨਹੀਂ ਕਿ ਜਿੱਥੇ ਕੀਦਾ ਸਾਹਿਬ ਮੇਰੇ ਨਾਲ ਬੈਠ ਕੇ ਜੋ ਮਰਜ਼ੀ ਪੋਡਕਾਸਟ ਕਰ ਦੇਣ ਜਾਂ ਮਰਜ਼ੀ ਬੋਲ ਕੇ ਚੱਲ ਜਾਣ। ਮੈਨੂੰ ਆਈ ਹੈਵ ਟੂ ਆਨਸਰ, ਮੈਨੂੰ ਕੋਈ ਚਿੱਠੀ ਆਉਂਦੀ ਹੈ, ਸਵਾਲ ਆਉਂਦਾ, ਤਾਂ ਮੈਨੂੰ ਆਨਸਰ ਹੈ ਕਿ ਮੈਂ ਬੈਲੈਂਸ ਕੀਤਾ ਸੀਗਾ। ਟਰਾਈ ਟੂ ਅੰਡਰਸਟੈਂਡ ਦਿਸ ਵੇ ਟੂ ਪਲੀਜ਼। ਹਾਂਜੀ ਵੈਲਕਮ ਜੀ।
2: ਹਾਂਜੀ ਹਾਂਜੀ ਚਾਵਲਾ ਸਾਹਿਬ, ਮੇਰਾ ਕੱਟਿਆ ਗਿਆ ਸੀ ਫੋਨ
1: ਜੀ,
2: ਤੇ ਮੈਂ ਗੱਲ ਕਰਦਾ ਸੀ। ਇਹ ਕਹਿੰਦੇ ਪ੍ਰੂਫ ਨੀ, 10,000 ਲੱਖ ਕਰੋੜ ਦਾ ਉਹਨਾਂ ਨੇ ਬਿਲਡਿੰਗਾਂ ਚੋਂ ਪੈਸਾ ਗਿਰਿਆ, ਇਹ ਕਹਿੰਦੇ ਅਜੇ ਉਹਨਾਂ ਕੋਲ ਪ੍ਰੂਫ ਨੀ। ਫੇਰ ਦੂਜੇ ਪਾਸੇ ਈਡੀ ਵਾਲਾ ਜੋ 5 ਕਰੋੜ ਵਾਲਾ ਜਿਹੜਾ ਉਹ ਕੇਸ ਫਾਰਗ ਕਰਾਇਆ, ਉਹ ਤੋਂ ਉਹ ਅਸਲਾ ਫੜ ਹੋਇਆ ਸੀ, ਜਿਹੜਾ ਅਸਲ ਦੋ ਪਾਰਕ ਪਤਾ ਨੀ ਅਜੇ ਤੱਕ ਉਹ ਮਿਲਦਾ ਨੀ ਆਮ।
0: ਮੈਂ ਮੇਰਾ ਸਵਾਲ ਮਾਮੂ ਜੀ ਇਹ ਆ ਵੀ ਆਪਣਾ ਉਹਦੇ ਕੋਲੇ ਗਏ, ਬੰਦਾ ਗਿਆ ਕਰਿਆਨੇ ਕੋਲੇ, ਉਹ ਕਹਿੰਦਾ ਬੰਦਾ ਜੀ ਮੈਨੂੰ 5 ਰੁਪਏ ਦਾ ਗੁੜ ਦੇ ਦੋ, ਉਹਦੇ ਗੁੜ ਤਾਂ ਨਹੀਂ ਪਟਾਕੇ ਲੈ ਜਾ। ਮੈਂ ਭਗਵੰਤ ਮਾਨ ਦੀ ਗੱਲ ਕਰ ਰਿਹਾ, ਮੈਂ ਕਿਸੇ ਆਪਣਾ ਜਿਹੜਾ ਟ੍ਰੇਡਿਸਟ ਆ ਜਾਂ ਜਿਹੜਾ ਕੋਈ ਰੀਅਲ ਸਟੇਟ ਬੰਦੇ ਦੀ ਗੱਲ ਨੀ ਕਰ ਰਿਹਾ, ਮੈਂ ਜਿਹਦੇ ਘਰੋਂ ਪੈਸੇ ਫੜੇ ਗਏ ਨੇ, ਮੈਂ ਭਗਵੰਤ ਮਾਨ ਦੀ ਗੱਲ ਕਰ ਰਿਹਾ। ਭਗਵੰਤ ਮਾਨ ਤੇ ਗੱਲ ਹੋਰ ਟਵਿਸਟ ਕਰੋ, ਪੈਸੇ ਬਹੁਤ ਲੋਕਾਂ ਕੋਲ ਫੜੇ ਜਾਂਦੇ
1: ਨੇ,
0: ਜਿਹੜਾ ਕਿ ਜਿਹੜਾ ਬੰਦਾ ਇਹ
1: ਫੜਿਆ ਗਿਆ ਦੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ, ਤੁਸੀਂ ਪਰਸਨਲ ਹੋ ਜਾਂਦੇ ਹੋ, ਤੁਹਾਡੀ ਇੱਕ ਫਿਤਰਤ ਹੈ, ਬਹੁਤ ਸਾਰੀਆਂ ਫੋਨ ਕਾਲਸ ਆਉਂਦੀਆਂ ਨੇ। ਤੁਸੀਂ ਅਮਿਤ ਸ਼ਾਹ ਦੇ ਮੁੰਡੇ ਦੀ ਗੱਲ ਕੀਤੀ, ਨਿਤਿਨ ਗਡਕਰੀ ਦੇ ਮੁੰਡੇ ਦੀ ਗੱਲ ਕੀਤੀ, ਅਸੀਂ ਇੱਕ ਵਾਰ ਨਹੀਂ ਸੈਂਕੜੇ ਵਾਰ ਕਰ ਚੁੱਕੇ ਹਾਂਗੇ। ਪਤਾ ਨਹੀਂ ਕਿਹੜੀ ਗਿੱਦੜ ਸਿੰਘੀ ਆ ਉਹਨਾਂ ਦੇ ਕੋਲ, ਉਹਨਾਂ ਦੀ ਇਨਕਮ ਦਿਨ ਬਦਾਏ ਘੰਟਿਆਂ ਦੇ ਹਿਸਾਬ ਨਾਲ ਵੱਧਦੀ ਜਾ ਰਹੀ ਹੈ। ਦੈਟਸ ਅ ਡਿਫਰੈਂਟ ਸਟੋਰੀ ਕਿ ਸੀ ਬੀ ਆਈ ਨੂੰ ਉਧਰ ਜਾਣਾ ਚਾਹੀਦਾ, ਅਸੀਂ ਕੋਈ ਦੋਰਾਵਾ ਨਹੀਂ, ਸੀ ਬੀ ਆਈ ਨੂੰ ਉਧਰ ਵੀ ਜਾਣਾ ਚਾਹੀਦਾ, ਈਡੀ ਉਧਰ ਵੀ ਛਾਪਾ ਵੱਜਣਾ ਚਾਹੀਦਾ। ਪਰ ਜੇ ਇੱਥੇ ਆਇਆ ਵਾ ਸਾਨੂੰ ਅਮਰਪ੍ਰੀਤ ਸਿੰਘ ਗਰੇਵਾਲ ਨੂੰ ਤਲਬ ਕੀਤਾ ਗਿਆ ਅਸੀਂ ਉਹਨਾਂ ਨੂੰ ਮੁਲਜ਼ਮ ਨਹੀਂ ਬਣਾ ਰਹੇ, ਉਹਨਾਂ ਨੂੰ ਦੋਸ਼ੀ ਨਹੀਂ ਕਰ ਰਹੇ। ਤੁਸੀਂ ਗੱਲ ਨੂੰ ਦੂਜੇ ਪਾਸੇ ਕੀਤਾ, ਸਮਟਾਈਮ ਤੁਸੀਂ ਇਸ ਨੂੰ ਏਦਾਂ ਲੈ ਜਾਂਦੇ ਹੋ ਕਿ ਤੁਸੀਂ ਆਪਣੀ ਈਗੋ ਦਾ ਮਸ਼ਵਰਾ ਬਣਾ ਦਿੱਤਾ। ਆਪਾਂ ਨੂੰ ਸਵਾਲ ਤੇ ਇਹ ਆ ਕਿ ਸੀ ਬੀ ਆਈ ਜਾਂਚ ਸੁਪਰੀਮ ਕੋਰਟ ਪਹੁੰਚੀ, ਪੰਜਾਬ ਸਰਕਾਰ ਸੀ ਬੀ ਆਈ ਨੇ ਸੀ ਐਮ ਕੈਮ ਵਿਚ ਆਫਿਸ ਵਿਚ ਮਾਰਿਆ ਛਾਪਾ, ਠੀਕ ਹੈ ਨਾ? ਹੁਣ
0: ਵਿਸ਼ੇਸ਼ਣ
1: ਦੇ ਵਿਚ ਇਹ ਵੀ ਆ, ਨਾਲ ਤੁਸੀਂ ਆਪੇ ਕਹਿ ਜਾਂਦੇ ਉਹਨਾਂ ਕੋਲ ਕਾਰਖਾਨੇ ਨੇ, ਇੱਥੇ ਕਿਹੜਾ ਕਾਰਖਾਨਾ ਲੱਗਾ ਸੀ 5 ਕਰੋੜ ਵਾਲਾ?
0: ਕਾਰਖਾਨੇ
1: ਦੀ ਗੱਲ ਕਰਦੇ ਪਏ
0: ਕੋਲੇ ਫੈਕਟਰੀਆਂ ਨੇ ਸ਼ਰਾਬ ਦੀਆਂ, ਆਪਣਾ ਸ਼ਰਾਬ ਦੀਆਂ ਫੈਕਟਰੀਆਂ, ਉਹਨਾਂ ਕੋਲੇ ਗੰਨਾ ਪੀੜਨ ਦੀਆਂ ਫੈਕਟਰੀਆਂ ਨੇ,
1: ਆਹੋ
0: ਉਹਨਾਂ ਗੰਨਾ ਪੀੜਨ ਦੀਆਂ ਫੈਕਟਰੀਆਂ ਚਾਵਲਾ ਸਾਹਿਬ, ਨਿਤਿਨ ਗਡਕਰੀ ਦੇ ਮੁੰਡਿਆਂ ਕੋਲੇ, ਉਹਨਾਂ ਕੋਲੇ ਸ਼ੂਗਰ ਮਿਲ ਨੇ।
1: ਚਲੋ ਆਪਾਂ ਕਾਲਾਂ ਲੈ ਲਈਏ, ਦੋ ਤਿੰਨ ਜੀ, ਵੈਲਕਮ। ਐਨੀਵੇ ਗੱਲ ਤੇ ਆ ਕਿ ਅਸੀਂ ਗੱਲ ਰੱਖਣੀ ਸੀਗੀ ਆਪਣੀ, ਤੇ ਗੱਲ ਦੇ ਵਿਚ ਆਪਾਂ ਜਿਹੜੀ ਆ ਉਹ ਅਮਿਤ ਸ਼ਾਹ ਦਾ ਮੁੰਡਾ ਤੇ ਨਿਤਿਨ ਗਡਕਰੀ ਦਾ ਮੁੰਡਾ ਜੀ, ਉਧਰ ਕੌਣੀ ਸੀ ਬੀ ਆਈ ਜਾਂਦੀ, ਉਧਰ ਕੌਣੀ ਈਡੀ ਜਾਂਦੀ, ਗੱਲ ਤਾਂ ਸਾਡੀ ਇਹ ਸੀ ਕਿ ਹੁਣ ਇੱਥੇ ਜਿਹੜਾ ਭਗਵੰਤ ਮਾਨ ਦਾ ਸਾਂਢੂ ਆ ਉਹਦੇ ਉੱਤੇ ਗਾਜ ਡਿੱਗੀ ਹੈ। ਇਹ ਬਿਲਕੁਲ ਉਸੇ ਤਰ੍ਹਾਂ ਦਾ ਮਾਮਲਾ ਜਿਵੇਂ ਭਰਤਿੰਦਰ ਚਾਹਲ ਦਾ ਮਾਮਲਾ ਉੱਠਿਆ ਸੀ, ਯਾਦ ਆ ਤੁਹਾਨੂੰ? ਭਰਤਿੰਦਰ ਚਾਹਲ ਤੇ ਕੋਰਟ ਦੇ ਵਿਚ ਜੱਜ ਸਾਹਿਬ ਨੂੰ ਕਹਿੰਦਾ ਸੀ ਕਿ ਮੈਨੂੰ ਨਾ ਰਿਮਾਂਡ ਤੇ ਨਾ ਭੇਜਿਓ, ਜੋ ਕਹੋਗੇ ਮੈਂ ਲਿਖ ਕੇ ਦੇ ਦਿੰਦਾ। ਹਾਂਜੀ ਸੋ ਗਲਤੀ ਇੱਥੇ ਆਉਂਦੀ ਆ ਕਿ ਸਾਨੂੰ ਇਹ ਨਹੀਂ ਸਮਝ ਆਉਂਦੀ ਕਿ ਇਹਨਾਂ ਦੇ ਜਦੋਂ ਚੁਣੇ ਜਾਂਦੇ ਨੇ ਕੋਈ ਲੀਡਰ, ਇਹਨਾਂ ਦੀਆਂ ਘਰ ਵਾਲੀਆਂ, ਇਹਨਾਂ ਦੀਆਂ ਮਾਵਾਂ, ਇਹਨਾਂ ਦੀਆਂ ਭੈਣਾਂ, ਇਹਨਾਂ ਦੀਆਂ ਜਿਹੜੀਆਂ ਨੇ ਸਾਂਢੂ, ਇਹਨਾਂ ਦੀਆਂ ਸਾਲੀਆਂ ਕਿਉਂ ਮਤਲਬ ਜਾ ਕੇ ਸਟੇਜਾਂ ਦੇ ਉੱਤੇ ਭਾਸ਼ਣ ਦਿੰਦੀਆਂ ਨੇ? ਸਾਡੇ ਇੱਥੇ ਤੱਕ ਦਿੰਦੀਆਂ ਨੇ ਸਾਰੇ ਲੀਡਰਾਂ ਦੀ ਉੱਥੇ A to Z ਸਾਰਿਆਂ ਦੀਆਂ ਸਮਝ ਤੇ ਇੱਥੋਂ ਬਾਹਰ ਆਉਂਦੀ। ਸਾਈਨ ਲਾ ਗਏ ਨੇ ਕਿ ਇਮਾਨਦਾਰ ਮੁੱਖ ਮੰਤਰੀ ਆ। ਹਾਂਜੀ ਆਪਾਂ ਕਰ ਲੈ ਲੈਣੇ ਲਾਸਟ। ਵੈਲਕਮ ਜੀ। ਹੈਲੋ ਜੀ, ਤੁਸੀਂ ਏਅਰ ਤੇ ਹੋ ਜੀ।
3: ਹਾਂਜੀ
1: ਸਤਿ ਸ੍ਰੀ ਅਕਾਲ ਜੀ।
3: ਦੇਖੋ ਜਿਹੜਾ ਆਮ ਪਬਲਿਕ ਨੂੰ ਆਸਾਂ ਸੀਗੀਆਂ ਭਗਵੰਤ ਮਾਨ ਸਰਕਾਰ ਤੋਂ ਉਹ ਤਾਂ ਨਹੀਂ ਹੋਈਆਂ ਪੂਰੀਆਂ, ਇਹ ਤਾਂ ਚੀਦਾ ਸਾਹਿਬ ਵੀ ਸਹਿਮਤ ਹੋਣਗੇ। ਜਿਹੜਾ ਕੁਛ ਹੋ ਰਿਹਾ ਤਕਰੀਬਨ ਜਿੰਨੇ MLA ਆ ਸਾਰੇ ਹੀ ਪੈਸਾ ਇਕੱਠਾ ਕਰਨ ਤੇ ਲੱਗੇ ਹੋਏ, ਜਿਵੇਂ ਪਹਿਲੀਆਂ ਸਰਕਾਰਾਂ ਲੱਗਦੀਆਂ ਹੋਣ ਸੀਗੀਆਂ। ਕੀ ਭਗਵੰਤ ਮਾਨ ਨੂੰ ਪਤਾ ਨੀ ਮੇਰੇ ਥੱਲੇ ਕੀ ਹੋ ਰਿਹਾ? ਐਡਾ ਐਡਾ ਐਡਾ ਵੀ ਉਹ ਇਹ ਨੀ ਵੀ ਉਹਨੂੰ ਨਾ ਪਤਾ ਹੋਵੇ, ਨੰਬਰ ਇੱਕ। ਬਾਕੀ ਜਿਹੜੀ CBI ਜਾਂ ED ਜਾਂ ਹੋਰ ਹੈ, ਇਹ ਤਾਂ ਮੰਨਣਾ ਪੈਣਾ ਜੀ। ਪੰਜਾਬ ਵੀ ਕਹਿੰਦਾ, ਇੰਡੀਆ ਵੀ ਕਹਿੰਦਾ, ਇੱਥੋਂ ਵਾਲੇ ਵੀ ਕਹਿੰਦੇ ਆ ਵੀ ਇਹ ਗੌਰਮੈਂਟਾਂ ਦੇ ਤੋਤੇ ਆ, ਠੀਕ ਹੈ ਨਾ। ਕਿਉਂਕਿ ਹੁਣ ਜਿਹੜੀ ਮੌਜੂਦਾ ਗੌਰਮੈਂਟ ਸੈਂਟਰ ਚ ਵੀ ਚੱਲ ਰਹੀ ਹੈ, ਜਾਂ ਕੱਲ ਨੂੰ ਵੀ ਕੋਈ ਪਾਰਟੀ ਫਰਕ ਪੰਜਾਬ ਚ ਹੀ ਆਉਣੀ ਹੈ, ਉਹਦੀ ਉਸ ਦਿਨ ਦੀ ਪ੍ਰਾਪਰਟੀ ਤੇ ਜਿੱਦੇ ਉਹਦੇ 5 ਸਾਲ ਪੂਰੇ ਹੋ ਜਾਂਦੇ ਤੇ ਉਸ ਦਿਨ ਦੀ ਪ੍ਰਾਪਰਟੀ ਕੀ ED ਨੂੰ ਜਾਂ CBI ਨੂੰ ਜਾਂ ਹੋਰ ਜਿਹੜੇ ਵੱਡੇ ਅਫਸਰ ਆ ਦਿਖਦੇ ਨੀ? ਕਿਉਂਕਿ ਇਹ ਜਿਹੜੇ ਵੱਡੇ ਅਫਸਰ ਆ ਇਹ ਵੀ ਘਪਲੇ ਕਰਦੇ ਆ ਇਹਨਾਂ ਨਾਲ ਰਲ ਕੇ, ਪਰ ਇਹ ਚੀਜ਼ ਗਲਤ ਹੈ ਵੀ ਤੁਸੀਂ ਉਹਦੇ ਅੱਖਾਂ ਵਾਂਗੂ ਤੋਤਾ ਬਣ ਕੇ ਨਾ ਚੱਲੋ।
1: ਜੀ ਬਿਲਕੁਲ ਸਹੀ ਗੱਲ ਤਾਂ ਪ੍ਰੀਤ ਬਾਈ ਇਹ ਆ ਕਿ ਜਿਹੜੇ MLAs ਨੇ, ਜਿੰਨੇ ਵੀ MLA ਕਾਂਗਰਸੀ ਆ, ਚਾਹੇ BJP ਵਾਲੇ ਆ ਤੇ ਚਾਹੇ ਤੁਸੀਂ ਲੈ ਲਓ ਆਮ ਆਦਮੀ ਪਾਰਟੀ ਦੇ, ਐਡੇ ਐਡੇ ਮਹਿਲ ਮਨਾਰੇ ਕਿੱਥੋਂ ਖੜੇ ਹੋ ਜਾਂਦੇ ਨੇ ਜੀ ਇਹਨਾਂ ਦੇ ਕੁਝ ਸਾਲਾਂ
3: ਦੇ ਵਿੱਚ? ਇਹੀ ਮੈਂ ਕਹਿੰਦਾ ਜੀ, ਇਹੀ ਮੈਂ ਕਹਿੰਦਾ ਭਾਉਂਦੀ ਪਹਿਲਾਂ ਵਾਲੇ
0: ਸੀ
3: ਜਾਂ ਆਉਣ ਵਾਲੇ ਜਾਂ ਹੁਣ, ਵੀ ਉਹ ਇੱਕ ਬੰਦਾ ਸਾਈਕਲ ਤੇ ਹੁੰਦਾ ਤੇ ਮੁੜ ਕੇ ਉਹਦੇ ਵੱਡੇ ਸ਼ਹਿਰਾਂ ਦੇ ਵਿੱਚ ਜਿੱਥੇ ਆਪਾਂ ਕਦੇ ਵਿਜਿਟ ਕਰਨ ਕਦੇ ਜਾਂਦੇ ਹਾਂ ਤੇ ਉੱਥੇ ਉਹਦੇ ਮਹਿਲ ਮਨਾਰੇ ਵੀ ਹੁੰਦੇ ਆ ਨਾ, ਉਹ ED ਨੂੰ ਜਾਂ CBI ਨੂੰ ਪਹਿਲਾਂ ਕਿਉਂ ਨੀ ਦਿਸਦੇ? ਇਹ ਤੋਤਾ ਵਰ ਕੇ ਕਿਉਂ ਚੱਲਦੇ?
1: ਬਿਲਕੁਲ ਸਹੀ ਗੱਲ, ਬਹੁਤ ਸ਼ੁਕਰੀਆ ਕੀਤਾ ਸਾਹਿਬ, ਥੈਂਕ ਯੂ ਵੈਰੀ ਮਚ ਜੀ, ਧੰਨਵਾਦ ਜੀ, ਧੰਨਵਾਦ।
0: ਮੇਰਾ ਸੁਣੋ, ਮੇਰਾ ਚੱਲਦਾ ਸਾਹਿਬ, ਪ੍ਰੀਤ ਵਾਲਾ ਹੀ ਕੰਟੈਂਟ ਸੀਗਾ
1: ਜੀ,
0: ਜੋ ਪ੍ਰੀਤ ਨੇ ਗੱਲ ਕੀਤੀ ਨਾ, ਮੇਰਾ ਕੰਟੈਂਟ ਇਹੀ ਸੀਗਾ। ਹੁਣ ਪ੍ਰੀਤ ਬਾਈ ਨੂੰ ਇਹ ਗੱਲ ਸਮਝ ਆ ਗਈ ਪੂਰੀ ਤਰ੍ਹਾਂ, ਪ੍ਰੀਤ ਨੇ ਗੱਲ ਕਰਤੀ ਆ ਇਹ। ਮੇਰਾ ਕੰਟੈਂਟ ਇਹ ਸੀਗਾ ਕਿ CBI ਤੇ ED ਉੱਥੇ ਹੀ ਕਿਉਂ ਜਾਂਦੀ ਆ ਜਿਹੜੇ ਆਪਣੇ ਉਹਦੇ ਵਿਰੋਧੀ ਹੁੰਦੇ ਆ, ਮੇਰਾ ਕੰਟੈਂਟ ਹੀ ਆ।
1: ਚਲੋ ਮਿਹਰਬਾਨੀ, ਥੈਂਕ ਯੂ, ਧੰਨਵਾਦ ਜੀ। ਇਹ ਸਾਂ ਜੀ ਸਰਦਾਰ ਗੁਰਨਾਮ ਸਿੰਘ ਜੀ ਕੀਤਾ, ਸਾਡਾ ਸਮਾਂ ਅੱਗੇ ਨਹੀਂ ਦੇ ਰਿਹਾ, 8:15 ਹੋ ਗਏ ਨੇ, ਤੇ ਗੱਲ ਤਾਂ ਇਹ ਆ ਕਿ ਨਾ ਅਸੀਂ ਭਗਵੰਤ ਮਾਨ ਨੂੰ ਦੋਸ਼ੀ ਕਹਿ ਰਹੇ ਹਾਂ, ਨਾ ਹੀ ਉਹ ਦੋਸ਼ੀ ਹਨ। ਉਹ ਤਾਂ ਕਹਿੰਦੇ ਨੇ ਸੀ ਕਿ ਜਦੋਂ ਮਰਜ਼ੀ ED ਆਵੇ, CBI ਦੇ ਬੁੱਲੇ ਦਰਵਾਜ਼ੇ ਖੁੱਲੇ ਮਿਲਣਗੇ। ਹੁਣ ਸੁਪਰੀਮ ਕੋਰਟ ਪਹੁੰਚੀ ਹੈ ਪੰਜਾਬ ਸਰਕਾਰ, CBI ਨੇ CM ਕੈਂਪ ਆਫਿਸ ਦੇ ਵਿਚ ਮਾਰਿਆ ਛਾਪਾ, ਚਰਚਾ, ਔਰ ਮੋਹਾਲੀ ਸਮੇਤ ਕਈ ਹੋਰ ਥਾਵਾਂ ਤੇ ਵੀ ਛਾਪੇ ਮਾਰੇ ਨੇ, ਔਰ ਕੀ ਭਗਵੰਤ ਮਾਨ ਗਲਤ ਹਨ ਜਾਂ ਨਹੀਂ ਗਲਤ ਹਨ, ਇਹ ਸਮੇਂ ਦੀ ਬੁੱਕਲ ਦੇ ਵਿਚ ਹੈ। ਪਰੰਤੂ ਉਨ੍ਹਾਂ ਨੇ ਕਿਹਾ ਕਿ ਮੈਨੂੰ ਬਦਨਾਮ ਕਰਨ ਦੀ ਕਾਰਵਾਈ, ਬਲਾਤਕਾਰ ਮਾਮਲੇ ਦਾ ਵੀ ਮਸਲਾ ਜਿਹੜਾ ਹੈ ਉਹ ਗਰਮਾਇਆ ਹੋਇਆ। 5 ਕਰੋੜ ਦੀ ਰਿਸ਼ਵਤ ਦੇ ਦੋਸ਼ਾਂ ਤਹਿਤ ED ਨੇ CM ਮਾਨ ਦੇ ਸਾਂਢੂ ਅਮਰਪ੍ਰੀਤ ਸਿੰਘ ਗਰੇਵਾਲ ਨੂੰ ਤਲਬ ਕਰ ਲਿਆ। ਸੋ ਲੈਨੇ ਆ ਬ੍ਰੇਕ, ਬ੍ਰੇਕ ਤੋਂ ਬਾਅਦ ਆਉਂਦੇ ਹਾਂ ਵਾਪਸ, ਸੁਣਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
4: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ। ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ, 647-547-8188, 647-547-8188। ਲੋਟਸ ਫਿਊਨਰਲ ਹੋਮ।
5: ਮੈਂ ਸੁਖਮਨ ਸਿੰਘ, ਤੁਹਾਡਾ ਵਾਰਡ 9 ਤੇ 10 ਤੋਂ ਰੀਜਨਲ ਕੌਂਸਲਰ ਉਮੀਦਵਾਰ। ਮੈਂ ਇੱਕ ਵਕੀਲ ਹਾਂ ਅਤੇ ਮੈਂ ਕੈਨੇਡਾ ਦੀ ਸਭ ਤੋਂ ਵੱਡੀ ਲਾਅ ਫਰਮ ਵਿੱਚ ਕੰਮ ਕਰਦਾ ਹਾਂ। ਬ੍ਰੈਂਪਟਨ ਦੇ ਨਿਵਾਸੀ ਵਧੇ ਹੋਏ ਪ੍ਰਾਪਰਟੀ ਟੈਕਸ ਅਤੇ ਕ੍ਰਾਈਮ ਤੋਂ ਬਹੁਤ ਦੁਖੀ ਹਨ। ਸਾਨੂੰ ਰੀਜਨਲ ਕੌਂਸਲ ਚਾਹੀਦਾ ਜੋ ਇਨ੍ਹਾਂ ਮੁੱਦਿਆਂ ਦੀ ਆਵਾਜ਼ ਉਠਾਵੇ। ਅਕਤੂਬਰ 10, 11, 16, 17 ਦੀ ਐਡਵਾਂਸ ਵੋਟਾਂ ਤੇ ਮੈਨੂੰ ਵੋਟ ਪਾ ਕੇ ਕਾਮਯਾਬ ਕਰੋ। ਫਾਰ ਮੋਰ ਇਨਫਾਰਮੇਸ਼ਨ ਵਿਜ਼ਿਟ ਸੁਖਮਨ ਸੰਘਾ ਆਥੋਰਾਈਜ਼ਡ ਬਾਈ ਦ ਸੁਖਮਨ ਸੰਘਾ ਕੈਂਪੇਨ।
6: 2026 ਬ੍ਰੈਂਪਟਨ ਮਿਊਨਿਸਪਲ ਇਲੈਕਸ਼ਨ ਸੋਮਵਾਰ 26 ਅਕਤੂਬਰ ਨੂੰ ਹੈ। ਜੇ ਤੁਸੀਂ ਵੋਟਿੰਗ ਡੇ ਵਾਲੇ ਦਿਨ ਵੋਟ ਨਹੀਂ ਪਾ ਸਕਦੇ ਤਾਂ ਤੁਸੀਂ ਐਡਵਾਂਸ ਵੋਟਿੰਗ ਦੇ ਦਿਨਾਂ ਦੌਰਾਨ ਪਹਿਲਾਂ ਵੋਟ ਪਾ ਸਕਦੇ ਹੋ। ਐਡਵਾਂਸ ਵੋਟਿੰਗ 9, 10, 11, 16 ਅਤੇ 17 ਅਕਤੂਬਰ ਨੂੰ ਹੋਵੇਗੀ। ਵੀਕਡੇਜ਼ ਵਿੱਚ ਵੋਟਿੰਗ ਦਾ ਸਮਾਂ ਦੁਪਹਿਰ 12 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਹੋਵੇਗਾ ਅਤੇ ਵੀਕਐਂਡਸ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ। ਤੁਸੀਂ ਬ੍ਰੈਂਪਟਨ ਵਿੱਚ ਕਿਸੇ ਵੀ ਐਡਵਾਂਸ ਵੋਟਿੰਗ ਲੋਕੇਸ਼ਨ ਤੇ ਵੋਟ ਪਾ ਸਕਦੇ ਹੋ। ਵੋਟ ਪਾਉਣ ਲਈ ਜੇ ਤੁਹਾਨੂੰ ਵੋਟਰ ਨੋਟਿਸ ਮਿਲੀ ਹੈ ਤਾਂ ਉਹ ਆਪਣੇ ਨਾਲ ਲੈ ਕੇ ਆਓ। ਨਾਲ ਹੀ ਆਪਣੀ ਪਹਿਚਾਣ ਦਾ ਸਬੂਤ ID ਲੈ ਕੇ ਆਓ ਜਿਸ ਉੱਤੇ ਤੁਹਾਡਾ ਨਾਮ ਅਤੇ ਐਡਰੈਸ ਲਿਖਿਆ ਹੋਵੇ। ਜੇ ਤੁਹਾਨੂੰ ਵੋਟਰ ਨੋਟਿਸ ਨਹੀਂ ਮਿਲੀ ਤਾਂ ਵੋਟ ਪਾਉਣ ਲਈ ਆਪਣੀ ID ਨਾਲ ਲੈ ਕੇ ਆਓ। ਤੁਸੀਂ ਉੱਥੇ ਹੀ ਆਪਣੀ ਵੋਟਰ ਇਨਫਾਰਮੇਸ਼ਨ ਅਪਡੇਟ ਕਰ ਸਕਦੇ ਹੋ ਜਾਂ ਆਪਣੀ ਵੋਟਰ ਇਨਫਾਰਮੇਸ਼ਨ ਐਡ ਕਰਵਾ ਸਕਦੇ ਹੋ। ਵੋਟਿੰਗ ਲੋਕੇਸ਼ਨ, ਵੋਟਰ ਇਨਫਾਰਮੇਸ਼ਨ ਅਤੇ ਕੈਂਡੀਡੇਟਸ ਦੀ ਲਿਸਟ ਲਈ brampton.ca/brampton-votes ਤੇ ਜਾਓ। ਇਹ ਮੈਸੇਜ ਸਿਟੀ ਆਫ ਬ੍ਰੈਂਪਟਨ ਵੱਲੋਂ ਹੈ।
7: ਰੋਜ਼ ਦੇ ਖਾਣੇ ਤੋਂ ਹੋ ਗਿਆ ਬੋਰ?
8: ਟ੍ਰਾਈ ਕਰਨਾ ਚਾਹੁੰਦੇ ਹੋ ਕੁਝ ਹੋਰ?
9: ਤਾਜ਼ੇ ਸਵਾਦਲੇ ਚਾਈਨੀਜ਼ ਖਾਣੇ ਲਈ ਅੱਜ ਹੀ ਪਹੁੰਚੋ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ, 2648 ਇਸਲਿੰਗਟਨ ਐਵਨਿਊ, ਈਟੋਬੀਕੋ। ਫੋਨ ਨੰਬਰ 4167498333, ਯਾਨੀ 416-749-8383। ਜੇ ਵਧੀਆ ਸਵਾਦਲਾ ਚਾਈਨੀਜ਼ ਹੈ ਖਾਣਾ ਤਾਂ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ ਹੀ ਆਣਾ।
10: ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ।
11: ਮੈਂ ਬਲਜਿੰਦਰ ਸਿੰਘ ਨਹਿਲ। ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
12: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।

0: Meet Rohit the Yes Man at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi.
2: ਨੁੜਕਰੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਖੁੱਲੇ ਹੋਮ ਫਿਕਸ ਤੋਂ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਲਈ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹੋ। ਹਾਰਡਵੁੱਡ, ਲੈਮੀਨੇਟ, ਵੱਖ ਵੱਖ ਤਰ੍ਹਾਂ ਦੀ ਫਲੋਰਿੰਗ, ਪੋਰਸਲਿਨ ਟਾਇਲ, ਸੈਰਾਮਿਕ ਟਾਇਲਸ, ਫੌਸਟਸ, ਪਲੰਬਿੰਗ ਐਕਸੈਸਰੀ, ਡੋਰ, ਵਿੰਡੋ, ਡਰਾਈਵਾਜ, ਖਿੜਕੀਆਂ, ਦਰਵਾਜੇ ਆਦਿ ਰਹਿਣਾ ਚਾਹੁੰਦੇ ਹੋ ਤਾਂ ਹੋਮ ਫਿਕਸ ਤੇ ਆਓ। 2657 ਡੰਡਾ ਸਟ੍ਰੀਟ, ਵੈਸਟ ਮਿਸੀਸਾਗਾ, 20 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ, ਔਰ ਕਾਲ 905-796-2555, 905-796-2555, 905-795-2555। If you need your home fixed, call Home Fix.

0: Open 7 days a week. Located at 1850 Albion Road, Etobicoke.
1: Three locations to serve you.
2: ਪੀਲ ਰੈਨੋਵੇਸ਼ਨ ਦਾ ਪੈਗਾਮ। ਅਗਰ ਤੁਸੀਂ ਆਪਣੇ ਘਰ ਜਾਂ ਆਫਿਸ ਵਿਚਲੇ ਵਾਸ਼ਰੂਮ ਸਿਰਫ ਇੱਕ ਹਫ਼ਤੇ ਵਿੱਚ ਤਿਆਰ ਕਰਾਉਣਾ ਚਾਹੁੰਦੇ ਹੋ, ਸਿੰਪਲ ਤੋਂ ਲੈ ਕੇ ਹਾਈ ਐਂਡ ਦੇ ਵਾਸ਼ਰੂਮ ਭਾਵ ਲਗਜ਼ਰੀ ਵਾਸ਼ਰੂਮ ਤਿਆਰ ਕਰਵਾਉਣ ਲਈ ਚੇਤੇ ਰੱਖੋ, ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ ਐਕਸਟੀਮੇਟ ਬਿਲਕੁਲ ਫ੍ਰੀ। ਇੱਕ ਹਫ਼ਤੇ ਵਿੱਚ ਵਾਸ਼ਰੂਮ ਤਿਆਰ ਕਰਵਾਉਣ ਲਈ ਕਾਲ ਕਰੋ ਭੁਪਿੰਦਰ ਸਿੰਘ 6476481847 6478848 1847। ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ।
3: ਕੈਨੇਡਾ ਦੀ ਮੰਨੀ ਪ੍ਰਮਾਣੀ ਟਰਾਂਸਪੋਰਟੇਸ਼ਨ ਕੰਪਨੀ ਸ਼ਾਹ ਟਰਾਂਸਪੋਰਟ ਨੂੰ ਚਾਹੀਦੇ ਨੇ ਕੁਝ ਇੱਕ ਡਰਾਈਵਰਸ। ਇਮੀਡੀਏਟ ਹਾਇਰਿੰਗ ਹੋ ਰਹੀ ਹੈ। ਓਨਰ ਆਪਰੇਟਰਸ ਟੀਮ, ਕੰਪਨੀ ਡਰਾਈਵਰਸ ਟੀਮ, ਸੋਲੋ ਡਰਾਈਵਰਸ ਚਾਹੀਦੇ ਨੇ ਜੀ ਕੰਪਨੀ ਦੇ ਵਾਸਤੇ। ਕੰਸਿਸਟੈਂਟ ਲਰਾਡੋ ਟੈਕਸਿਸ ਦੇ ਰਨਸ, ਸਟੈਡੀ ਮਾਈਲਸ ਅਤੇ ਰਿਲਾਇਬਲ ਕੰਮ ਪੂਰਾ ਸਾਲ ਦਿੱਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਕਾਲ ਸੰਦੀਪ 416-903-8390। ਸ਼ਾਹ ਟਰਾਂਸਪੋਰਟ ਦਾ ਯਾਰਡ ਲੋਕੇਟਡ ਹੈ ਐਟ 5758 ਡਿਕਸੀ ਰੋਡ, ਇੰਟਰਸੈਕਸ਼ਨ 401 ਐਂਡ ਡਿਕਸੀ। ਨੰਬਰ ਇੱਕ ਵਾਰੀ ਫਿਰ ਤੋਂ 416-903-8390।
4: ਵੈਲਕਮ ਬੈਕ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦੇ ਵਿੱਚ। ਅਗਲੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ CNN ਟੋਰਾਂਟੋ ਦੇ ਵਿੱਚ। CK ਲਿਕੁਇਡੇਸ਼ਨ ਜਿੱਥੇ ਤੁਸੀਂ ਜਾਓਗੇ ਤਾਂ ਤੁਹਾਨੂੰ ਬੇਸ਼ੁਮਾਰ ਵਰਾਇਟੀ, ਨੱਕੋ ਨੱਕ ਭਰਿਆ ਹੋਇਆ CK ਲਿਕੁਇਡੇਸ਼ਨ ਮਿਲੇਗਾ। ਕੰਬਲ ਅੱਜ ਕੱਲ ਲੋੜ ਹੈ, ਸਰਦੀਆਂ ਆ ਰਹੀਆਂ ਨੇ, $50 ਦਾ ਇੱਕ ਕੰਬਲ ਹੈ ਤੇ ਦੋ ਲੈਣੇ ਹੋ ਤੇ ਤੀਜਾ ਬਿਲਕੁਲ ਫ੍ਰੀ। 16 ਫੀਸ ਡਿਨਰ ਸੈੱਟ ਜਿਹੜਾ ਹੈ ਤੁਹਾਨੂੰ $35 ਦਾ, $70 ਤੋਂ $35 ਦਾ ਮਿਲੇਗਾ। ਰੇਡੀਓ ਗੁਰਬਾਣੀ ਵਾਲੇ ਇੰਡੀਆ ਲਿਜਾਣਾ ਤੋਹਫਾ 100 ਦੇ 5, ਕੰਫਰਟ ਸੈੱਟ $20 ਦਾ, ਪਰਫਿਊਮ $20 ਦੇ 3, ਪਰਫਿਊਮ ਗਿਫਟ ਸੈੱਟ $40 ਦਾ, ਪੈਨਾਸੋਨਿਕ ਦਾ ਮਾਈਕਰੋਵੇਵ $79 ਦਾ, ਆਇਰਨ ਕੱਪੜੇ ਪ੍ਰੈਸ ਕਰਨ ਵਾਲੀ ਇਸਤਰੀ $20 ਦੀ, ਬਿੜੇ ਸੈੱਟ $15 ਦਾ, ਹਨੀਵੈਲ ਦੇ ਜਿਹੜੇ ਹਨ ਟਾਵਰ ਫੈਨ $30 ਦਾ, ਬ੍ਰਾਂਡਡ ਜੈਕਟ $15 ਤੇ ਕਿਡਸ ਟੋਏ 50% ਆਫ, ਟਰਾਈ ਸਾਈਕਲ ਬੱਚਿਆਂ ਵਾਸਤੇ ਜਿਹੜੇ ਨੇ ਉਹ $40 ਦਾ, 7-piece ਗਲਾਸ ਵਿਦ ਵਿਸਕੀ ਬੋਟਲ, ਵਿਸਕੀ ਬੋਤਲ ਚ ਨਹੀਂ ਹੈਗੀ ਖਾਲੀ ਹੈ, ਸੈੱਟ ਹੈ $20 ਦਾ ਈਚ ਹੈ, ਪਰੰਤੂ $150 ਦੀ ਸ਼ੋਪਿੰਗ ਕਰਨ ਤੇ ਇਹ ਗਿਫਟ ਸੈੱਟ ਫ੍ਰੀ ਹੋਵੇਗਾ। 31 ਮੈਲਣੀ ਤੇ ਸਟੀਲ ਤੇ 905-405-5555 ਤੇ ਕਾਲ ਕੀਤਾ ਜਾ ਸਕਦਾ ਹੈ। ਤੇ ਲਓ ਹੁਣ ਪੇਸ਼ ਨੇ IGS ਮਹਿਫਲ ਦੇ ਵਿਚ ਚੋਣਵੀਆਂ ਖ਼ਬਰਾਂ ਲੈ ਕੇ ਰੀਮਾ ਗੁਗਲਾਨੀ ਜੀ ਫਰੋਮ ਪੰਜਾਬ, ਸਪੌਂਸਰ ਬਾਏ ਸਵੀਟ ਮਹਿਲ ਤੇ ਸੁਖਰਾਜ ਕੰਗ, ਨੰਬਰ 416-679-9999।
5: ਖਬਰਾਂ ਦੇ ਇਸ ਬੁਲੇਟਿਨ ਵਿਚ ਤੁਹਾਡਾ ਸਵਾਗਤ, ਮੈਂ ਹਾਂ ਚਰਨਜੀਤ ਜੋਗੀ। ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਆਓ ਪਹਿਲਾਂ ਨਜ਼ਰ ਮਾਰ ਲਈਏ ਅੱਜ ਦੀਆਂ ਖਾਸ ਖਾਸ ਖਬਰਾਂ ਤੇ। CBI ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਕੈਂਪ ਆਫਿਸ ਤੇ ਛਾਪਾ, ਟੀਮਾਂ ਚੰਡੀਗੜ੍ਹ, ਮੋਹਾਲੀ ਤੇ ਸੰਗਰੂਰ ਵੀ ਪਹੁੰਚੀਆਂ, ਸਰਕਾਰ ਪਹੁੰਚੀ ਸੁਪਰੀਮ ਕੋਰਟ। ਪੰਜਾਬ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਪ੍ਰਗਟ ਸਿੰਘ ਨੂੰ ਕਾਂਗਰਸੀ ਆਗੂਆਂ ਨੇ ਦਿੱਤੀ ਵਧਾਈ। ਜਲੰਧਰ ਦੇ ਵਿਚ ਰਾਜ ਸਭਾ ਮੈਂਬਰ ਹਰਭਜਨ ਸਿੰਘ ਦਾ ਘਰ ਆਂਗਨਵਾੜੀ ਵਰਕਰਾਂ ਨੇ ਘੇਰਿਆ। ਪ੍ਰਤਾਪ ਸਿੰਘ ਬਾਜਵਾ ਦਾ ਦਾਅਵਾ ਕਿ ਆਪ ਕੱਟੇਗੀ 35-40 ਵਿਧਾਇਕਾਂ ਦੀਆਂ ਟਿਕਟਾਂ, ਇਸੇ ਕਰਕੇ ਮਾਈਸਰ ਖਾਨਾ ਨੇ ਰੋ ਰੋ ਕੇ ਸਿੱਖਿਆ ਕ੍ਰਾਂਤੀ ਦਾ ਕੱਢਿਆ ਜਲੂਸ। ਹੁਣ ਖਬਰਾਂ ਤਫਸੀਲ ਦੇ ਨਾਲ। ਕੇਂਦਰੀ ਜਾਂਚ ਬਿਊਰੋ CBI ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੈਕਟਰ 2 ਚੰਡੀਗੜ੍ਹ ਵਿਚ ਕੋਠੀ ਨੰਬਰ 50 ਸਥਿਤ ਕੈਂਪ ਦਫ਼ਤਰ ਤੇ ਦਬਿਸ਼ ਕੀਤੀ ਹੈ। ਕੇਂਦਰੀ ਸੁਰੱਖਿਆ ਬਲਾਂ ਵੱਲੋਂ ਸਖ਼ਤ ਸੁਰੱਖਿਆ ਹੇਠ CBI ਟੀਮਾਂ ਮੋਹਾਲੀ ਤੇ ਸੰਗਰੂਰ ਵੀ ਪਹੁੰਚਿਆ ਨੇ। ਸੈਕਟਰ 2 ਚੰਡੀਗੜ੍ਹ ਵਿਚ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਤੇ ਛਾਪੇਮਾਰੀ ਹੋਈ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੇ CBI ਜਾਂਚ ਕੀਤੀ ਜਾ ਰਹੀ ਹੈ। ਇਹ ਮਾਮਲਾ ED ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਦੇ ਅੰਦਰ ਤਬਾਦਲਿਆਂ ਤੇ ਤੈਨਾਤੀਆਂ ਤੇ ਸਰਕਾਰੀ ਟੈਂਡਰਾਂ ਸਮੇਤ ਕਈ ਮਾਮਲਿਆਂ ਦੇ ਵਿਚ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਣ ਤੋਂ ਬਾਅਦ ਸਾਹਮਣੇ ਆਇਆ। ED ਨੇ ਮੁੱਖ ਮੰਤਰੀ ਦੇ OSD ਰਾਜਬੀਰ ਸਿੰਘ ਘੁੰਮਣ ਨੂੰ ਮੁੱਖ ਦੋਸ਼ੀ ਵਜੋਂ ਨਾਮਜ਼ਦ ਕੀਤਾ। ਜਦੋਂ ਪੰਜਾਬ ਪੁਲਿਸ 3 ED ਪੱਤਰਾਂ ਦੇ ਬਾਵਜੂਦ ਕੇਸ ਦਰਜ ਕਰਨ ਵਿਚ ਅਸਫਲ ਰਹੀ ਤਾਂ ਐਡਵੋਕੇਟ ਨਿਖਲ ਸਰਾਫ ਨੇ ED ਰਿਪੋਰਟ ਦਾ ਹਵਾਲਾ ਦਿੰਦਿਆਂ ਹੋਇਆਂ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਸੀ। ਸਰਕਾਰ ਨੇ ਇਸ ਮਾਮਲੇ ਸਬੰਧੀ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ, ਪਰ ਅੱਜ ਸੁਪਰੀਮ ਕੋਰਟ ਨੇ ਮਾਨ ਦੀ ਤੁਰੰਤ ਸੁਣਵਾਈ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਔਰ ਇਸ ਨੂੰ ਕੱਲ ਜਾਂ ਪਰਸੋਂ ਦੇ ਲਈ ਮੁਕਦਮੇ ਦੀ ਤਾਰੀਖ ਤੈਅ ਕਰ ਦਿੱਤੀ ਹੈ। ਛਾਪੇਮਾਰੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਕਿ ਭਾਜਪਾ ਚੋਣਾਂ ਕਾਰਨ ਮੈਨੂੰ ਬਦਨਾਮ ਕਰਨਾ ਚਾਹੁੰਦੀ ਹੈ, ਜਨਤਾ ਤੋਂ ਮੈਨੂੰ ਮਿਲ ਰਹੇ ਪਿਆਰ ਨੂੰ ਦੇਖ ਕੇ ਭਾਜਪਾ ਡਰ ਗਈ ਹੈ। ਗੌਰਤਲਬ ਹੈ ਹਾਈ ਕੋਰਟ ਨੇ ਸੀ ਐਮ ਦੀ ਓ ਐਸ ਡੀ ਰਾਜਵੀਰ ਸਿੰਘ ਕੁੰਮਰ ਦੇ ਵਿਰੁੱਧ ਐਫ ਆਈ ਆਰ ਦਰਜ ਕਰਨ ਅਤੇ 2 ਮਹੀਨਿਆਂ ਦੇ ਅੰਦਰ ਅੰਦਰ ਜਾਂਚ ਰਿਪੋਰਟ ਦਾਖਲ ਕਰਨ ਦੇ ਲਈ ਹੁਕਮ ਜਾਰੀ ਕੀਤੇ ਨੇ। ਪ੍ਰਗਟ ਸਿੰਘ ਦੀ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਵਜੋਂ ਨਿਯੁਕਤੀ ਤੋਂ ਬਾਅਦ ਵੱਡੀ ਗਿਣਤੀ ਦੇ ਵਿਚ ਸੀਨੀਅਰ ਕਾਂਗਰਸੀ ਆਗੂ, ਸਾਬਕਾ ਮੰਤਰੀ, ਸਾਬਕਾ ਵਿਧਾਇਕ ਤੇ ਯੁਵਾ ਆਗੂ ਉਨ੍ਹਾਂ ਨੂੰ ਮਿਲਣ ਅਤੇ ਵਧਾਈ ਦੇਣ ਅਤੇ ਸ਼ੁਭ ਕਾਮਨਾਵਾਂ ਦੇਣ ਦੇ ਲਈ ਦਿੱਲੀ ਵਿਖੇ ਇਕੱਠੇ ਹੋਏ। ਇਸ ਮੌਕੇ ਤੇ ਕਈ ਕਾਂਗਰਸੀ ਆਗੂਆਂ, ਜਿਨ੍ਹਾਂ ਵਿਚ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖ ਸਰਕਾਰੀਆ, ਭਾਰਤ ਭੂਸ਼ਣ ਆਸ਼ੂ, ਗੁਰਪ੍ਰੀਤ ਸਿੰਘ ਕਾਂਗੜ ਤੇ ਗੁਰਕੀਰਤ ਸਿੰਘ ਕੋਟਲੀ, ਸਾਬਕਾ ਵਿਧਾਇਕ ਕਿੱਕੀ ਢਿੱਲੋਂ, ਇੰਦਰਬੀਰ ਸਿੰਘ ਬੁਲਾਰੀਆ, ਸੁਖਪਾਲ ਸਿੰਘ ਭੁੱਲਰ ਤੇ ਅੰਗਦ ਸੈਣੀ ਸਮੇਤ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਤੇ ਹੋਰ ਬਹੁਤ ਸਾਰੇ ਲੋਕ ਤੇ ਆਗੂ ਉਨ੍ਹਾਂ ਨੂੰ ਵਧਾਈਆਂ ਦੇਣ ਪਹੁੰਚੇ। ਕਾਂਗਰਸੀ ਆਗੂਆਂ ਵਿਚ ਏਕਤਾ ਦਾ ਇਹ ਪ੍ਰਗਟਾਵਾ ਸੰਕੇਤ ਦਿੰਦਾ ਕਿ ਪੰਜਾਬ ਕਾਂਗਰਸ ਪੂਰੇ ਜੋਸ਼ ਅਤੇ ਇਕਜੁੱਟਤਾ ਦੇ ਨਾਲ ਜ਼ਮੀਨੀ ਪੱਧਰ ਤੇ ਸੰਗਠਨ ਨੂੰ ਮਜ਼ਬੂਤ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਵਿਚਾਰਾਂ ਦਾ ਪ੍ਰਗਟਾਵਾ ਪ੍ਰਗਟ ਸਿੰਘ ਨੇ ਉਨ੍ਹਾਂ ਆਗੂਆਂ ਨੂੰ ਮਿਲਣ ਤੋਂ ਬਾਅਦ ਕੀਤਾ। ਪ੍ਰਗਟ ਸਿੰਘ ਦੀ ਅਗਵਾਈ ਹੇਠਾਂ ਪਾਰਟੀ ਵਰਕਰਾਂ ਦੇ ਵਿਚ ਨਵੇਂ ਉਤਸ਼ਾਹ ਤੇ ਊਰਜਾ ਦਾ ਸੰਚਾਰ ਸਾਫ਼ ਦਿਖਾਈ ਦੇ ਰਿਹਾ।
6: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਿਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਹੋਵੇ ਜਾਂ ਬਾਏ ਕਰਨਾ ਹੋਵੇ, ਕਮਰਸ਼ੀਅਲ ਵਿਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ ਅਰਸ਼ ਚਾਵਲਾ 416-303-1515।
5: ਆਂਗਨਵਾੜੀ ਵਰਕਰਾਂ ਵੱਲੋਂ ਜਲੰਧਰ ਦੇ ਵਿਚ ਰਾਜ ਸਭਾ ਮੈਂਬਰ ਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਦਾ ਘਰ ਜਵਾਬ ਮੰਗੋ ਰੈਲੀ ਦੇ ਹਿੱਸੇ ਵਜੋਂ ਘੇਰਿਆ ਗਿਆ। ਵੱਡੀ ਗਿਣਤੀ ਦੇ ਵਿਚ ਔਰਤਾਂ ਇਕੱਠੀਆਂ ਹੋਈਆਂ ਔਰ ਕੇਂਦਰ ਸਰਕਾਰ ਦੀਆਂ ਨੀਤੀਆਂ ਤੇ ਲਟਕਦੀਆਂ ਹੋਈਆਂ ਮੰਗਾਂ ਲੈ ਕੇ ਭਾਜਪਾ ਦੇ ਵਿਰੁੱਧ ਜੰਮ ਕੇ ਉਨ੍ਹਾਂ ਨਾਅਰੇਬਾਜ਼ੀ ਕੀਤੀ ਹੈ। ਵਿਰੋਧ ਪ੍ਰਦਰਸ਼ਨ ਨੂੰ ਦੇਖਦਿਆਂ ਹੋਇਆਂ ਮੌਕੇ ਤੇ ਪੁਲਿਸ ਤੈਨਾਤ ਕੀਤੀ ਗਈ ਔਰ ਇਹ ਵਿਰੋਧ ਮੁੱਖ ਤੌਰ ਤੇ ਆਪਣੀਆਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਵਿਰੁੱਧ ਕੀਤਾ ਗਿਆ ਸੀ। ਪ੍ਰਦਰਸ਼ਨ ਕਰ ਰਹੀਆਂ ਔਰਤਾਂ ਦਾ ਕਹਿਣਾ ਹੈ ਕਿ 12 ਸਾਲ ਪਹਿਲਾਂ ਜਦੋਂ ਭਾਜਪਾ ਸਰਕਾਰ ਕੇਂਦਰ ਦੇ ਵਿਚ ਸੱਤਾ ਦੇ ਵਿਚ ਆਈ ਸੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਂਗਨਵਾੜੀ ਵਰਕਰਾਂ ਦੇ ਲਈ ਮਾਣ ਭੱਤਾ ਵਧਾਉਣ ਤੇ ਪੈਨਸ਼ਨ ਯੋਜਨਾ ਲਾਗੂ ਕਰਨ ਦਾ ਵਾਅਦਾ ਕੀਤਾ ਸੀ। ਹਾਲਾਂਕਿ ਇੰਨੇ ਸਾਲਾਂ ਬਾਅਦ ਵੀ ਮਾਣ ਭੱਤੇ ਦੇ ਵਿਚ ਕੋਈ ਸੁਧਾਰ ਨਹੀਂ ਹੋਇਆ। ਵਰਕਰਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਕੇਂਦਰ ਸਰਕਾਰ ਦੀ 60-40 ਅਨੁਪਾਤ ਯੋਜਨਾ ਤਹਿਤ ਸਿਰਫ 2700 ਰੁਪਏ ਦਿੱਤੇ ਜਾਂਦੇ ਨੇ। ਇਸ ਘੱਟ ਮਾਣ ਭੱਤੇ ਦੇ ਬਾਵਜੂਦ ਉਨ੍ਹਾਂ ਤੋਂ ਨਸ਼ਾ ਛੁਡਾਊ ਮੁਹਿੰਮ, ਮਾਵਾਂ ਧੀਆਂ ਸਤਿਕਾਰ ਯੋਜਨਾ ਤੇ ਕਈ ਹੋਰ ਸਰਕਾਰੀ ਯੋਜਨਾਵਾਂ ਤਹਿਤ ਵਾਧੂ ਕੰਮ ਕਰਵਾਇਆ ਜਾ ਰਿਹੈ। ਪ੍ਰਦਰਸ਼ਨਕਾਰੀ ਨੇ ਕਿਹਾ ਕਿ ਗਲਤ ਪੈਨਸ਼ਨ ਭੁਗਤਾਨਾਂ ਦਾ ਹਵਾਲਾ ਦਿੰਦਿਆਂ ਹੋਇਆਂ ਕਰਮਚਾਰੀਆਂ ਦੀਆਂ ਪੈਨਸ਼ਨਾਂ ਦੇ ਵਿਚ ਕਟੌਤੀ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਗਏ ਨੇ। ਪੰਜਾਬ ਵਿਧਾਨ ਸਭਾ ਦੇ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਤਿੱਖਾ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਸੂਬੇ ਦੇ ਵਿਚ ਵਿਗੜਦੀ ਕਾਨੂੰਨ ਵਿਵਸਥਾ, ਵਿਗੜਦੀ ਹੋਈ ਸਿੱਖਿਆ ਪ੍ਰਣਾਲੀ ਤੇ ਸਰਕਾਰ ਦੀ ਕਾਰਜਸ਼ੈਲੀ ਸਬੰਧੀ ਬਹੁਤ ਮਾੜੇ ਹਾਲਾਤ ਨੇ। ਪ੍ਰਤਾਪ ਸਿੰਘ ਬਾਜਵਾ ਭੋਆ ਦੇ ਵਿਚ ਸਾਬਕਾ ਵਿਧਾਇਕ ਜੋਗਿੰਦਰ ਪਾਲ ਵੱਲੋਂ ਆਯੋਜਿਤ ਇਕ ਪ੍ਰੋਗਰਾਮ ਵਿਚ ਸ਼ਾਮਲ ਹੋ ਰਹੇ ਸਨ। ਆਮ ਆਦਮੀ ਪਾਰਟੀ ਦੇ ਇਕ ਵਿਧਾਇਕ ਦੇ ਰੋਂਦਿਆਂ ਹੋਇਆਂ ਦੀ ਵੀਡੀਓ ਵਾਇਰਲ ਹੋਣ ਤੇ ਪ੍ਰਤਾਪ ਸਿੰਘ ਬਾਜਵਾ ਨੇ ਚੁਟਕੀ ਲੈਂਦਿਆਂ ਕਿਹਾ ਕਿ ਆਪ ਸਰਕਾਰ ਆਉਣ ਵਾਲੀਆਂ ਚੋਣਾਂ ਦੇ ਵਿਚ ਲਗਭਗ 35-40 ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਰੱਦ ਕਰਨ ਦੀ ਯੋਜਨਾ ਬਣਾ ਰਹੀ ਹੈ। ਵਿਧਾਇਕ ਸੁਖਬੀਰ ਸਿੰਘ ਮਾਈਸਰ ਖਾਨਾ ਦਾ ਰੋਣਾ ਸਕੂਲਾਂ ਦੇ ਵਿਚ ਅਧਿਆਪਕਾਂ ਦੀ ਘਾਟ ਨਹੀਂ ਸਗੋਂ ਉਨ੍ਹਾਂ ਦੀ ਆਪਣੀ ਟਿਕਟ ਕੱਟੇ ਜਾਣ ਦੇ ਡਰ ਕਾਰਨ ਸੀ। ਬਾਜਵਾ ਨੇ ਕਿਹਾ ਕਿ ਪਾਰਟੀ ਆਪਣੀਆਂ ਪ੍ਰਬੰਧਕੀ ਅਸਫਲਤਾਵਾਂ ਦੇ ਲਈ ਵਿਧਾਇਕਾਂ ਨੂੰ ਜ਼ਿੰਮੇਵਾਰ ਠਹਿਰਾ ਕੇ ਉਨ੍ਹਾਂ ਨੂੰ ਰਾਜਨੀਤਿਕ ਤੌਰ ਤੇ ਕੁਰਬਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ 90 ਦਿਨਾਂ ਵਿਚ ਕਈ ਹੋਰ ਵੀ ਵਿਧਾਇਕ ਰੋਂਦੇ ਹੋਏ ਦਿਖਾਈ ਦੇਣਗੇ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
7: ਜੁੜਨਗੇ ਕੈਨੇਡਾ ਤੋਂ ਪੰਜਾਬ ਦੇ ਤਾਰ, ਵਿਚਾਰ ਚਰਚਾ ਹੋਵੇਗੀ ਸਾਡੇ ਤੇ ਮਿੰਟੋ ਗੁਰਸਰੀਏ ਦੇ ਵਿਚਕਾਰ। ਲਓ ਜੀ ਸੁਣੋ ਫਿਰ ਖਾਸ ਸੋਟਾ ਮਿੰਟੋ ਗੁਰਸਰੀਏ ਦਾ।
8: ਜੀ ਬਿਲਕੁਲ, ਖਬਰਾਂ ਪੇਸ਼ ਕਰਾਂਗੇ ਔਰ ਇਸ ਖਬਰਾਂ ਦੇ ਸਪਾਂਸਰਸ ਹੋਣਗੇ ਨਨਵਾਨੀ ਓਫੀ ਲਾਇਰਸ। ਜੇ ਕੋਈ ਕਾਰ ਐਕਸੀਡੈਂਟ, ਪਰਸਨਲ ਇੰਜਰੀ, ਫੈਮਿਲੀ ਮੈਟਰ, ਕੋਈ ਇਮੀਗ੍ਰੇਸ਼ਨ ਜਾਂ ਕਿਸੇ ਹੋਰ ਲੀਗਲ ਪ੍ਰੋਬਲਮ ਦਾ ਸਾਹਮਣਾ ਕਰ ਰਹੇ ਹੋ ਤਾਂ ਇਹਨਾਂ ਦੀ ਬਹੁਤ ਹੀ ਪ੍ਰੋਫੈਸ਼ਨਲ ਟੀਮ ਹੈਗੀ ਫੋਰ ਪਰਸਨਲ ਇੰਜਰੀ ਲਿਟੀਗੇਸ਼ਨ, ਕਮਰਸ਼ੀਅਲ ਲਿਟੀਗੇਸ਼ਨ, ਐਕਸੀਡੈਂਟ ਬੈਨੀਫਿਟਸ, ਇੰਪਲਾਇਮੈਂਟ ਲਾਅ ਦੀ ਗੱਲਬਾਤ ਕਰਨਾ ਚਾਹੁੰਦੇ ਹੋ। ਇਹਨਾਂ ਦੀ ਟੀਮ ਨਨੂਆ ਐਂਡ ਓਫੀ ਲਾਇਰਸ ਦਾ ਨੰਬਰ 6477-799-3688 ਤੇ ਕਾਲ ਕਰ ਸਕਦੇ ਹੋ। ਓਰੇਕਲ ਕੰਸਟਰਕਸ਼ਨ, ਜਿਵੇਂ ਕਿ ਹਮੇਸ਼ਾ ਹੀ ਕਹਿੰਦੀ ਹੈ, ਗਰਮੀ ਦਾ ਐਂਡ ਹੈਗਾ ਤੇ ਇਸ ਕਰਕੇ ਬਹੁਤ ਹੀ ਡਿਸਕਾਊਂਟਡ ਰੇਟ ਤੇ ਤੁਸੀਂ ਕੰਟਰੈਕਟ ਅਗਲੇ ਸਾਲ ਦਾ ਲੈਣਾ ਚਾਹੁੰਦੇ ਹੋ ਜਾਂ ਇਸ ਸਾਲ ਤੁਸੀਂ ਕੰਮ ਸ਼ੁਰੂ ਕਰਾਉਣਾ ਚਾਹੁੰਦੇ ਹੈਗੇ ਹੋ ਤਾਂ ਬਹੁਤ ਹੀ ਜਲਦੀ ਕੰਮ ਜਿੱਥੇ ਖਤਮ ਕਰਦੇ ਨੇ, ਬਹੁਤ ਹੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਤਰੀਕੇ ਦੇ ਨਾਲ, ਫੁੱਲੀ ਬੌਂਡਿਡ ਐਂਡ ਇਨਸ਼ੋਰਡ, ਦੈਟ ਇਜ਼ ਓਰੇਕਲ ਕੰਸਟਰਕਸ਼ਨ ਫਾਰ ਯੋਰ ਐਕਸਟੀਰੀਅਰ ਕੰਸਟਰਕਸ਼ਨ ਐਂਡ ਲੈਂਡਸਕੇਪਿੰਗ, ਇੰਟਰਲੋਕਿੰਗ, ਚਿਮਨੀ ਰਿਪੇਅਰ, ਪੈਟਿਓ ਬਣਵਾਉਣਾ ਚਾਹੁੰਦੇ ਹੋ, ਫੈਂਸਿੰਗ, ਸਟੱਕੋ, ਪਾਰਜਿੰਗ, ਰਿਟੇਨਿੰਗ ਵਾਲਸ, ਪੂਲਸ ਬਣਵਾਉਣੇ ਨੇ, ਲੈਂਡਸਕੇਪਿੰਗ ਕਿਸੇ ਤਰੀਕੇ ਦੀ ਵੀ ਕਰਾਉਣੀ ਹੈ ਤਾਂ ਕਾਲ ਕਰੋ ਓਰੇਕਲ ਕੰਸਟਰਕਸ਼ਨ ਦੀ ਟੀਮ ਨੂੰ। ਨੰਬਰ ਟੂ ਕਾਲ 416-474-6836।
4: ਇਹ ਆਕਾਸ਼ਵਾਣੀ 420 ਮੀਟਰ ਬੈਂਡ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਤੁਸੀਂ ਇਸ ਵਕਤ ਸੁਣ ਰਹੇ ਹੋ ਮਿੰਟੂ ਗੁਰੂ ਸਰੇ ਜੀ ਨਾਲ ਐਨੀ ਮੂਮੈਂਟ। ਸਾਡੀ ਗੱਲਬਾਤ ਆਰੰਭ ਹੋਵੇਗੀ, ਗੱਲਬਾਤ ਦੇ ਵਿਚ ਤੁਸੀਂ ਸ਼ਾਮਲ ਹੋਣਾ ਚਾਹੋ 905-813-1320-905-813-1320 ਲਗਾਤਾਰ ਤੁਸੀਂ ਪਿਛਲੇ 3 ਘੰਟਿਆਂ ਤੋਂ ਸ਼ੋਅ ਦਾ ਆਨੰਦ ਮਾਣ ਰਹੇ ਹੋ, ਸਬਸਕ੍ਰਾਈਬ ਕਰਕੇ ਬੈਲ ਬਟਨ ਆਨ ਕਰਕੇ ਅਗਾਹ ਸ਼ੇਅਰ ਕਰ ਦਿਆ ਕਰੋ, ਅਸੀਂ ਧੰਨਵਾਦੀ ਹੋਵਾਂਗੇ। ਆਓ ਫਿਰ ਮੇਰੇ ਨਾਲ ਹਾਜ਼ਰ ਨੇ ਮਿੰਟੂ ਜੀ, ਵੈਲਕਮ, ਸਵਾਗਤ ਹੈ ਜੀ ਨੂੰ, ਸਤਿ ਸ੍ਰੀ ਅਕਾਲ
9: ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ
4: ਜੀ, ਹਾਲ ਚਾਲ ਠੀਕ ਠਾਕ ਹੋ?
9: ਬਹੁਤ ਵਧੀਆ ਜੀ, ਚੜ੍ਹਦੀ
4: ਕਲਾ, ਵਧੀਆ ਚਾਹੀਦਾ ਜੀ। ਲੋ ਮੇਰਾ ਸਾਥ ਦੇ ਰਹੇ ਨੇ ਕਰਨ ਧੁਨਾ ਜੇ ਟੈਕਨੀਸ਼ੀਅਨ ਅੰਜੂ ਸਿੱਕਾ ਜੀ ਸਟੂਡੀਓ ਦੇ ਵਿਚ ਲਾਈਵ, ਮੈਂ ਤੁਹਾਡਾ ਦੋਸਤ ਹੋਸ ਦਿਲਬਾਗ ਸਿੰਘ ਚਾਵਲਾ, ਤੇ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਸੀ ਜਮਾਰ 1320 AM
8: ਜੀ। ਮਿੰਟੂ ਜੀ, ਸੀ ਬੀ ਆਈ ਨੇ ਕਾਫੀ ਜ਼ਿਆਦਾ ਜਿਹੜਾ ਫਾਸਟ ਮੂਵ ਐਕਸ਼ਨ ਚੱਲ ਰਿਹਾ, ਆਮ ਆਦਮੀ ਪਾਰਟੀ ਦੀ ਜਿਹੜੀ ਅਫਲਿਸ਼ ਆਈ ਹੈ ਉਹਦੇ ਡਰ ਪੈ ਗਿਆ, ਕੀ ਕਹਿਣਾ ਚਾਹੋਗੇ?
4: ਚੂੜਾਂ ਹਲਾਤੀਆਂ ਜੀ
8: ਜੀ,
9: ਇਹ ਤਾਂ ਪੈ ਕੇ ਰਹਿਣਾ ਸੀਗਾ ਖਿਲਾਰਾ ਜੀ, ਇਹ ਤਾਂ ਇੱਕ ਦਿਨ ਹੋਣਾ ਹੀ ਸੀਗਾ। ਦੇਖੋ

ਕਹਿੰਦੇ ਆ ਅੰਜੂ ਜੀ ਇੱਥੇ ਸਭ ਕੁਝ ਸੁਣਦੇ ਆ, ਕਰਦੇ ਆ, ਦੇਖਦੇ ਆ ਔਰ ਹੰਡਾਉਣੇ ਵੀ ਆ ਕੁਛ ਹੱਦ, ਦਫ਼ਤਰਾਂ ਚ ਜਾਂਦੇ ਆ, ਅਫਸਰਾਂ ਕੋਲੇ ਬਹਿੰਦੇ ਆ, ਬਹੁਤ ਕੁਛ ਸੀ ਨਾ, ਮਤਲਬ ਕਿ ਇੱਕ ਬੰਦੇ ਦੇ ਆਲੇ ਦੁਆਲੇ ਜਿਸ ਤਰ੍ਹਾਂ ਦਾ ਸੰਸਾਰ ਸਿਰਜਿਆ ਜਾਂਦਾ ਹੈ, ਇਹ ਰੰਗੀਲਾ ਬਾਦਸ਼ਾਹ ਉਸ ਸੰਸਾਰ ਦੇ ਵਿੱਚ ਇੰਨਾ ਆਦੀ ਹੋ ਗਿਆ ਇਹਨੂੰ ਪਤਾ ਹੀ ਨਹੀਂ ਲੱਗਿਆ ਕਿ ਬਾਹਰ ਕੀ ਹੋ ਰਿਹਾ ਉਹਦੇ। ਤਾਂ ਜਿਹੜਾ ਮੁੱਖ ਮੰਤਰੀ, ਮੈਂ ਅੱਗੇ ਵੀ ਸ਼ਾਇਦ ਗੱਲ ਕਹੀ ਆ, ਵਾਰ ਵਾਰ ਕਹਿੰਦਾ, ਮੁੱਖ ਮੰਤਰੀ ਪੰਜਾਬ ਦਾ ਐਕਚੁਅਲ ਦੇ ਵਿੱਚ ਆ ਰਾਜਵੀਰ ਘੁੰਮਣ ਸੀ, ਕਿਹੜੀ ਬਦਲੀ ਕਰਨੀ ਆ, ਕਿਹਦੇ ਤੇ ਪਰਚਾ ਪਾਉਣਾ, ਇਹ ਜਿਹੜਾ ਸਾਡੇ ਤੇ ਪਰਚਾ ਹੋਇਆ ਉਹਦੇ ਵਿੱਚ ਵੀ ਇਹਦਾ ਨਾਮ ਦਿੱਤਾ ਗਿਆ ਸੀਗਾ ਸਾਨੂੰ, ਜੋ ਸਾਡੇ ਸੋਰਸਸ ਨੇ ਦੱਸਿਆ, ਹੁਣ ਪਤਾ ਨੀ ਮੈਂ ਕਨਫਰਮ ਨਹੀਂ ਆ, ਕਿਸੇ ਦਿਨ ਉਹ ਦੱਸ, ਇਹਨਾਂ ਨੇ ਆਪ ਹੀ ਦੱਸ ਦੇਣਾ ਲੜ ਕੇ ਕਿ ਫਲਾਣੇ ਨੇ ਕਿਹਾ ਸੀ। ਤੋ ਮਤਲਬ ਕਿ ਕੋਈ ਪੁੱਠਾ ਕੰਮ ਕਰਨਾ, ਕੋਈ ਸਿੱਧਾ ਕੰਮ ਕਰਨਾ, ਉਹ ਇਹਨੇ ਕਰਨਾ ਰਾਜਵੀਰ ਘੁੰਮਣ। ਇਹ ਮੁੱਖ ਮੰਤਰੀ, ਅੱਛਾ ਮੁੱਖ ਮੰਤਰੀ ਜਦੋਂ ਇਹ ਗੱਲ ਵੇਖੇਗਾ ਕਿ ਬਈ ਏਡੇ ਵੱਡੇ ਪੱਧਰ ਤੇ ਖਲਾਰਾ ਪੈ ਗਿਆ, ਖਲਾਰਾ ਤੁਰਦਾ ਤੁਰਦਾ ਜਦੋਂ ਈਡੀਆਈ ਨੋਟਾਂ ਦਾ ਬੈਗ ਡਿੱਗ ਪਿਆ, ਇਹ ਫੇਰ ਕਹੀ ਜਾਂਦਾ ਮੇਰੀ ਯਾਰੀ ਆ ਉਸ ਬੰਦੇ ਦੇ ਨਾਲ 20 ਸਾਲ 25 ਸਾਲ, ਤੂੰ ਕੋਈ ਮਤਲਬ ਕਿ FIR ਨਹੀਂ, ਕੋਈ ਜਾਂਚ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਤਾਂ ਫਿਰ ਫਿਰ ਤੇ ਤੁਸੀਂ ਆ ਬੈਲ ਮੁਝੇ ਮਾਰ ਵਾਲਾ ਨਹੀਂ ਕਰ ਰਹੇ, ਬਲਕਿ ਬੈਲ ਦੇ ਵਿੱਚ ਆਪ ਵੱਜ ਰਹੇ ਹੋ ਕਿ ਸਿੰਘ ਮੇਰੀ ਵੱਖੀ ਦੇ ਵਿੱਚ ਦੀ ਲੰਘਾ, ਕੁਛ ਵੀ ਨਹੀਂ ਕੀਤਾ। ਮਾਮਲਾ ਤੁਰਦਾ ਤੁਰਦਾ ਤੁਰਦਾ ਹਾਈਕੋਰਟ ਗਿਆ, ਹਾਈਕੋਰਟ ਨੇ ਕਿਹਾ ਕਿ ਚਲੋ CBI ਨੂੰ ਜਾਂਚ ਦੇ ਦਿੰਦੇ ਹਾਂ। ਇਹਨਾਂ ਦੀ ਮਾੜੀ ਕਿਸਮਤ ਆ ਜਿਹੜੀਆਂ ਕੁਝ ਗੱਲਾਂ ਚੱਲ ਰਹੀਆਂ ਨੇ ਇੱਧਰ ਮੀਡੀਆ ਦੇ ਵਿੱਚ, ਤੁਹਾਡੇ ਇੱਧਰ, ਕਿ ਇਹਨਾਂ ਨੇ ਜੀ CBI ਰੇਡ ਲਈ ਕੀ ਕੀਤਾ ਕਿ ਜਿਹੜੀ ਉੱਥੇ ਫਾਈਲ ਕੀਤੀ ਪਟੀਸ਼ਨ ਉਹਦੇ ਵਿੱਚ ਫੀਸ ਨੀ ਭਰੀ, ਫਲਾਂ ਨੀ ਟਮਕਾਏ, ਬਿਲਕੁਲ ਬੇਸਲੈਸ ਗੱਲਾਂ ਨੇ। ਅਸਲ ਚ ਦੋ ਸੁਣਵਾਈਆਂ, ਦੋ ਸੁਣਵਾਈਆਂ DA ਵਾਲੀ ਅੱਡ ਹੈ ਸੁਪਰੀਮ ਕੋਰਟ ਚ, ਅਤੇ ਇਸ ਤੋਂ ਇਲਾਵਾ ਇਹ ਜਿਹੜੀ ਸੀ CBI ਵਾਲੀ ਕੱਲ ਰਾਤ ਜਿਹੜੀ ਇਹਨਾਂ ਨੇ ਜਾ ਕੇ ਪਟੀਸ਼ਨ ਈ ਫਾਈਲਿੰਗ ਕੀਤੀ ਆ, ਇਹ ਅਲੱਗ ਆ। ਇਹਦੇ ਚ ਤੇ ਕੱਲ ਸੁਣਵਾਈ ਹੋ ਗਈ ਸੀ ਸਵੇਰ ਨੂੰ, ਸੁਪਰੀਮ ਕੋਰਟ ਦੇ ਜਿਹੜੇ ਜੱਜ ਨੇ ਸੂਰਿਆ ਕਾਂਤ ਜੀ, ਉਹ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ ਗਏ, ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ, ਠੀਕ ਹੈ ਜੀ, ਉਹ ਕਿਸ ਤਰ੍ਹਾਂ ਦੀ ਬੱਲੇਬਾਜ਼ੀ ਕਰਦੇ ਆ ਸਾਨੂੰ ਪਤਾ ਹੈ। ਉਹਨਾਂ ਨੇ ਸਮਾਂ ਦਿੱਤਾ, ਉਹ ਕਹਿੰਦੇ ਐਂ ਕਰਦੇ ਆਪਾਂ ਕੱਲ ਸੁਣਦੇ ਆ, ਕਿਉਂਕਿ ਸਰ ਜਿਹੜਾ ਕੋਰਟ ਨੇ ਇੱਕ ਵਾਰੀ ਹੁਕਮ ਦੇ ਦਿੱਤਾ ਹੁੰਦਾ, ਹਾਈਕੋਰਟ ਨੇ ਕੀ ਕਿਹਾ ਕਿ CBI ਜਾਂਚ ਕਰੇ, ਤੁਰੰਤ ਪਰਚਾ ਦਰਜ ਕਰੇ, ਜਦ ਸੁਪਰੀਮ ਕੋਰਟ ਨੇ ਕਿਹਾ ਕਿ ਆਪਾਂ ਕੱਲ ਜਾਂ ਪਰਸੋਂ ਦੇਖਦੇ ਹਾਂ, ਤਾਂ ਇਟ ਮੀਨ ਕਿ ਜਿਹੜਾ ਹੇਠਲੀ ਅਦਾਲਤ ਦਾ ਫੈਸਲਾ ਉਹ ਐਗਜ਼ਿਸਟ ਕਰਦਾ, ਉਹ ਸਟੇ ਨਹੀਂ ਹੈ, ਉਹ ਹੋਲਡ ਨਹੀਂ ਹੈ। CBI ਨੂੰ ਮੌਕਾ ਮਿਲ ਗਿਆ ਔਰ ਲੋਹਾ ਗਰਮ, ਉਹਨਾਂ ਨੇ ਐਸਾ ਥੌੜਾ ਮਾਰਿਆ, ਐਸਾ ਥੌੜਾ ਮਾਰਿਆ ਕਿ ਮੁੜ ਕੇ ਪੋਸਟ ਕਰਕੇ ਸ਼ਾਮ ਨੂੰ ਆਖੀ ਜਾਂਦਾ ਸੀ ਕਿ ਧੱਕਾ ਹਾਏ ਧੱਕਾ ਭਾਜਪਾ, ਹਾਏ ਧੱਕਾ, ਹਾਏ ਧੱਕਾ, ਤੇ ਤੁਸੀਂ ਕੀ ਕੀਤਾ ਪੌਣੇ 5 ਸਾਲ ਲੋਕਾਂ ਨਾਲ, ਵੀ ਕਿਹੜਾ ਨਹੀਂ ਕੁੱਟਿਆ ਤੁਸੀਂ, ਕਿਸਾਨ ਨਹੀਂ ਕੁੱਟਿਆ, ਪੱਤਰਕਾਰ ਨਹੀਂ ਕੁੱਟਿਆ, ਵਿਦਵਾਨ ਨਹੀਂ ਕੁੱਟਿਆ, ਕਿਹੜਾ ਨਹੀਂ ਕੁੱਟਿਆ ਤੁਸੀਂ? ਤੇ ਮੈਂ ਕਿਹਾ ਆਦਤ ਪਾ ਲਓ, ਹੁਣ ਜਿਸ ਤਰ੍ਹਾਂ ਆਦਤ ਪੈ ਜਾਂਦੀ ਆ ਨਾ ਬੰਦੇ ਨੂੰ, ਟੀਕਾ ਬਚਪਨ ਚ ਲੱਗਦਾ ਹੈ ਤਾਂ ਬੜੀ ਦਰਦ ਹੁੰਦੀ ਹੈ, ਤੇ ਜਦੋਂ ਟੀਕੇ ਲਾਉਣ ਦੇ ਆਦੀ ਹੋ ਜਾਈਏ ਨਾ, ਨਸ਼ੇ ਵਾਲੇ ਟੀਕੇ ਲਾਉਣ ਲੱਗ ਜਾਈਏ, ਤਾਂ ਫਿਰ ਸਵਾਦ ਆਉਣ ਲੱਗ ਜਾਂਦਾ ਹੈ ਉਸ ਪੀੜ ਚੋਂ ਵੀ। ਤਾਂ ਤੁਸੀਂ ਹੁਣ ਸਵਾਦ ਲਵੋ, ਇਹ ਇਹ ਇਹ ਕੰਮ ਹਾਲੇ ਰੁਕਣਾ ਥੋੜੀ ਹੈ, ਪਾਰਟੀ ਤਾਂ ਅਭੀ ਸ਼ੁਰੂ ਹੋਈ ਹੈ। ਮੈਂ ਤਾਂ ਕਦੋਂ ਦਾ ਕਹਿੰਦਾ ਸੀਗਾ ਕਿ ਐਸਾ ਬੰਬਾਟ ਹੋਏਗਾ ਤੁਹਾਡੇ ਉੱਤੇ, ਐਸਾ ਬੰਬਾਟ ਤੁਹਾਨੂੰ ਪਤਾ ਹੀ ਨਹੀਂ ਲੱਗਣਾ। ਅੱਜ ਇਹਨਾਂ ਦੇ ਅਫਸਰ ਡਰ ਚ, ਇਹਨਾਂ ਦੇ ਫਰੰਟ ਲਾਈਨ ਦੇ ਲੀਡਰ ਡਰ ਚ, ਅੱਜ ਇਹਨਾਂ ਦੇ ਰਿਸ਼ਤੇਦਾਰ ਡਰ ਚ, ਬਈ ਪਤਾ ਹੀ ਨਹੀਂ ਕਿਹਦੇ ਨਾਲ ਕੀ ਹੋ ਜਾਣਾ। ਸਾਂਡੂ ਨੂੰ ਵੀ ਸੱਦ ਲਿਆ, ਆ ਜਾ ਤੂੰ ਵੀ ਆ ਜਾ, ਫਿਲਮਾਂ ਫੁਲਮਾਂ ਬਣਾਉਂਦਾ ਸੀ, ਉਹ ਤਾਂ ਨਿਕਲ ਗਿਆ ਮੇਰੇ ਖਿਆਲ ਦੇ ਨਾਲ, ਮੇਰੇ ਕੋਲ ਜਿੰਨੀ ਜਾਣਕਾਰੀ ਉਹ ਤਾਂ ਅਮਰੀਕਾ ਬੈਠਾ ਇਸ ਵੇਲੇ। ਸਾਂਡੂ ਨੂੰ ਵੀ ਗੱਲ ਤਲਬ ਕਰ ਲਿਆ ਕਿ ਤੂੰ ਵੀ ਆ ਜਾ, ਯਾਨੀ ਮੁੱਖ ਮੰਤਰੀ ਦੇ ਘਰ ਤੇ ਦਫ਼ਤਰ ਦੋਵਾਂ ਚ ਹੀ ਪਹੁੰਚ ਗਈਆਂ ਏਜੰਸੀਆਂ। ਜਦੋਂ ਤੁਸੀਂ ਕੀ ਕਰਦੇ ਸੀ, ਜਿਹੜਾ ਕੋਈ ਬੋਲਦਾ ਹੈ, ਜਿਹੜਾ ਬੋਲਦਾ ਉਹਨੂੰ ਤੁਸੀਂ ਅੱਗੋਂ ਮਾਣਾ ਨਹੀਂ ਤਾਂ ਨੋਟਿਸ ਦੇ ਦਿੰਦੇ ਹੋ, ਤੁਸੀਂ ਮਾਣਾ ਨਹੀਂ ਤਾਂ ਨੋਟਿਸ ਦੇ ਕੇ ਲੋਕਾਂ ਨੂੰ ਚੁੱਪ ਕਰਾਉਣਾ ਚਾਹੁੰਦੇ ਸੀ। ਹੁਣ ਕਿੱਧਰ ਗਏ ਮਾਣ ਤੇ ਕਿੱਧਰ ਗਈਆਂ ਹਾਨੀਆਂ, ਆਹ ਹੋ ਜਾਂਦੀ। ਤਾਂ ਗੱਲ ਇਹ ਆ ਕਿ ਬਈ
ਇਹਨਾਂ ਦਾ

0: ਜਿਹੜਾ ਸੀਗਾ ਨਾ ਇੱਕ ਸਾਮਰਾਜ ਇਹਨਾਂ ਨੇ ਸਿਰਜਿਆ ਹੋਇਆ ਸੀਗਾ, ਬੜਾ ਇੱਕ ਆਲੇ ਦੁਆਲੇ ਦਾ ਔਰਾ ਐਸਾ ਬਣਾਇਆ ਸੀਗਾ ਜਿਸ ਨੂੰ ਭਰਮ ਜਾਲ ਕਹਿ ਲਈਏ, ਉਹ ਰੰਗੀਲਾ ਬਾਦਸ਼ਾਹ ਮਦ ਮਸਤ ਰਿਹਾ, ਉਹਨੂੰ ਪਤਾ ਹੀ ਨਹੀਂ ਲੱਗਾ ਕਿ ਉਹਦੇ ਸੱਜੇ ਖੱਬੇ ਕੀ ਹੋਈ ਜਾਂਦਾ। ਜੇ ਪਤਾ ਵੀ ਹੋਊਗਾ ਤੇ ਕਈ ਵਾਰ ਇਹਨਾਂ ਇਹੋ ਜਿਹੇ ਰੰਗੀਲਿਆਂ ਦੀਆਂ ਬੜੀਆਂ ਮਜਬੂਰੀਆਂ ਹੁੰਦੀਆਂ, ਚੁੱਪ ਰਿਹਾ। ਹੁਣ ਤੁਸੀਂ ਵੇਖੋ ਆਪੋਜੀਸ਼ਨ ਨਾਲ ਵੀ ਗਵਾਲੇ ਸਰ, ਜਦੋਂ ਆਮ ਤੌਰ ਤੇ ਏਜੰਸੀਆਂ ਕਰਦੇ ਧੱਕਾ ਹੀ ਆ, ਸਭ ਨੂੰ ਪਤਾ। ਔਰ ਇਸ ਕੇਸ ਚ ਵੀ ਕੁਛ ਨਹੀਂ ਹੋਣਾ, ਮੈਂ ਕੱਲ ਲਿਖਿਆ ਸੀ ਸਰ 50 ਸਾਲ ਦੀ ਉਮਰ ਆ, 35-40 ਸਾਲ ਦਾ ਕੇਸਾਂ ਦਾ ਤਜਰਬਾ ਹੈ, ਹੋਣਾ ਕੁਛ ਨਹੀਂ ਇਸ ਕੇਸ ਚ। ਮੇਰੇ ਤੋਂ ਲਿਖ ਕੇ ਲੈ ਲਓ, ਜਿਹੜਾ ਇਹ ਕੇਸ ਆ ਰਾਜਵੀਰ ਘੁੰਮਣ ਦਾ, ਹੋਣਾ ਇਹਦੇ ਚ ਕੁਛ ਵੀ ਨਹੀਂ ਹੈ, ਪਰ ਛੱਡਣੇ ਕਸਰ ਕੋਈ ਨਹੀਂ ਹੋਣਾ। ਇਹਨੂੰ ਇੰਨਾ ਕਰ ਦੇਣਗੇ, ਖਿੱਚ ਦੇਣਗੇ, ਗੱਲ ਹੀ ਛੱਡ ਦਿਓ। ਹੋਣਾ ਐਂਡ ਦੀ ਕਹਾਣੀ ਇਹੀ ਆ, ਹੋਣਾ ਕੱਖ ਨਹੀਂ ਹੈ। ਦੂਜੀ ਗੱਲ ਕਿ ਆਪੋਜੀਸ਼ਨ ਹਮੇਸ਼ਾ ਨਾਲ ਖੜਦੀ ਆ ਜਦੋਂ ਇਸ ਤਰ੍ਹਾਂ ਏਜੰਸੀਆਂ ਵਾਰ ਕਰਦੀਆਂ ਨੇ, ਪਰ ਇਹਨਾਂ ਦੇ ਨਾਲ ਕੌਣ ਖਲੋਤਾ ਹੈ? ਲੋਕਾਂ ਨੇ ਖੁਸ਼ੀ ਮਨਾਈ, ਜਸ਼ਨ ਮਨਾਏ, ਕਿਉਂ? ਕਿਉਂਕਿ ਹਰ ਵਿਰੋਧੀ ਨੂੰ ਟਿੱਚਰ ਕਰਨੀ, ਹਰ ਬੋਲਦੇ ਬੰਦੇ ਦਾ ਗਲਾ ਕੁੱਟਣ ਦਾ ਯਤਨ ਕਰਨਾ, ਹਰ ਬੰਦੇ ਨੂੰ, ਹਰ ਵਰਗ ਨੂੰ ਕੁੱਟਣ ਦਾ ਯਤਨ ਕਰਨਾ, ਤੇ ਹੇਠਾਂ ਤੋਂ ਲੈ ਕੇ ਉੱਤੇ ਤੱਕ ਜਿਸ ਤਰ੍ਹਾਂ ਕੰਮ ਚੱਲਦੇ ਆ, ਲੋਕ ਸਭ ਕੁਛ ਦੇਖਦੇ ਆ। ਜਦੋਂ ਹੁਣ ਲੋਕਾਂ ਨੇ ਨਿੱਕੇ ਨਿੱਕੇ ਇੱਥੇ ਕਰਪਸ਼ਨ ਵਾਲੇ ਕੰਮ ਹੁੰਦੇ ਦੇਖੇ ਸ਼ਹਿਰ ਚ, ਉਹ ਕਿਉਂ ਨਾ ਮੰਨਣਗੇ? ਵੱਡੇ ਪੱਧਰ ਤੇ ਕਿਉਂ ਨਾ ਮੰਨਣਗੇ? ਇਹਨਾਂ ਦੇ ਆਪਣੇ ਬੰਦੇ ਫੜੇ ਗਏ। ਸੋ ਇਹ ਡਰ ਵਾਲਾ ਤਾਂ ਤੁਸੀਂ ਛੱਡ ਦਿਓ, ਇਹ ਤਾਂ ਗਾਂਹ ਵਾਲੀ ਗੱਲ ਆ ਕਿ ਇਹ ਤੇ ਨੀਂਦਰਾਂ ਨਹੀਂ ਆਉਂਦੀਆਂ, ਤੇਰੇ ਬਿਨਾਂ ਨੀਂਦਰਾਂ ਨਹੀਂ ਆਉਂਦੀਆਂ। ਇਹਨਾਂ ਦੀਆਂ ਤੇ ਨੀਂਦਰਾਂ ਕਈ ਦਿਨ ਪਹਿਲਾਂ ਉੱਡੀਆਂ ਹੋਈਆਂ ਸੀ। ਔਰ ਜਿਹੜਾ ਇਹ ਰਾਜਵੀਰ ਘੁੰਮਣ ਐਂਡ ਪਾਰਟੀ ਆ, ਘੁੰਮਣੀ ਭਮੀਰੀਏ ਤੂੰ ਘੁੰਮੀ ਘੁੰਮੀ ਜਾ, ਇਹਨਾਂ ਦੀ ਭਮੀਰੀ ਘੁੰਮ ਜਾਣੀ ਸੀ, ਇਹਨਾਂ ਨੂੰ ਪਤਾ ਸੀ। ਇਹਨਾਂ ਨੂੰ ਪਤਾ ਸੀ, ਇਹਨਾਂ ਦੇ ਰਿਕਾਰਡ ਪੰਜਾਬ ਦੇ ਹੀ ਕਰਮਚਾਰੀਆਂ ਤੋਂ ਏਜੰਸੀਆਂ ਨੇ ਪਹਿਲਾਂ ਹੀ ਹਾਸਲ ਕਰ ਲਏ ਸੀ। ਮੈਂ ਡਿਪਾਰਟਮੈਂਟ ਵੀ ਦੱਸ ਦੂੰਗਾ ਜਦੋਂ ਇਹਨਾਂ ਦੀਆਂ ਰੇਡਾਂ ਰੂਡਾਂ ਮੁੱਕ ਗਈਆਂ, ਵੀ ਕਿੱਥੋਂ ਇਹਨਾਂ ਦੇ ਕਢਾਏ ਸੀਗੇ, ਸਾਰਾ ਤੁਹਾਨੂੰ ਮੈਂ ਉਹ ਵੀ ਦੱਸ ਦੂੰਗਾ। ਸੋ ਹਾਲੇ ਉਹ ਚੱਲ ਰਹੀ ਆ ਇਨਵੈਸਟੀਗੇਸ਼ਨ। ਤੋਂ ਗੱਲ ਇਹ ਆ, ਜੈਸੀਆਂ ਕਰਨੀਆਂ ਵੈਸੀਆਂ ਭਰਨੀਆਂ। ਹੁਣ ਤੇ ਉਹ ਰੋਨੀ ਹੈ ਬਿੱਲੋ ਜੀਜਾ ਲੈ ਗਿਆ ਸਾਕ, ਹੁਣ ਤੇ ਉਹ ਕਹਾਣੀ ਆ। ਹੁਣ ਚੱਲੋ, ਹੁਣ ਚੀਕਾਂ ਮਾਰਦੇ ਉਧਰ, ਕੇਜਰੀਵਾਲ ਕਹੀ ਜਾਂਦਾ 100 ਸੀਟਾਂ ਜਿਤਾ ਦਿਓ ਸਾਨੂੰ, ਧੱਕਾ ਹੋ ਗਿਆ। ਲਓ ਕਮਾਲ ਦੀ ਗੱਲ, ਯੂਨੀਵਰਸਿਟੀ ਚ ਧੱਕਾ ਹੋ ਗਿਆ, ਪਾਣੀਆਂ ਚ ਧੱਕਾ ਹੋ ਗਿਆ, ਲੋਕੋ ਭਾਜਪਾ ਧੱਕਾ ਕਰਕੇ 100 ਸੀਟ ਦੇ ਦਿਓ। ਉਹਦੇ ਬੰਨੇ ਕੋਈ ਮਰੇ, ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ ਕਿ ਭਗਵੰਤ ਮਾਨ ਕੋਈ ਹੋਰ ਲੈ ਆਵਾਂਗੇ, ਸਾਡੇ ਕੋਲ ਕਿਹੜਾ ਡਮੀਆਂ ਦੀ ਘਾਟ ਆ? ਉਹ ਡਰਨਾ ਜਾ ਹੀ ਬਣਾਉਣਾ, ਖੇਤ ਚ ਡਰਨਾ ਹੀ ਗੱਡਣਾ ਹੈ, ਹਨੇਰੀ ਨਾਲ ਇੱਕ ਡਿੱਗ ਗਿਆ, ਅਗਲੇ ਦਿਨ ਦੂਜਾ ਫੇਰ ਖੜਾ ਕਰ ਦਿਆਂਗੇ। ਲਾਉਣੇ ਦੇ 4 ਡੰਡੇ ਹੀ ਆ,
1: ਜੀ ਬਿਲਕੁਲ,
0: ਲਾਉਣੇ ਦੇ 4 ਡੰਡੇ। ਉਹ ਕਹਿੰਦਾ ਮਾਨ ਸਾਹਿਬ ਇੱਕ ਹੋਰ ਲੈ ਆਵਾਂਗੇ, ਤੁਸੀਂ ਬਸ 100 ਸੀਟਾਂ ਜਿਤਾ ਦਿਓ, ਤਗੜੇ ਹੋ ਕੇ 100 ਸੀਟ ਮੰਗੀ ਜਾਂਦਾ
1: ਜੀ। ਇਹ ਜਿਹੜੀ ਆ ਸਿੰਪਤੀ ਵੋਟ ਪੈ ਸਕਦੀ ਜਾਂ ਨਹੀਂ ਉਹਦੀ ਕਰਦੇ ਆ ਗੱਲ, ਆਪਾਂ ਲੈਣੇ ਆ ਕਾਲਰ 3144। ਵੈਲਕਮ ਜੀ,
2: ਸਤਿ ਸ੍ਰੀ ਅਕਾਲ ਚਾਵਲਾ ਜੀ ਤੇ ਮੈਂਟੂ ਜੀ। ਹਾਂਜੀ ਜੀ, ਮੈਂਟੂ ਜੀ, ਉਹ ਦਿੱਲੀ ਵਾਲੇ ਲਾਲਿਆਂ ਨੂੰ ਹੁਣ ਨੀਂਦ ਆ ਜਾਊਗੀ, ਪਾਈਆ ਪੀ ਕੇ ਪਿਆ ਨੀਂਦ ਲੈਣਗੇ ਗੋਲੀਆਂ ਖਾ ਕੇ।
0: ਗੱਲ ਆ ਕਿ ਉਹਨਾਂ ਦੀ ਨੀਂਦ ਪਤਾ ਨਹੀਂ ਉਹਨਾਂ ਦਾ ਕੀ ਆ, ਉਹ ਤੇ ਅੱਜ ਦੀ ਕੱਲ ਕਿਸੇ ਹੋਰ ਪਾਸੇ ਚਲੇ ਜਾਣਗੇ, ਇਹਨਾਂ ਦਾ ਕੀ ਬਣੇਗਾ,
1: ਬਨਮਿਆਂ ਦਾ ਕੀ?
0: ਇਹਨਾਂ ਨੂੰ ਪੀ ਕੇ ਵੀ ਨੀਂਦ ਨੀ ਆਉਣੀ, ਇਹਨਾਂ ਨੇ ਤੇ ਇੱਥੇ ਹੀ ਰਹਿਣਾ ਨਾ
1: ਜੀ,
0: ਇਹਨਾਂ ਨੂੰ ਨੀਂਦ ਨਹੀਂ ਆਉਣੀ ਏਦਾਂ। ਤੇ ਜੇ ਨੀਂਦ ਹੀ ਆਉਂਦੀ ਹੋਵੇ, ਤੁਸੀਂ ਸੋਚ ਕੇ ਦੇਖੋ ਕਿ ਜਿਸ ਦਿਨ ਹਾਈ ਕੋਰਟ ਨੇ ਇਹਨਾਂ ਦੇ ਖਿਲਾਫ ਫੈਸਲਾ ਦਿੱਤਾ ਕਿ ਜਾਓ ਬਾਈ CBI ਜਾਂਚ ਕਰੇ, ਤਾਂ ਤੁਸੀਂ ਵੇਖੋ ਕਿ ਜਾ ਕੇ ਰਾਤ ਨੂੰ 2:15 ਜਾ ਕੇ ਇਹਨਾਂ ਨੇ ਰਜਿਸਟਰੀ ਦੇ ਵਿੱਚ ਪਟੀਸ਼ਨ ਫਾਈਲ ਕੀਤੀ ਆ, ਤਾਂ ਇਹਦਾ ਮਤਲਬ ਕਿ ਨੀਂਦ ਤੇ ਨਹੀਂ ਆ ਰਹੀ, ਸਾਫ਼ ਹੈ। ਤੋ ਨੀਂਦ ਨਹੀਂ ਆਏਗੀ, ਇਹ ਹੁਣ ਤੁਸੀਂ ਜੋ ਮਰਜ਼ੀ ਇਹ ਕਹੀ ਜਾਣ, ਇਹ ਜਿੰਨਾ ਮਰਜ਼ੀ ਢਿੰਡੋਰਾ ਪਿੱਟੀ ਜਾਣ, ਹੋ ਸਕਦਾ ਕਿਸੇ ਮਾਮਲੇ ਚ ਸੱਚੇ ਵੀ ਹੋਣ, 100% ਕੋਈ ਵੀ ਬੰਦਾ ਝੂਠਾ ਨਹੀਂ ਹੁੰਦਾ, ਕਈ ਵਾਰ ਝੂਠੇ ਬੰਦੇ ਦੇ ਵਿੱਚ ਵੀ ਕੋਈ ਨਾ ਕੋਈ ਸੱਚਾਈ ਹੁੰਦੀ ਆ, ਮੈਂ ਨਹੀਂ ਕਹਿੰਦਾ, ਪਰ ਇਹਨਾਂ ਦੇ ਉਸ ਛਿਪੇ ਹੋਏ ਸੱਚ ਨੂੰ ਵੀ ਲੋਕਾਂ ਨੇ ਹੁਣ ਨਹੀਂ ਜੇ ਮੰਨਣਾ,
1: ਇਹਨਾਂ ਨੇ
0: ਆਪਣੀ ਕਵੀ ਇਸ ਤਰ੍ਹਾਂ ਦੀ ਬਣਾ ਲਈ ਆ।
1: ਵੈਲਕਮ ਜੀ, ਸਵਾਗਤ ਹੈ 9900। ਹੈਲੋ,
3: ਹਾਂਜੀ ਭਾਈ ਜੀ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ।
3: ਦੇਖੋ ਬਾਈ ਜੀ, ਆਪਣਾ ਜਦੋਂ ਇਹਨਾਂ ਦਾ ਸਾਰਾ ਢੰਗ ਟਮਾ ਸ਼ੁਰੂ ਹੋਇਆ ਨਾ, ਜਦੋਂ ਉਦੋਂ ਬੋਲੀ ਦਾ ਸੀ ਤਾਂ ਲੋਕ ਗੱਲ ਪੈਂਦੇ ਹੁੰਦੇ ਸੀ,
1: ਗਾਲਾਂ
3: ਕੱਢਦੇ ਸੀਗੇ ਵੀ ਇਹ ਜੀ ਆਪਣਾ ਆਮ ਘਰ ਦੇ ਬੰਦਿਆਂ ਨੂੰ ਅੱਗੇ ਨਹੀਂ ਆਉਣ ਦਿੰਦੇ, ਇਹ ਸਾਡੇ ਤੋਂ ਸੜਦੇ ਆ, ਸਾਡੇ ਤੋਂ ਮੱਚਦੇ ਆ ਇਹ। ਇਹਨਾਂ ਨੇ ਜੀ ਮਹਿਕਮਾ ਹੀ ਭਰਤੀ ਉਹ ਜੇ ਕਰ ਲਏ, ਇਹਦਾ ਸਾਬਣਾ ਪੇਸਟਾਂ ਹਾਂਜੀ ਉਹ ਚੱਕਣ ਵਾਲਾ ਸਾਰਾ ਕਹਿ ਲੋ ਜੁੰਮੇ ਵਾਲੇ ਬੰਦੇ ਇਹਨਾਂ ਨੇ ਜਮਾਂ ਵਿੱਚ ਭਰਤੀ ਕਰ ਲਏ, ਉਹਨਾਂ ਨੇ ਛੱਡਣੇ ਆ ਜੀ ਇਹ, ਮਾਂ ਹੀ ਦੇਣਗੇ ਇਹਨੇ ਗਾਏ ਡੋਲੂ ਵਾਂਗੂ ਦੇਖਿਓ ਤਾਂ ਸਹੀ ਤੁਸੀਂ।
1: ਮਿਹਰਬਾਨੀ,
3: ਕਰਜ਼ਾ ਕਰਜ਼ਾ ਚੱਕ ਚੱਕ ਹੁਣ ਪੰਜਾਬ ਲਾ ਦਾ ਨਾ ਖੁੱਡੇ ਲੈਣੇ ਇਹਨਾਂ ਨੇ ਜਮਾਂ, ਇਹ ਕਰਜ਼ਾ ਲਾਉਣਾ ਕਿਹਨੇ ਆ ਜੀ ਦੇਖਿਓ ਤੁਸੀਂ ਗਾਹ ਬਣਦਾ ਕੀ ਆ। ਬਾਕੀ ਮਿੰਟੂ ਬਾਈ ਦੱਸਣਗੇ। ਥੈਂਕ ਯੂ।
1: ਹਾਂਜੀ ਮਿੰਟੂ ਜੀ,
0: ਕਰਜ਼ੇ ਦੀ ਕਹਾਣੀ ਸੁਣ ਲਓ। ਮੈਂ ਕੱਲ RBI ਦੇ ਦਸਤਾਵੇਜ਼ ਦੇਖ ਰਿਹਾ ਸੀਗਾ ਤਾਂ ਮੇਰੇ ਕੋਲ, ਮੈਂ ਕੱਢ ਕਲਿੱਕ ਹੀ ਕਰ ਲੈਣਾ, ਆ ਮੇਰੇ ਕੋਲ ਹੈ ਪੇਪਰ, ਪੰਜਾਬ 2005 ਮੈਚੋਰਟੀ ਬਕਟ ਈਅਰਸ 11-15 500 crore 1000 crore ਯਾਨੀ 1500 crore ਰੁਪਇਆ ਇਹਨਾਂ ਨੇ ਅਕਤੂਬਰ ਦੇ ਮਹੀਨੇ ਚ ਲੈਣਾ। ਫੇਰ ਅੱਗੇ ਆ ਜਾਓ ਅਕਤੂਬਰ ਦੇ ਵਿਚ, ਫੇਰ ਅੱਗੇ ਜਾ ਕੇ ਇਹਨਾਂ ਨੇ ਯਾਨੀ ਕਰਜ਼ਾ ਲੈਣਾ ਨਵੰਬਰ ਦੇ ਵਿਚ 500 ਤੇ 1000 1500 crore। ਫੇਰ ਅੱਗੇ ਆ ਜਾਓ ਜੀ, ਫੇਰ ਦੇਖੋਗੇ ਤਾਂ ਇਹਨਾਂ ਨੇ ਕਰਜ਼ਾ ਲੈਣਾ 1500 crore ਦਸੰਬਰ ਦੇ ਵਿਚ। ਮੈਂ ਪੇਪਰਾਂ ਤੋਂ ਪੜ੍ਹ ਰਿਹਾ ਵਾਂ, ਆਫੀਸ਼ੀਅਲ ਪੇਪਰਾਂ ਤੋਂ ਜਿਹੜੇ ਪੰਜਾਬ ਸਰਕਾਰ ਨੇ ਪ੍ਰਪੋਜ਼ਲ ਕਰਕੇ ਦਿੱਤੇ ਹੋਏ ਨੇ ਕਿੰਨਾ ਕਰਜ਼ਾ ਲੈਣਾ ਜੀ ਅਸੀਂ। ਯਾਨੀ ਜੇ ਤੁਸੀਂ ਵੇਖੋਗੇ ਤਾਂ ਹਰ ਮਹੀਨੇ 1500 crore ਰੁਪਇਆ ਲੈ ਕੇ ਸਟੇਟ ਰਨ ਕੀਤੀ ਜਾ ਰਹੀ ਆ ਹਰ ਮੰਥਲੀ, ਮਤਲਬ ਕਿ ਮੈਂ ਕਾਗਜ਼ਾਂ ਦੇ ਲਿਹਾਜ਼ ਨਾਲ ਬੋਲ ਰਿਹਾ। ਭਾਈ ਸਾਹਿਬ ਨੇ ਕਾਲ ਕੀਤੀ, ਮੈਂ ਜਦੇ ਕਲਿੱਕ ਕੀਤੀ ਕਿਉਂਕਿ ਮੇਰੇ ਫੋਨ ਦੇ ਵਿੱਚ ਹੀ ਏਦਾਂ ਦੇ ਦਸਤਾਵੇਜ਼ ਹੁੰਦੇ ਆ, ਚਲੋ ਗਾਹ ਨਾ ਦੱਸਿਓ ਇਹ ਫੋਨ ਵੀ ਨਾ ਚੱਕ ਕੇ ਲੈ ਜਾਣ ਮੇਰਾ ਕਿਤੇ, ਇਹਨੂੰ ਭੇਜਦਾ ਕੌਣ ਹੈ। ਤੋਂ ਗੱਲ ਇਹ ਆ ਕਿ
1: ਰੇਡੀਓ ਟੈਲੀਵਿਜ਼ਨ ਦੇਖ ਰਹੇ ਹੋ ਸੁਣ ਰਹੇ ਹੋ, ਫੋਨ ਨੀ ਦਿਖਾਉਣਾ ਸੀ ਮਿੰਟੂ ਜੀ ਦਾ, ਮੈਂ ਤੇ ਵੇਖਿਆ ਪਰ ਤੁਸੀਂ ਦੱਸਣਾ ਨੀ ਪਲੀਜ਼।
0: ਇਹਨਾਂ ਨੂੰ ਪਤਾ ਲੱਗ ਗਿਆ ਇਹਨਾਂ ਨੇ ਤੇ ਮੇਰਾ ਜਿਹੜਾ ਜਲਕ ਜਿਹਦੇ ਨਾਲ ਜਾਦੂ ਕਰੀਦਾ ਨਾ ਉਹ ਸਾਰਾ ਲੈ ਜਾਣਾ,
1: ਭੈੜੇ ਆ
0: ਜ਼ਿੰਮੇਦਾਰੀ ਦਾ ਝੁਰਲੂ ਹੁੰਦਾ। ਉਹ ਗੱਲ ਇਹ ਆ ਕਿ ਬਈ ਅਸਲ ਦੇ ਵਿਚ ਇਹ ਇੱਕ ਨਾ ਜਿੱਦਾਂ ਕਹਿ ਲਈਏ ਕਿ ਆਪਣੇ ਪੰਜਾਬ ਦੀ ਤ੍ਰਾਸਦੀ ਬਣ ਗਈ ਆ। ਹੁਣ ਜਿਹੜਾ ਆਏਗਾ ਤੁਸੀਂ ਮੈਨੂੰ ਦੱਸੋ ਜਿਹਦੇ ਕੋਲ ਪਹਿਲਾਂ ਹੀ 4-5 lakh crore ਦਾ ਖਰਚਾ ਹੋਏਗਾ, ਲੈਟ ਸਪੋਜ ਤੁਸੀਂ ਕਹੋ ਜਾਓ ਮਿੰਟੂ ਓਏ ਜਾ ਜਾ ਯਾਰ ਨਜ਼ਾਰੇ ਲੈ ਤੈਨੂੰ ਬਣਾ ਦਿੰਦੇ ਮੁੱਖ ਮੰਤਰੀ, ਮੈਂ ਮੁੱਖ ਮੰਤਰੀ ਬਣ ਕੇ ਉੱਥੇ ਕੀ ਕਰੂੰਗਾ ਬਈ। 5 lakh crore ਤੇ ਤੁਸੀਂ ਮੈਨੂੰ ਵਿਰਾਸਤ ਦਾ ਕਰਜ਼ਾ ਦੇ ਰਹੇ ਹੋ ਮੇਰੇ ਪਿਓ ਦਾ, ਪੰਜਾਬ ਸਾਡਾ ਪਿਓ ਹੀ ਆ।
1: ਬਿਲਕੁਲ ਬਿਲਕੁਲ,
0: 5 lakh crore ਤੇ ਕਰਜ਼ਾ ਦੇ ਰਹੇ ਹੋ ਮੈਨੂੰ, ਮੈਂ ਉੱਥੇ ਜਾ ਕੇ ਕੀ ਕਰੂੰ ਫਿਰ? ਮੈਂ ਕੀ ਸੋਚੂ ਯਾਰ ਹੁਣ ਟਾਈਮ ਪਾਸ ਤੇ ਕਰਨਾ, ਤਨਖਾਹਾਂ ਦੇਣੀਆਂ ਆਪਦੀਆਂ ਲੈਣੀਆਂ ਨਜ਼ਾਰੇ ਲੈਣੇ ਆ, ਰੰਗੀਲੇ ਪਿਛਲਾ ਰੰਗੀਲਾ ਰਿਹਾ ਤੇ ਮੈਂ ਵੀ ਸੰਦੀਲਾ ਬਣਨਾ ਹੀ ਆ, ਕੋਈ ਗੱਲ ਨੀ ਤਾਂ ਫਿਰ ਮੈਂ ਵੀ ਚੁੱਕਣਾ ਸਟਾਰਟ ਕਰ ਦੂ। ਤੋ ਇਹਦੇ ਕੋਲ ਜਦੋਂ ਤੱਕ ਪੰਜਾਬ ਕੋਲ ਇਹਦੇ ਕੋਲ ਕੋਈ ਵਿਜ਼ਨਰੀ ਲੀਡਰਸ਼ਿਪ ਨਹੀਂ ਹੋਏਗੀ, ਕੁਆਲਿਟੀ ਪ੍ਰੋਗਰਾਮ ਨਹੀਂ ਹੋਏਗਾ, ਫਿਊਚਰ ਦੀ ਪਲੈਨਿੰਗ ਨਹੀਂ ਹੋਏਗੀ, ਬਹੁਤ ਵਧੀਆ ਨੀਤੀ ਘਾੜੇ ਨਹੀਂ ਹੋਣਗੇ, ਔਰ ਐਸੀ ਲੀਡਰਸ਼ਿਪ ਜਿਹੜੀ ਕਹੇ ਯਾਰ 5 ਸਾਲ ਕੰਮ ਕਰਨਾ ਇਸ ਤੋਂ ਬਾਅਦ ਆਈਏ ਨਾ ਆਈਏ ਕੋਈ ਫਰਕ ਨਹੀਂ ਪੈਂਦਾ, ਐਸੀ ਲੀਡਰਸ਼ਿਪ ਜਦੋਂ ਤੱਕ ਨਹੀਂ ਆਏਗੀ ਉਦੋਂ ਤੱਕ ਇਹ ਕਰਜ਼ੇ ਵਾਲਾ ਸਾਈਕਲ ਇਸੇ ਤਰ੍ਹਾਂ ਹੀ ਘੁੰਮੇਗਾ।
1: ਔਰ ਚਲੋ ਜੇ ਆਪਾਂ ਰਾਸ਼ਟਰੀ ਪੱਧਰ ਦੀ ਗੱਲ ਕਰੀਏ ਪੰਜਾਬ ਤੋਂ ਬਾਹਰ ਨਿਕਲੀ ਤਾਂ ਰਾਹੁਲ ਗਾਂਧੀ ਜਿਸ ਤਰੀਕੇ ਦੇ ਨਾਲ ਉਹਨੂੰ ਚੁੱਕ ਕੇ ਲੈ ਕੇ ਗਏ ਨੇ ਉਹਦੇ ਤੇ ਟਿੱਪਣੀ ਤੋਂ ਪਹਿਲਾਂ ਮੇਰੇ ਨਾਲ 2 ਕੁ ਲਾਈਨਾਂ ਨੇ, ਆਪਾਂ ਲਾਈਨ ਲੈ ਲੈਂਦੇ ਹਾਂ ਤੇ ਫਿਰ ਅੱਗੇ ਵਧਦੇ ਹਾਂ। ਹਾਂਜੀ ਵੈਲਕਮ ਜੀ, ਹੈਲੋ ਆਜੋ ਤੁਸੀਂ ਇਹ ਤੇ ਜੀ
4: ਸਤਿਕਾਲ ਜੀ।
1: ਹਾਂਜੀ ਸਤਿ ਸ੍ਰੀ ਅਕਾਲ।
4: ਹਾਂਜੀ ਆਪਾਂ ਬਹੁਤ ਦੇਰ ਦੀਆਂ ਖਬਰਾਂ ਵੀ ਸੁਣਦੇ ਹਾਂ, ਰੇਡੀਓ ਪ੍ਰੋਗਰਾਮ ਬਹੁਤ ਦੇਰ ਦੇ ਸੁਣਦੇ ਹਾਂ, ਪਾਰਟੀਆਂ ਆ ਗਈਆਂ ਆ ਜਾਣਗੀਆਂ ਤੇ ਜਿਹੜੇ ਆਪਾਂ ਨੁਕਸ ਕੱਢ ਗਿਆ ਪਹਿਲਾਂ ਵੀ ਸੀਗੇ ਹੁਣ ਸੀਗੇ, ਤੇ ਕੋਈ ਲੀਡਰ ਸੀ ਮੈਨੂੰ ਨਾ ਭੁੱਲ ਗਿਆ ਉਹਦੇ ਜਿੰਮੇ ਉਹਨੇ ਬਿੱਲ ਦਾ ਬਿੱਲ ਨੀ ਸਿੱਖਾ 1000 crore ਦਾ, ਕੀ ਉਹਨੇ ਪੇ ਕਰਤਾ ਕਿ ਨਹੀਂ
0: ਦਾਦਾ ਜੀ?
1: ਕੋਈ ਬਿਜਲੀ ਲੀਡਰ ਸੀ ਕੋ ਬਿਜਲੀ ਦਾ ਬਿੱਲ ਦੇਣਾ ਉਹਨੇ, ਪਤਾ ਨੀ 1000 crore ਦਾ, ਸਾਡੇ ਕਾਲਰ ਨੇ ਪੁੱਛਿਆ
0: 1000 crore ਦਾ ਬਿੱਲ,
1: ਪਤਾ ਨੀ 1000 crore ਦਾ, ਪਤਾ ਨੀ
0: ਕੀ ਗੱਲ ਉਹ ਬਿਜਲੀ ਯੂਰਪ ਨੂੰ ਵੇਚਦਾ ਸੀਗਾ ਜੀ 1000 crore ਦੀ ਬਿਜਲੀ?
1: ਖੋਜ ਕਰਕੇ ਕੱਲ ਤੁਸੀਂ ਦੱਸਿਓ ਜੇ ਰੈਗੂਲਰ ਰੇਡੀਓ ਸੁਣਦੇ ਹੋ ਸਾਨੂੰ ਆਫ ਦੀ ਅਰਦਾਸ।
0: ਕੋਈ ਕਿਸੇ 1 crore ਦਾ ਤਾਂ ਕੋਈ ਡਿਫਾਲਟਰ ਹੋ ਸਕਦਾ, ਕੋਈ 1 crore ਦਾ ਵੀ ਨੀ ਹੁੰਦਾ ਜੀ, ਲੱਖਾਂ ਚ ਡਿਫਾਲਟਰ ਹੁੰਦੇ ਆ, ਕਰੋੜ ਚ ਡਿਫਾਲਟਰ ਹੁੰਦੀਆਂ ਨੇ ਜਿਹੜੀਆਂ ਬਿਜ਼ਨਸ ਯੂਨਿਟ ਇਕਾਈਆਂ ਹੁੰਦੀਆਂ ਨੇ, ਜਿਹੜੀਆਂ ਯਾਨੀ ਉਦਯੋਗਿਕ ਇਕਾਈਆਂ ਹੁੰਦੀਆਂ ਉਹ ਵੀ ਕਈ ਵਾਰ ਡਿਫਾਲਟ ਕਰ ਜਾਂਦੀਆਂ 1 crore 2 crore 4 crore। 100 crore, 1000 crore ਚ ਕੋਈ ਇੰਡੀਵਿਜੁਅਲ ਕੰਜ਼ਿਊਮਰ ਜਾਂ ਕੋਈ ਇਕਾਈ ਨਹੀਂ ਨਹੀਂ ਤੋਬਾ ਤੋਬਾ ਇੰਨਾ ਵੱਡਾ ਅਮਾਉਂਟ ਨਹੀਂ
1: ਸਾਡੇ ਜਿਹੜਾ ਰਾਹੁਲ ਗਾਂਧੀ ਵਾਲਾ ਮੈਂ ਸਵਾਲ ਚੁੱਕਿਆ ਉੱਤੇ ਕੀ ਕਹਿਣਾ ਚਾਹੋਗੇ ਉਸ ਤੋਂ ਪਹਿਲਾਂ ਕਿ ਮੈਂ ਅਗਲੀ ਕਾਲ ਲਵਾਂ ਹਾਂਜੀ
0: ਹਾਂਜੀ ਦੇਖੋ ਰਾਹੁਲ ਗਾਂਧੀ ਦਾ ਮੁੱਦਾ ਇਹ ਆ ਕਿ ਰਾਹੁਲ ਗਾਂਧੀ ਕੱਲ 300 ਮੈਂਬਰ ਪਾਰਲੀਮੈਂਟ ਲੈ ਕੇ ਚੋਣ ਕਮਿਸ਼ਨ ਵੱਲ ਜਾ ਰਿਹਾ ਸੀਗਾ ਉਸ ਨੂੰ ਰੋਕਿਆ ਗਿਆ 200 ਮੀਟਰ ਉਰੇ ਜੇ ਕਿਸੇ ਨੇ ਦੇਖਿਆ ਹੋਵੇ ਜਿੱਥੇ ਚੋਣ ਕਮਿਸ਼ਨ ਆ 200 ਮੀਟਰ ਉਰੇ ਆਲ ਇੰਡੀਆ ਰੇਡੀਓ ਵਾਲਿਆਂ ਦਾ ਸਟੇਸ਼ਨ ਆ ਉੱਥੇ ਇਹਨਾਂ ਨੂੰ ਜਦੋਂ ਬੱਸ ਚ ਪਾਉਣ ਲੱਗੇ ਉਹ ਬੱਸ ਚੋਂ ਉਤਰ ਕੇ ਭੈਣ ਭਰਾ ਉਹ ਹੈਗੇ ਤੇ ਕਮਾਂਡੋ ਵਰਗੇ ਆ ਭੱਜ ਕੇ ਉਧਰ ਚਲੇ ਗਏ ਤੇ ਤੁਸੀਂ ਵੇਖੋ 50-55 ਸਾਲ ਦਾ ਆਪਣਾ ਪੰਜਾਬੀ ਲੀਡਰ ਦੇਖ ਲਓ ਤੇ 50-55 ਦਾ ਰਾਹੁਲ ਦੇਖ ਲਓ ਮਾਰ ਕੇ ਸ਼ਾਲ ਤੇ ਉਹ ਗਿਆ ਤੇ ਆਹ ਜਾਂਦਾ ਤੇ ਆਹ ਜਾਂਦਾ ਉੱਥੇ ਬਹਿ ਗਿਆ ਚਬੂਤਰੇ ਤੇ ਚੜ ਕੇ ਪਿੱਪਲ ਥੱਲੇ
1: ਚਲ ਗੋਜੇ ਜਿੱਦਣ
0: ਦੀ ਆ ਗਈ ਸ਼ਾਮ ਸਾਡਾ ਮੰਜਾ ਪਿੱਪਲ ਥੱਲੇ ਉਹ ਗੱਲ ਇਹ ਕਿ ਉਸ ਤੋਂ ਬਾਅਦ ਉੱਥੇ 7 ਘੰਟੇ ਧਰਨਾ ਲਾਇਆ ਫੇਰ ਇਹਨਾਂ ਨੂੰ ਜਦੋਂ ਪਤਾ ਲੱਗਿਆ ਕਿਉਂਕਿ ਉੱਥੇ ਯੂਥ ਕਾਂਗਰਸ ਸੀ ਦੇਖੋ ਇੱਕ ਚੀਜ਼ ਮੰਨਣੀ ਪਏਗੀ ਬੰਦੇ ਨੇ ਹਾਰ ਜਿੱਤ ਮਾਇਨੇ ਨਹੀਂ ਰੱਖਦੀ ਹੁੰਦੀ ਹਾਰ ਜਿੱਤ ਮਾਇਨੇ ਨਹੀਂ ਰੱਖਦੀ 2008-10 ਤੋਂ ਬਾਅਦ ਜੇ ਕਿਤੇ ਮੈਂ ਕਾਂਗਰਸੀ ਨੂੰ ਥੋੜਾ ਜਿਹਾ ਦੇਖ ਰਿਹਾ ਨਾ ਜੋਸ਼ ਦੇ ਵਿੱਚ ਆ ਹੁਣ ਉੱਥੇ ਨਾਲ ਦੀ ਨਾਲ ਪਹੁੰਚ ਗਏ ਫਿਰ ਇਹਨਾਂ ਨੂੰ ਜਦੋਂ ਲੱਗਿਆ ਗੁਜਰਾਤੀਆਂ ਨੂੰ ਵੀ ਇੱਥੇ ਤੇ ਜੰਤਰ ਮੰਤਰ ਵਾਲਾ ਕੰਮ ਨਾ ਹੋ ਜਾਵੇ ਲੋਕ ਆ ਰਹੇ ਕੋਈ ਹਰਿਆਣੇ ਤੋਂ ਆ ਗਿਆ ਕੋਈ ਕਿਤੋਂ ਆ ਗਿਆ ਕੋਈ ਕਿਤੋਂ ਆ ਗਿਆ ਇਹਨਾਂ ਦੇ NSUI ਵਾਲੇ ਚਲੇ ਗਏ ਉੱਥੇ ਯੂਥ ਕਾਂਗਰਸੀ ਚਲੇ ਗਏ ਤੱਕਮ ਤੱਕਾ ਹੋ ਗਿਆ ਤਾਂ ਯਾਨੀ ਫਿਰ ਦੇਰ ਸ਼ਾਮ ਇਹਨਾਂ ਨੇ ਆਰਡਰ ਕੀਤਾ ਕਿ ਇਹਨੂੰ ਚੁੱਕ ਲੋ ਫਿਰ ਰਾਹੁਲ ਗਾਂਧੀ ਨੂੰ ਧੂਕੇ ਖੜਿਆ ਗਿਆ ਰਾਹੁਲ ਗਾਂਧੀ ਨੂੰ ਧੂਕੇ ਖੜਿਆ ਗਿਆ ਪਰ ਉਦੋਂ ਤੱਕ ਰਾਹੁਲ ਗਾਂਧੀ ਆਪਣਾ ਕੰਮ ਕਰ ਚੁੱਕਾ ਸੀਗਾ ਗਿਆਨੇਸ਼ ਕੁਮਾਰ ਦਾ ਅਸਤੀਫਾ ਅੱਜ ਨੀ ਕੱਲ ਉਹ ਕਹਿੰਦੇ ਵੀ ਲੈ ਕੇ ਰਹਾਂਗੇ ਇਹਦੇ ਖਿਲਾਫ਼ ਮੁਕੱਦਮਾ ਵੀ ਚਲਾਵਾਂਗੇ ਸੋ ਗੱਲ ਇਹ ਆ ਕਿ ਨਰਿੰਦਰ ਮੋਦੀ ਗੌਰਮੈਂਟ ਵੀ ਜੇ ਤੁਸੀਂ ਵੇਖੋਗੇ ਤਾਂ ਬਹੁਤ ਕਮਜ਼ੋਰ ਹੈ ਇਸ ਵੇਲੇ ਬਹੁਤ ਕਮਜ਼ੋਰ ਹੈ
1: ਸਲਮਾਨ
0: ਤੇ ਮੋਦੀ ਨੇ ਇੱਕੋ ਜਿਹਾ ਨਹੀਂ ਮਸਲਾ ਕੋਈ ਇੱਕ ਥੋੜੀ ਹੈ ਸਰ ਪਹਿਲੀ ਗੱਲ ਕਿ ਉਹਨਾਂ ਕੋਲ ਮੈਜੋਰਟੀ ਨਹੀਂ ਹੈ ਸੈਕੰਡ ਚੀਜ਼ ਚੋਣ ਕਮਿਸ਼ਨ ਦੀਆਂ ਚੋਰੀਆਂ ਫੜੀਆਂ ਗਈਆਂ ਥਰਡ ਚੀਜ਼ ਜੇ ਤੁਸੀਂ ਵੇਖੋਗੇ ਜ਼ੈਨਸੀ ਦਾ ਜਿਹੜਾ ਅੰਦੋਲਨ ਸੀਗਾ ਉਹ ਹਾਲੇ ਵੀ ਉਹ ਇਹਨਾਂ ਨੂੰ ਸੱਟ ਮਾਰ ਕੇ ਗਿਆ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਹੋਇਆ ਉਸ ਤੋਂ ਪਹਿਲਾਂ ਜੇ ਤੁਸੀਂ ਵੇਖੋਗੇ ਅਮਰੀਕਾ ਵਾਲੀ ਡੀਲ ਤੇ ਫਸੇ ਪਏ ਨੇ ਇਸ ਤੋਂ ਪਹਿਲਾਂ ਜੇ ਤੁਸੀਂ ਦੇਖੋਗੇ ਕਿਸਾਨਾਂ ਵਾਲੇ ਮਾਮਲੇ ਚ ਫਸੇ ਪਏ ਨੇ ਹਰ ਜਗ੍ਹਾ ਤੇ ਹਰ ਮੋੜ ਤੇ ਨਰਿੰਦਰ ਮੋਦੀ ਸਰਕਾਰ ਕਮਜ਼ੋਰ ਹੈ
1: ਜੀ ਇੱਕ ਕਾਲਰ ਨੇ ਤੇ ਫਿਰ ਵਾਈਂਡ ਅਪ ਕਰਾਂਗੇ ਮੇਖਾ ਜੰਜੀ ਜੀ ਕੋਈ ਕੁਐਸਚਨ ਆ ਪਹਿਲਾਂ ਕੁਐਸਚਨ ਕਰ ਲੈਣੇ ਸ਼ਾਇਦ ਕਾਲਰ ਕੋਈ ਕੁਐਸਚਨ ਆਵੇ ਹਾਂਜੀ
5: ਜੀ ਮਿੰਟੂ ਜੀ ਹੈਗਾ ਚਰਚੇ ਹੋ ਰਹੇ ਨੇ ਕਿ ਮੋਦੀ ਕੈਬਨਿਟ ਫੇਰ ਬਦਲ ਹੋਣ ਦੇ ਤੁਸੀਂ ਕੀ ਕਹਿਣਾ ਚਾਹੋਗੇ
1: ਜੀ
0: ਅੱਜ ਜੇ ਦੇਖੋ ਫੇਰ ਬਦਲ ਹੁੰਦਾ ਹੈ ਯਾਨੀ ਕੋਈ ਰੀਸ਼ਫਲਿੰਗ ਹੁੰਦੀ ਹੈ ਤਾਂ ਉਹਦੇ ਵਿੱਚ ਪੰਜਾਬ ਦਾ ਕੋਈ ਨਾ ਕੋਈ ਮੰਤਰੀ ਤੇ ਜਾ ਸਕਦਾ ਫਿਰ ਆਬਵੀਅਸ ਕਿਉਂਕਿ ਜਿਨ੍ਹਾਂ ਸਟੇਟਾਂ ਦੇ ਵਿੱਚ ਇਲੈਕਸ਼ਨ ਆ ਯੂਪੀ ਹੈ ਪੰਜਾਬ ਹੈ ਤੇ ਦੋ ਸਟੇਟਾਂ ਆਪਾਂ ਦੇਖੀਏ ਨਾਲ ਨੌਰਥ ਹੈ ਨੌਰਥ ਦੇ ਵਿੱਚ ਉੱਤਰਾਖੰਡ ਹੈ ਤਾਂ ਇਹਦਾ ਮਤਲਬ ਹੈ ਕਿ ਨੌਰਥ ਵਾਲੇ ਇਸ ਖਿੱਤੇ ਨੂੰ ਕੋਈ ਨਾ ਕੋਈ ਨੁਮਾਇੰਦਗੀ ਦੇਣਗੇ ਜੇ ਪੰਜਾਬ ਦੇ ਲਿਹਾਜ਼ ਨਾਲ ਦੇਖੀਏ ਤਾਂ ਦੇਖੋ ਬਹੁਤ ਵੱਡੇ ਦੋ ਬੰਦੇ ਇਹਨਾਂ ਦੇ ਦਲ ਬਦਲੀ ਕਰਕੇ ਗਏ ਆਮ ਆਦਮੀ ਪਾਰਟੀ ਦੇ ਰਾਘਵ ਚੱਡਾ ਪਾਠਕ ਕੀ ਉਹਨਾਂ ਚੋਂ ਕੋਈ ਮੰਤਰੀ ਬਣਾਇਆ ਜਾ ਸਕਦਾ ਇਹ ਰੀਸ਼ਫਲਿੰਗ ਹੁੰਦੀ ਕਿਉਂਕਿ ਪੰਜਾਬ ਚ ਮੰਤਰੀ ਤਾਂ ਬਣੇਗਾ ਤਾਂ ਡੈਫੀਨੇਟ ਗੱਲ ਹੈ ਕਿ ਇਹ ਮੰਤਰੀ ਇੱਕ ਤਾਂ ਬਣਾਉਣਗੇ ਹੁਣ ਕਿਸ ਨੂੰ ਬਣਾਉਂਦੇ ਆ ਕਿਹਦੇ ਭਾਗ ਖੁੱਲਦੇ ਆ ਜਿਹਦੇ ਘਰ ਜਾਏਗੀ ਨੀ ਭਾਗ ਖੁੱਲ ਜਾਣਗੇ
1: ਕਿਹੜਾ ਨਵਾਂ ਚਿਹਰਾ
0: ਕਿਹਦੇ ਭਾਗ
1: ਖੁੱਲਦੇ ਕਿਹੜਾ ਨਵਾਂ ਚਿਹਰਾ ਹੁੰਦਾ ਉਹ ਦੇਖਦੇ ਹਾਂ ਜੀ ਕਾਲਰ ਨੇ ਲਾਸਟ ਸਾਡੇ ਕੋਲ 2 ਮਿੰਟ ਨੇ ਵੈਲਕਮ ਜੀ ਚਲੋ ਅਗਲੀ ਕਾਲ ਤੇ ਚਲਦੇ ਵੈਲਕਮ ਜੀ
6: ਮਿੰਟੂ ਭਾਅ ਜੀ ਸਤਿ ਸ੍ਰੀ ਅਕਾਲ ਭੈਣ ਜੀ
1: ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਿੰਟ ਡੇਢੀ ਆ
6: ਜਿੰਨੀ ਦੌੜ ਭੱਜ ਰਾਹੁਲ ਗਾਂਧੀ ਕਰਨ ਦਿਆ ਨਾ ਪਰ ਇਹਦੇ ਨਾਲ ਹੋਣਾ ਪਤਾ ਕੀ ਆ ਜਿੱਦਾਂ ਅੰਗਰੇਜ਼ ਸਾਰਾ ਕੁਛ ਲੁੱਟ ਕੇ ਲੈ ਗਏ ਸੀ ਨਾ ਤੇ ਏਦਾਂ ਭਾਜੀ ਭਾਜਪਾ ਨੇ ਸਾਰਾ ਕੁਛ ਲੁੱਟ ਕੇ ਲੈ ਜਾਣਾ ਤੇ ਇਹਨੂੰ ਬੇਚਾਰੇ ਗਰੀਬ ਨੂੰ ਜੇ ਅੱਗੇ ਆਇਆ ਤੇ ਇਹਦੇ ਹੱਥ ਖਾਲੀ ਠੂਠਾ ਹੀ ਆਉਣਾ ਵਾ ਇਹੀ ਹਾਲ ਪੰਜਾਬ ਦਾ ਹੋਇਆ ਪਰ ਮਿਹਨਤ ਬੇਚਾਰਾ ਬਹੁਤ ਕਰਦਿਆ ਅਸੀਂ ਉਹਦੇ ਨਾਲ ਹੈ
1: ਥੈਂਕ ਯੂ ਜੀ ਤੁਸੀਂ ਵੈਨਕੂਵਰ ਤੋਂ ਕਾਲ ਕੀਤੀ ਹੈ ਮਿੰਟੂ ਜੀ ਕੀ ਕਹਿਣਾ ਚਾਹੋਗੇ ਨਾਲ ਹੀ
0: ਸਹੀ ਗੱਲ ਹੈ ਮਿਹਨਤ ਪਰ ਲੀਡਰ ਹੋਣਾ ਹੀ ਏਦਾਂ ਦਾ ਚਾਹੀਦਾ ਹੈ ਨਾ ਹਾਂ ਇਹ ਗੱਲ ਇਹਨਾਂ ਦੀ ਸਹੀ ਆ ਕਿ ਜੋ ਇਹਨਾਂ ਨੇ ਕੀਤਾ 10-15 ਸਾਲਾਂ ਦੇ ਵਿੱਚ ਨਰਿੰਦਰ ਮੋਦੀ ਨੇ ਇਸ ਦੇਸ਼ ਨੂੰ ਦਿੱਤਾ ਤੇ ਜਿਸ ਤਰ੍ਹਾਂ ਦਾ ਦੇਸ਼ ਇਹਨਾਂ ਨੂੰ ਮਿਲਿਆ ਸੀ ਉਸ ਚੀਜ਼ ਦੇ ਵਿੱਚ ਬੜਾ ਫਰਕ ਆ ਬਹੁਤ ਫਰਕ ਆ ਇੱਕ ਬਹੁਤ ਬਣੀ ਬਣਾਈ ਵਧੀਆ ਸੋਲਿਡ ਇਕੋਨਮੀ ਜਿਸ ਤਰ੍ਹਾਂ ਦੇ ਅੱਜ ਰਸਾਤਲ ਚ ਗਈ ਆ, ਤੇ ਜੇ ਹੋਰ 2-4 ਸਾਲ ਲੇਟ ਬਾਅਦ ਜੇ ਮੰਨ ਲਓ ਸੱਤਾ ਟਰਾਂਸਫਰ ਹੁੰਦੀ ਹੈ, ਰਾਹੁਲ ਗਾਂਧੀ ਚਾਹੇ ਕੋਈ ਵੀ ਆ ਜਾਵੇ ABC, ਤਾਂ ਮੇਰੇ ਖਿਆਲ ਦੇ ਨਾਲ ਵਾਕਿਆ ਇਹਨਾਂ ਦੀ ਗੱਲ ਸਹੀ ਹੈ ਕਿ ਠੀਕ ਹੈ ਇੰਡੀਆ ਦੀ ਇਕੋਨਮੀ ਬਹੁਤ ਇੱਕ ਵੱਖਰੀ ਕਿਸਮ ਦੀ ਇਕੋਨਮੀ ਹੈ, ਇਹ ਤੁਹਾਡੇ ਵਰਗੀ ਨਹੀਂ ਹੈ, ਅਮਰੀਕਾ ਵਰਗੀ ਨਹੀਂ ਹੈ, ਇੱਥੇ ਇਨਫੋਰਮਲ ਸੈਕਟਰ ਹੈ, ਇੱਥੇ ਖੇਤੀ ਸੈਕਟਰ, ਬਹੁਤ ਵੱਖਰੀ ਕਿਸਮ ਦੀ ਇਕੋਨਮੀ ਹੈ, ਮਿਕਸਡ ਇਕੋਨਮੀ ਜਿਵੇਂ ਆਪਾਂ ਕਹਿ ਦਿੰਦੇ ਹਾਂ, ਪਰ ਫਿਰ ਵੀ ਚੈਲੰਜਿੰਗ ਬਹੁਤ ਸਥਿਤੀ ਹੋਏਗੀ, ਬਹੁਤ ਸਥਿਤੀ ਹੋਏਗੀ ਜਿਹੜਾ ਮਰਜ਼ੀ ਆ ਜਾਵੇ।
1: ਅੱਛਾ ਜਾਂਦੇ ਜਾਂਦੇ ਦੱਸੋ ਅਕਾਲੀ ਦਲ ਵਾਸ ਦੀ ਜਿਹੜੀ ਰਜਿਸਟ੍ਰੇਸ਼ਨ ਲਈ ਕੀ ਬਣਿਆ?
0: ਨਹੀਂ ਉਹ ਕੱਲ ਮੰਗ ਪੱਤਰ ਦੇ ਕੇ ਆਏ ਜੀ, ਰਜਿਸਟ੍ਰੇਸ਼ਨ ਤਾਂ ਦੇਖੋ ਜਿਹੜੀ ਹੁੰਦੀ ਆ ਅਲਟੀਮੇਟਲੀ ਉਹ ਚੋਣ ਕਮਿਸ਼ਨ ਨੇ ਦੇਣੀ ਹੁੰਦੀ ਆ, ਇਹ ਕਹਿੰਦੇ ਆ ਕਿ ਅਸੀਂ ਹਾਈਕੋਰਟ ਗਏ ਸੀ, ਹਾਈਕੋਰਟ ਦੇ ਵਿੱਚ ਉਹਨਾਂ ਨੇ ਆ ਕੇ ਨੈਸ਼ਨਲ ਸਿਕਿਉਰਿਟੀ ਦਾ ਮੁੱਦਾ ਚੁੱਕਿਆ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ, ਜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਰੋਕਿਆ ਤਾਂ ਇਟ ਮੀਨ ਕਿ ਉਹ ਇਹਨਾਂ ਨੂੰ ਹਾਲੇ ਰਜਿਸਟ੍ਰੇਸ਼ਨ ਦੇਣ ਦੇ ਰਾਉਂਡ ਚ ਨਹੀਂ ਹੈ। ਤਾਂ ਕੱਲ ਇਹਨਾਂ ਨੇ ਮੰਗ ਪੱਤਰ ਦਿੱਤਾ ਜਾ ਕੇ ਗਵਰਨਰ ਹਾਊਸ ਦੇ ਵਿੱਚ ਗਵਰਨਰ ਨੂੰ ਕਿ ਸਾਨੂੰ ਇਹ ਰਜਿਸਟ੍ਰੇਸ਼ਨ ਜਿਹੜੀ ਆ ਉਹ ਦਿੱਤੀ ਜਾਣੀ ਚਾਹੀਦੀ ਹੈ, ਰਜਿਸਟ੍ਰੇਸ਼ਨ ਵੇਖੋ ਹੁਣ ਮਿਲਦੀ ਹੈ ਕਿ ਨਹੀਂ, ਅਦਰਵਾਈਜ਼ ਇਹਨਾਂ ਨੂੰ ਫਿਰ ਆਜ਼ਾਦ ਵਾਂਗੂ ਲੜਨਾ ਪਊਗਾ, ਪਾਰਟੀ ਸਿੰਬਲ ਨਹੀਂ ਮਿਲੇਗਾ, ਕਈ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਨੁਕਸਾਨਦਾਇਕ ਹੁੰਦੀਆਂ ਨੇ ਅੱਗੇ ਜਾ ਕੇ
1: ਜੀ। ਜੀ ਔਰ 30 ਸੈਕਿੰਡ ਹੋਰ, ਚੰਨੀ ਸਾਹਿਬ ਵੱਲੋਂ ਨਵੀਂ ਯਾਤਰਾ ਸ਼ੁਰੂ ਕਰਨ ਦਾ ਐਲਾਨ?
0: ਨਹੀਂ ਨਵੀਂ ਯਾਤਰਾ ਨੀ, ਨਵਾਂ ਕਲੇਸ਼ ਹੀ ਕਾਂਗਰਸ ਦੇ ਵਿੱਚ ਹੋਊਗਾ, ਕਿਉਂਕਿ ਜਿਹੜਾ ਪ੍ਰਗਟ ਸਿੰਘ ਹੋਰੀ ਆ ਗਏ ਨੇ ਤੇ ਪ੍ਰਗਟ ਸਿੰਘ ਹੋਰਾਂ ਦੇ ਨਾਲ ਉਹ ਪਤਾ ਨੀ ਹੁਣ ਕਿਹੜੀ ਯਾਤਰਾ ਚੰਨੀ ਸਾਹਿਬ ਕੱਢ ਰਹੇ ਨੇ, ਕੋਈ ਸਾਈਕਲ ਯਾਤਰਾ, ਇਹਨਾਂ ਦਾ ਕੋਈ ਪਤਾ ਨੀ ਨਾ, ਕੋਈ ਹੋ ਸਕਦਾ ਬੱਕਰੀ ਯਾਤਰਾ ਵੀ ਕੱਢ ਲੈਣ, ਨਾਲ 2 ਬੱਕਰੀਆਂ ਵੀ ਤੋਰ ਲੈਣ, ਇਹਨਾਂ ਦਾ ਕੀ ਪਤਾ। ਉਹ ਗੱਲ ਇਹ ਆ ਇਹਨਾਂ ਨੇ ਹੁਣ ਪਹਿਲਾਂ ਤੇ ਕਿਹਾ ਸੀ ਸਾਈਕਲ ਯਾਤਰਾ ਕੱਢੂਗਾ, ਫੇਰ ਕਹਿੰਦੇ ਜੀ ਪਗੜੀ ਸੰਭਾਲ ਯਾਤਰਾ ਕੱਢੂਗਾ, ਹੁਣ ਕਿਹੜੀ ਯਾਤਰਾ ਕੱਢਦੇ ਪਤਾ ਨੀ, ਪਰ ਜਲੂਸ ਜ਼ਰੂਰ ਕੱਢਣਗੇ ਇੱਕ ਦੂਜੇ ਦਾ, ਇਹ ਸਾਫ ਲੱਗਦਾ।
1: ਧੰਨਵਾਦ ਮਿੰਟੂ ਜੀ, ਸੋ ਨਾਈਸ ਸਰ, ਥੈਂਕ ਯੂ ਜੀ। ਲਓ ਜੀ ਸਰ ਮਿੰਟੂ ਗੁਰੂਸਰੀਆ ਜੀ, ਸਾਡਾ ਸਮਾਂ ਵੀ ਸਮਾਪਤ ਹੈ, ਸਵੇਰੇ 10 ਤੋਂ 12 ਫੇਰ ਹਾਜ਼ਰ ਹੋਵਾਂਗੇ।
7: ਦਿਸ ਇਜ਼ CJMR, ਦ ਵੌਇਸ ਆਫ ਦ ਸਿਟੀ, ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ।

ਓਏ ਅੱਜ ਜੱਟਾਂ ਵਾਲੀ ਕਰਨੀ ਆ, ਹੋਰਾਂ ਨੂੰ ਖੂੰਜੇ ਲਾਉਣ ਲੱਗੇ ਆ, ਉਹ ਸੱਚ ਕਰ ਲਓ ਬਾਜ ਸਪੀਕਰਾਂ ਦੀ ਆ ਮੂਸੇ ਵਾਲਾ।

0: ਸਦਾ ਸ਼ੇਰਾਂ ਵਾਂਗੂ ਪੁੱਕਦੇ ਆ, ਕਰਕੇ ਗੁਮਨਾਮੀ ਨਹੀਂ ਕਰਦੇ, ਅਸੀਂ ਝੰਡੇ ਹੋਏ ਆ ਬਾਕੀਆਂ ਦੇ, ਨਖਰੇ ਦੀ ਗੁਲਾਮੀ ਨਹੀਂ ਕਰਦੇ, ਮਿੱਠ ਬੋਲੜੇ ਬਿਜਨਸ ਮੈਂ ਨਹੀਂ, ਜੋ ਮੋਰੀ ਨੇ ਵੜਿਆਈਆਂ ਚ ਜੱਟ ਫੋੜ ਅਰਜਣਾ ਵਾਲੇ ਆ, ਬੜੇ ਭੜੇ ਧੱਕੇ ਛਾਈਆਂ ਚ, ਬੜੇ ਭੜੇ ਧੱਕੇ ਛਾਈਆਂ ਚ।
1: Encouraging community, culture, and unity. CJMR 1320.

ਸ਼ਰਮ ਲੱਭ ਗਈ ਲਿਖ ਲਿਖ ਕਰਤੀ ਤਬਾਹੀ ਰੱਖ ਲੋ ਕੱਲਾ ਕੱਲਾ ਬੋਲਦੇ ਰਹਿਟ ਕਰਦਾ ਖੂਨ ਵਾਲੀ ਪਰਦਾ ਸਿਆਹੀ ਰੱਖ ਲੋ ਵੈਰੀਆਂ ਦੇ ਮੂੰਹਾਂ ਉੱਤੇ ਲਾ ਦੇ ਤਾਲੇ ਨੇ

0: Real news, real impact, showing you real world. CJMR 1320. CJMR 1320. The voice of the city.
1: ਮਾੜਾ ਟਾਈਮ ਨਾ ਕਦੇ ਵੀ ਭੁੱਲੀਏ ਅੱਖ ਨਹੀਂ ਬਦਲੀ ਟਾਈਮ ਚੰਗੇ ਵਿੱਚ ਗੱਡੀਆਂ ਗੁੱਡੀਆਂ ਬੜੀਆਂ ਬਦਲੀਆਂ ਪਰ ਯਾਰ ਨਹੀਂ ਬਦਲੇ ਟਾਈਮ ਲੰਘੇ ਵਿੱਚ ਕਰੇ ਨਿੰਦਿਆ ਚੁਗਲੀ ਸੋਚ ਹੈ ਛੋਟੀ ਸਾਡਾ ਟੈਲੈਂਟ ਝਲਕੇ ਤਗਮੇ

ਬੜਿਆਂ ਦੇ ਹੱਥ ਉੱਠਦੇ ਦੁਆ ਮੇਰੇ ਲਈ ਤੇ ਕੁਝ ਕਦੀ ਅੱਖਾਂ ਵਿੱਚ ਮੈਂ ਰੜਕਾਂ। ਹੁਣੀ ਕਈਆਂ ਦੇ ਉਹ ਪੈਂਦੀ ਤੇਉੜੀ ਦੇਖ ਕੇ, ਪਰ ਬਹੁਤਿਆਂ ਦੇ ਦਿਲਾਂ ਵਿੱਚ ਮੈਂ ਧੜਕਾਂ।

ਫਤਿਹਗੜ੍ਹ ਸਾਹਿਬ ਜਾ ਕੇ ਪੱਲਾ ਅੱਡੀਦਾ, ਕਦੇ ਬੰਦਿਆਂ ਦੇ ਮੂਹਰੇ ਹੱਥ ਅੱਡੇ ਨੀ, ਕਿਰਤ ਕਰੀ ਦੀ ਦਿਲ ਜਾਣ ਲਾ ਕੇ ਜੀ, ਗੱਲਾਂ ਨਾਲ ਟਾਹਣੇ ਕਦੇ ਵੱਡੇ ਨੀ।

0: This is CJMR, the voice of the city, part of White Oaks Communications Group, your trusted local radio provider for more than 70 years.
1: Yo, bro. You ready for this? Yeah, nigga, I'm ready. Yo, you ready? You ready, fam? You ready? Yeah.
2: Go.
3: ਹੋ ਆਪਣੇ ਬਾਰੇ ਹੀ ਜਿਹੜੇ ਸੋਚਦੇ ਤੇ ਆਪਣਾ ਜੋ ਸੂਤ ਕਰਦੇ ਛੋਟੀ ਸੋਚ ਵਾਲੇ ਛੋਟੇ ਬੰਦੇ

0: ਸਿੰਘਾ ਬੋਲਦਾ ਵੀਰੇ, ਪੱਥਰਾਂ ਨਾਲ ਕੱਚ ਕਦੇ ਖੈਂਦੇ ਨਹੀਂ ਹੁੰਦੇ, ਤੇ ਡੈਡ ਨਾ ਜਵਾਕ ਪੰਗੇ ਕੋਈ ਲੈਂਦੇ ਨਹੀਂ ਹੁੰਦੇ। ਖੇਡੋ ਖੇਡੋ ਖੇਡੋ ਖੇਡੋ ਖੇਡੋ ਖੇਡੋ ਖੇਡੋ ਖੇਡੋ ਖੇਡੋ
1: Real news, real impact, showing you real world. CJMR 1320, CJMR 1320, the voice of the city.

0: your home for community. CJMR 1320.
1: Hello. ਨਸ਼ਾ ਪਤਾ ਤਾਂ ਹਰੇਕ ਕਰਦਾ, ਪਰ ਜਦੋਂ ਬੰਦੇ ਦੀ ਘਰ ਵਾਲੀ ਨੂੰ ਪਤਾ ਲੱਗਦਾ, ਪਤਾ ਤਾਂ ਉਦੋਂ ਲੱਗਦਾ ਕਿਵੇਂ ਇੱਕ ਵਿਚਾਰੇ ਅਮਲੀ ਦੀ ਘਰ ਵਾਲੀ ਦੁੱਖ ਸੁਣਾਉਂਦੀ ਆ ਤੇ ਉਹ ਕੀ ਜਵਾਬ ਦਿੰਦਾ। ਲੈ ਵੀ ਸੁਣੋ ਫਿਰ।

where culture lives. This is CJMR 1320, the voice of the city.

voice for your community. The voice of the city. CJMR 1320.

0: will be.
1: This is CJMR, the voice of the city, part of White Oaks Communications Group, your trusted local radio provider for more than 70 years.
2: ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ ਸੱਤ ਸਮੁੰਦਰੋਂ ਪਾਰ ਆਪਣੀ ਬੋਲੀ ਆਪਣਾ ਵਿਰਸਾ ਅਤੇ ਆਪਣੇ ਸੱਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਰੰਗਲਾ ਪੰਜਾਬ।

0: Real news, real impact, showing you real world. CJMR 1320. CJMR 1320. The voice of the city.
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।

0: ਗੁੱਡ ਮਾਰਨਿੰਗ, ਗੁੱਡ ਮਾਰਨਿੰਗ, ਗੁੱਡ ਮਾਰਨਿੰਗ, ਵੈਰੀ ਗੁੱਡ ਮਾਰਨਿੰਗ ਰੰਗਲਾ ਪੰਜਾਬ ਦੀ। ਗੁੱਡ ਮਾਰਨਿੰਗ ਮਹਿਫਲ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਬੜੇ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼ੁਕਰੀਆ ਅਦਾ ਕਰਦੇ ਹਾਂ ਉਸ ਉਪਰ ਵਾਲੇ ਦਾ ਜਿਸਨੇ ਸੁਆਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰੱਖਿਆ ਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋ ਕੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤਾ। ਤੁਹਾਡਾ ਸਾਡਾ ਸਾਥ 12 ਵਜੇ ਤੱਕ ਰਹੇਗਾ। ਬਹੁਤ ਸਾਰੀਆਂ ਖ਼ਬਰਾਂ ਗੱਲਾਂ ਬਾਤਾਂ ਲੈ ਕਰਕੇ ਸਾਡੀ ਸਾਰੀ ਟੀਮ ਹਾਜ਼ਰ ਹੈ, ਸਾਥ ਦੇਣਗੇ ਚਰਨਜੀਤ ਸਿੰਘ ਜੋਗੀ, ਰੀਮਾ ਗੁਗਲਾਨੀ ਜੀ, ਸਰਦਾਰ ਜਸਬੀਰ ਸਿੰਘ ਜੀ ਪੱਟੀ, ਵੀਰ ਰਣਜੀਤ ਰਾਣਾ ਜੀ ਅਤੇ ਅਰਸ਼ ਚਾਵਲਾ। ਮੈਂ ਤੁਹਾਡਾ ਦੋਸਤ ਹੋਸ ਦਿਲਬਾਗ ਸਿੰਘ ਚਾਵਲਾ। 2 ਘੰਟਿਆਂ ਦੀ ਮਹਿਫਲ ਦੇ ਵਿਚ ਕੋਸ਼ਿਸ਼ ਕੀਤੀ ਹੈ ਵੱਖ ਵੱਖ ਵਿਸ਼ਿਆਂ ਤੇ ਖ਼ਬਰਾਂ ਗੱਲਾਂ ਬਾਤਾਂ ਚਲੰਤ ਮਾਮਲਿਆਂ ਤੇ ਟਾਕ ਸ਼ੋ ਹੋਵੇਗਾ। ਔਰ ਸਟੂਡੀਓ ਦਾ ਨੰਬਰ ਹੈ 905-813-1320, ਲੋਕਲ ਨੰਬਰ ਨੇ 647-910-1320, ਅਮਰੀਕਾ ਦੇ ਵਿਚ 641-741-1919। ਰੰਗਲਾ ਪੰਜਾਬ CJMR 1320 AM ਦਾ ਐਪ ਡਾਊਨਲੋਡ ਕਰ ਸਕਦੇ ਹੋ ਅਤੇ ਤੁਸੀਂ ਸਾਨੂੰ ਸੁਣ ਸਕਦੇ ਹੋ, ਦੇਖ ਸਕਦੇ ਹੋ ਅਤੇ ਯੂਟਿਊਬ ਫੇਸਬੁੱਕ ਦੇ ਰਾਹੀਂ IPTV ਬਾਕਸ ਤੇ ਵੀ ਸੁਣਿਆ ਤੇ ਦੇਖਿਆ ਜਾ ਸਕਦਾ ਹੈ। 12 ਮਹੀਨਿਆਂ ਦਾ$100 ਤੇ 2 ਦਿਨ ਦਾ ਟਰਾਇਲ ਫਰੀ। ਨੰਬਰ ਟੂ ਕਾਲ 6475545859। ਦਿਸ ਪ੍ਰੋਗਰਾਮ ਸਪਾਂਸਰ ਬਾਏ ਲੋਟਸ ਫਿਊਨਰਲ ਹੋਮ। ਰੱਬ ਨਾ ਕਰੇ ਜਦੋਂ ਕੋਈ ਪੁਰਾਣੀ ਤੁਰ ਜਾਂਦਾ ਹੈ, ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੌਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਵਿਊ ਰੈਕਸਡੇਲ 3-4 ਵਲ ਕਿਚਨਰ ਦੇ ਵਿਚ ਤੁਸੀਂ ਕਾਲ ਕਰ ਸਕਦੇ ਹੋ। ਵੀਰ ਹਰਮਿੰਦਰ ਹੰਸੀ ਜੀ ਅਤੇ ਉਨ੍ਹਾਂ ਦੀ ਟੀਮ ਨੂੰ 647-541-88 ਨਿਆਗਰਾ ਫਾਲ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਲਟਨ, ਮਿਸੀਸਾਗਾ, ਬਰੈਂਪਟਨ, ਵੌਨ, ਮੇਜਰ, ਮੈਕਿੰਗ ਸਿਟੀ, ਬੈਰੀ ਸਾਈਡ ਤੋਂ ਦੂਰ ਦਰੇਡਿਓ ਕਾਲਾਂ ਆਉਣੀਆਂ ਸਾਡੇ ਲਈ ਮਾਣ ਵਾਲੀ ਗੱਲ ਹੈ। ਸਕਾਰਬਰੋ, ਮਾਰਕਨਮ, ਪਿਕਰਿੰਗ, ਟੋਰਾਂਟੋ, ਡਾਊਨਟਾਊਨ ਦੀਆਂ ਗਲੀਆਂ ਤੋਂ ਇਲਾਵਾ ਵੁੱਡਬ੍ਰਿਜ, ਏਜੈਕਸ, ਗੋਲਫ, ਅਰੋੜਾ ਸਾਈਡ, ਨਿਊ ਮਾਰਕੀਟ, ਓਰੇਲੀਆ ਸਾਈਡ ਅਤੇ ਓਰੇਂਜਲ ਟੂ ਕਿਚਨਰ ਤੱਕ ਸੁਣੇ ਜਾਂਦੇ ਇਸ ਪ੍ਰੋਗਰਾਮ ਦੇ ਤਮਾਮ ਸਰੋਤਿਆਂ ਦੇ ਦਰਸ਼ਕਾਂ ਦੀ ਕਚਹਿਰੀ ਦੇ ਵਿਚ ਲੋ ਹਾਜ਼ਰ ਨੇ ਚੋਣਵੀਆਂ ਖ਼ਬਰਾਂ। ਚਰਨਜੀਤ ਸਿੰਘ ਜੋਗੀ ਸਾਹਿਬ ਦੀ ਜ਼ਬਾਨੀ ਕੁਝ ਇਸ ਪ੍ਰਕਾਰ।
1: ਖਬਰਾਂ ਦੇ ਇਸ ਬੁਲੇਟਿਨ ਵਿਚ ਤੁਹਾਡਾ ਸਵਾਗਤ, ਮੈਂ ਹਾਂ ਚਰਨਜੀਤ ਜੋਗੀ। ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਆਓ ਪਹਿਲਾਂ ਨਜ਼ਰ ਮਾਰ ਲਈਏ ਅੱਜ ਦੀਆਂ ਖਾਸ ਖਾਸ ਖਬਰਾਂ ਤੇ। CBI ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਕੈਂਪ ਆਫਿਸ ਤੇ ਛਾਪਾ, ਟੀਮਾਂ ਚੰਡੀਗੜ੍ਹ, ਮੋਹਾਲੀ ਤੇ ਸੰਗਰੂਰ ਵੀ ਪਹੁੰਚੀਆਂ, ਸਰਕਾਰ ਪਹੁੰਚੀ ਸੁਪਰੀਮ ਕੋਰਟ। ਪੰਜਾਬ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਪ੍ਰਗਟ ਸਿੰਘ ਨੂੰ ਕਾਂਗਰਸੀ ਆਗੂਆਂ ਨੇ ਦਿੱਤੀ ਵਧਾਈ। ਜਲੰਧਰ ਦੇ ਵਿਚ ਰਾਜ ਸਭਾ ਮੈਂਬਰ ਹਰਭਜਨ ਸਿੰਘ ਦਾ ਘਰ ਆਂਗਨਵਾੜੀ ਵਰਕਰਾਂ ਨੇ ਘੇਰਿਆ। ਪ੍ਰਤਾਪ ਸਿੰਘ ਬਾਜਵਾ ਦਾ ਦਾਅਵਾ ਕਿ ਆਪ ਕੱਟੇਗੀ 35-40 ਵਿਧਾਇਕਾਂ ਦੀਆਂ ਟਿਕਟਾਂ, ਇਸੇ ਕਰਕੇ ਮਾਈਸਰ ਖਾਨਾ ਨੇ ਰੋ ਰੋ ਕੇ ਸਿੱਖਿਆ ਕ੍ਰਾਂਤੀ ਦਾ ਕੱਢਿਆ ਜਲੂਸ। ਹੁਣ ਖਬਰਾਂ ਤਫਸੀਲ ਦੇ ਨਾਲ। ਕੇਂਦਰੀ ਜਾਂਚ ਬਿਊਰੋ CBI ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੈਕਟਰ 2 ਚੰਡੀਗੜ੍ਹ ਵਿਚ ਕੋਠੀ ਨੰਬਰ 50 ਸਥਿਤ ਕੈਂਪ ਦਫ਼ਤਰ ਤੇ ਦਬਿਸ਼ ਕੀਤੀ ਹੈ। ਕੇਂਦਰੀ ਸੁਰੱਖਿਆ ਬਲਾਂ ਵੱਲੋਂ ਸਖ਼ਤ ਸੁਰੱਖਿਆ ਹੇਠ CBI ਟੀਮਾਂ ਮੋਹਾਲੀ ਤੇ ਸੰਗਰੂਰ ਵੀ ਪਹੁੰਚਿਆ ਨੇ। ਸੈਕਟਰ 2 ਚੰਡੀਗੜ੍ਹ ਵਿਚ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਤੇ ਛਾਪੇਮਾਰੀ ਹੋਈ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੇ CBI ਜਾਂਚ ਕੀਤੀ ਜਾ ਰਹੀ ਹੈ। ਇਹ ਮਾਮਲਾ ED ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਦੇ ਅੰਦਰ ਤਬਾਦਲਿਆਂ ਤੇ ਤੈਨਾਤੀਆਂ ਤੇ ਸਰਕਾਰੀ ਟੈਂਡਰਾਂ ਸਮੇਤ ਕਈ ਮਾਮਲਿਆਂ ਦੇ ਵਿਚ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਣ ਤੋਂ ਬਾਅਦ ਸਾਹਮਣੇ ਆਇਆ। ED ਨੇ ਮੁੱਖ ਮੰਤਰੀ ਦੇ OSD ਰਾਜਬੀਰ ਸਿੰਘ ਘੁੰਮਣ ਨੂੰ ਮੁੱਖ ਦੋਸ਼ੀ ਵਜੋਂ ਨਾਮਜ਼ਦ ਕੀਤਾ। ਜਦੋਂ ਪੰਜਾਬ ਪੁਲਿਸ 3 ED ਪੱਤਰਾਂ ਦੇ ਬਾਵਜੂਦ ਕੇਸ ਦਰਜ ਕਰਨ ਵਿਚ ਅਸਫਲ ਰਹੀ ਤਾਂ ਐਡਵੋਕੇਟ ਨਿਖਿਲ ਸਰਾਫ਼ ਨੇ ED ਰਿਪੋਰਟ ਦਾ ਹਵਾਲਾ ਦਿੰਦਿਆਂ ਹੋਇਆਂ ਹਾਈਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਸੀ। ਸਰਕਾਰ ਨੇ ਇਸ ਮਾਮਲੇ ਸਬੰਧੀ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ, ਪਰ ਅੱਜ ਸੁਪਰੀਮ ਕੋਰਟ ਨੇ ਮਾਨ ਦੀ ਤੁਰੰਤ ਸੁਣਵਾਈ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਔਰ ਇਸ ਨੂੰ ਕੱਲ ਜਾਂ ਪਰਸੋਂ ਦੇ ਲਈ ਮੁਕਦਮੇ ਦੀ ਤਾਰੀਖ ਤੈਅ ਕਰ ਦਿੱਤੀ ਹੈ। ਛਾਪੇਮਾਰੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਕਿ ਭਾਜਪਾ ਚੋਣਾਂ ਕਾਰਨ ਮੈਨੂੰ ਬਦਨਾਮ ਕਰਨਾ ਚਾਹੁੰਦੀ ਹੈ, ਜਨਤਾ ਤੋਂ ਮੈਨੂੰ ਮਿਲ ਰਹੇ ਪਿਆਰ ਨੂੰ ਦੇਖ ਕੇ ਭਾਜਪਾ ਡਰ ਗਈ ਹੈ। ਗੌਰਤਲਬ ਹੈ ਹਾਈਕੋਰਟ ਨੇ CM ਦੀ OSD ਰਾਜਬੀਰ ਸਿੰਘ ਘੁੰਮਰ ਦੇ ਵਿਰੁੱਧ FIR ਦਰਜ ਕਰਨ ਅਤੇ 2 ਮਹੀਨਿਆਂ ਦੇ ਅੰਦਰ ਅੰਦਰ ਜਾਂਚ ਰਿਪੋਰਟ ਦਾਖਲ ਕਰਨ ਦੇ ਲਈ ਹੁਕਮ ਜਾਰੀ ਕੀਤੇ ਨੇ। ਪ੍ਰਗਟ ਸਿੰਘ ਦੀ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਵਜੋਂ ਨਿਯੁਕਤੀ ਤੋਂ ਬਾਅਦ ਵੱਡੀ ਗਿਣਤੀ ਦੇ ਵਿਚ ਸੀਨੀਅਰ ਕਾਂਗਰਸੀ ਆਗੂ, ਸਾਬਕਾ ਮੰਤਰੀ, ਸਾਬਕਾ ਵਿਧਾਇਕ ਤੇ ਯੁਵਾ ਆਗੂ ਉਨ੍ਹਾਂ ਨੂੰ ਮਿਲਣ ਅਤੇ ਵਧਾਈ ਦੇਣ ਅਤੇ ਸ਼ੁਭ ਕਾਮਨਾਵਾਂ ਦੇਣ ਦੇ ਲਈ ਦਿੱਲੀ ਵਿਖੇ ਇਕੱਠੇ ਹੋਏ। ਇਸ ਮੌਕੇ ਤੇ ਕਈ ਕਾਂਗਰਸੀ ਆਗੂਆਂ ਜਿਨ੍ਹਾਂ ਵਿਚ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁੱਖ ਸਰਕਾਰੀਆ, ਭਾਰਤ ਭੂਸ਼ਣ ਆਸ਼ੂ, ਗੁਰਪ੍ਰੀਤ ਸਿੰਘ ਕਾਂਗੜ ਤੇ ਗੁਰਕੀਰਤ ਸਿੰਘ ਕੋਟਲੀ, ਸਾਬਕਾ ਵਿਧਾਇਕ ਕਿੱਕੀ ਢਿੱਲੋਂ, ਇੰਦਰਬੀਰ ਸਿੰਘ ਬੁਲਾਰੀਆ, ਸੁਖਪਾਲ ਸਿੰਘ ਭੁੱਲਰ ਤੇ ਅੰਗਦ ਸੈਣੀ ਸਮੇਤ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਤੇ ਹੋਰ ਬਹੁਤ ਸਾਰੇ ਲੋਕ ਤੇ ਆਗੂ ਉਨ੍ਹਾਂ ਨੂੰ ਵਧਾਈਆਂ ਦੇਣ ਪਹੁੰਚੇ। ਕਾਂਗਰਸੀ ਆਗੂਆਂ ਵਿਚ ਏਕਤਾ ਦਾ ਇਹ ਪ੍ਰਗਟਾਵਾ ਸੰਕੇਤ ਦਿੰਦਾ ਕਿ ਪੰਜਾਬ ਕਾਂਗਰਸ ਪੂਰੇ ਜੋਸ਼ ਅਤੇ ਇਕਜੁੱਟਤਾ ਦੇ ਨਾਲ ਜ਼ਮੀਨੀ ਪੱਧਰ ਤੇ ਸੰਗਠਨ ਨੂੰ ਮਜ਼ਬੂਤ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਵਿਚਾਰਾਂ ਦਾ ਪ੍ਰਗਟਾਵਾ ਪ੍ਰਗਟ ਸਿੰਘ ਨੇ ਉਨ੍ਹਾਂ ਆਗੂਆਂ ਨੂੰ ਮਿਲਣ ਤੋਂ ਬਾਅਦ ਕੀਤਾ। ਪ੍ਰਗਟ ਸਿੰਘ ਦੀ ਅਗਵਾਈ ਹੇਠਾਂ ਪਾਰਟੀ ਵਰਕਰਾਂ ਦੇ ਵਿਚ ਨਵੇਂ ਉਤਸ਼ਾਹ ਤੇ ਊਰਜਾ ਦਾ ਸੰਚਾਰ ਸਾਫ਼ ਦਿਖਾਈ ਦੇ ਰਿਹਾ।
2: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਿਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਹੋਵੇ ਜਾਂ ਬਾਏ ਕਰਨਾ ਹੋਵੇ, ਕਮਰਸ਼ੀਅਲ ਵਿਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ ਅਰਸ਼ ਚਾਵਲਾ 416-303-1515।
1: ਆਂਗਨਵਾੜੀ ਵਰਕਰਾਂ ਵੱਲੋਂ ਜਲੰਧਰ ਦੇ ਵਿਚ ਰਾਜ ਸਭਾ ਮੈਂਬਰ ਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਦਾ ਘਰ ਜਵਾਬ ਮੰਗੋ ਰੈਲੀ ਦੇ ਹਿੱਸੇ ਵਜੋਂ ਘੇਰਿਆ ਗਿਆ। ਵੱਡੀ ਗਿਣਤੀ ਦੇ ਵਿਚ ਔਰਤਾਂ ਇਕੱਠੀਆਂ ਹੋਈਆਂ ਔਰ ਕੇਂਦਰ ਸਰਕਾਰ ਦੀਆਂ ਨੀਤੀਆਂ ਤੇ ਲਟਕਦੀਆਂ ਹੋਈਆਂ ਮੰਗਾਂ ਲੈ ਕੇ ਭਾਜਪਾ ਦੇ ਵਿਰੁੱਧ ਜੰਮ ਕੇ ਉਨ੍ਹਾਂ ਨਾਅਰੇਬਾਜ਼ੀ ਕੀਤੀ ਹੈ। ਵਿਰੋਧ ਪ੍ਰਦਰਸ਼ਨ ਨੂੰ ਦੇਖਦਿਆਂ ਹੋਇਆਂ ਮੌਕੇ ਤੇ ਪੁਲਿਸ ਤੈਨਾਤ ਕੀਤੀ ਗਈ ਔਰ ਇਹ ਵਿਰੋਧ ਮੁੱਖ ਤੌਰ ਤੇ ਆਪਣੀਆਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਵਿਰੁੱਧ ਕੀਤਾ ਗਿਆ ਸੀ। ਪ੍ਰਦਰਸ਼ਨ ਕਰ ਰਹੀਆਂ ਔਰਤਾਂ ਦਾ ਕਹਿਣਾ ਹੈ ਕਿ 12 ਸਾਲ ਪਹਿਲਾਂ ਜਦੋਂ ਭਾਜਪਾ ਸਰਕਾਰ ਕੇਂਦਰ ਦੇ ਵਿਚ ਸੱਤਾ ਦੇ ਵਿਚ ਆਈ ਸੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਂਗਨਵਾੜੀ ਵਰਕਰਾਂ ਦੇ ਲਈ ਮਾਣ ਭੱਤਾ ਵਧਾਉਣ ਤੇ ਪੈਨਸ਼ਨ ਯੋਜਨਾ ਲਾਗੂ ਕਰਨ ਦਾ ਵਾਅਦਾ ਕੀਤਾ ਸੀ। ਹਾਲਾਂਕਿ ਇੰਨੇ ਸਾਲਾਂ ਬਾਅਦ ਵੀ ਮਾਣ ਭੱਤੇ ਦੇ ਵਿਚ ਕੋਈ ਸੁਧਾਰ ਨਹੀਂ ਹੋਇਆ। ਵਰਕਰਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਕੇਂਦਰ ਸਰਕਾਰ ਦੀ 60-40 ਅਨੁਪਾਤ ਯੋਜਨਾ ਤਹਿਤ ਸਿਰਫ 2700 ਰੁਪਏ ਦਿੱਤੇ ਜਾਂਦੇ ਨੇ। ਇਸ ਘੱਟ ਮਾਣ ਭੱਤੇ ਦੇ ਬਾਵਜੂਦ ਉਨ੍ਹਾਂ ਤੋਂ ਨਸ਼ਾ ਛੁਡਾਊ ਮੁਹਿੰਮ, ਮਾਵਾਂ ਧੀਆਂ ਸਤਿਕਾਰ ਯੋਜਨਾ ਤੇ ਕਈ ਹੋਰ ਸਰਕਾਰੀ ਯੋਜਨਾਵਾਂ ਤਹਿਤ ਵਾਧੂ ਕੰਮ ਕਰਵਾਇਆ ਜਾ ਰਿਹੈ। ਪ੍ਰਦਰਸ਼ਨਕਾਰੀ ਨੇ ਕਿਹਾ ਕਿ ਗਲਤ ਪੈਨਸ਼ਨ ਭੁਗਤਾਨਾਂ ਦਾ ਹਵਾਲਾ ਦਿੰਦਿਆਂ ਹੋਇਆਂ ਕਰਮਚਾਰੀਆਂ ਦੀਆਂ ਪੈਨਸ਼ਨਾਂ ਵਿਚ ਕਟੌਤੀ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਗਏ ਨੇ। ਪੰਜਾਬ ਵਿਧਾਨ ਸਭਾ ਦੇ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਤਿੱਖਾ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਸੂਬੇ ਦੇ ਵਿਚ ਵਿਗੜਦੀ ਕਾਨੂੰਨ ਵਿਵਸਥਾ, ਵਿਗੜਦੀ ਹੋਈ ਸਿੱਖਿਆ ਪ੍ਰਣਾਲੀ ਤੇ ਸਰਕਾਰ ਦੀ ਕਾਰਜਸ਼ੈਲੀ ਸਬੰਧੀ ਬਹੁਤ ਮਾੜੇ ਹਾਲਾਤ ਨੇ। ਪ੍ਰਤਾਪ ਸਿੰਘ ਬਾਜਵਾ ਭੋਆ ਦੇ ਵਿਚ ਸਾਬਕਾ ਵਿਧਾਇਕ ਜੋਗਿੰਦਰ ਪਾਲ ਵੱਲੋਂ ਆਯੋਜਿਤ ਇਕ ਪ੍ਰੋਗਰਾਮ ਵਿਚ ਸ਼ਾਮਲ ਹੋ ਰਹੇ ਸਨ। ਆਮ ਆਦਮੀ ਪਾਰਟੀ ਦੇ ਇਕ ਵਿਧਾਇਕ ਦੇ ਰੋਂਦਿਆਂ ਹੋਇਆਂ ਦੀ ਵੀਡੀਓ ਵਾਇਰਲ ਹੋਣ ਤੇ ਪ੍ਰਤਾਪ ਸਿੰਘ ਬਾਜਵਾ ਨੇ ਚੁਟਕੀ ਲੈਂਦਿਆਂ ਕਿਹਾ ਕਿ ਆਪ ਸਰਕਾਰ ਆਉਣ ਵਾਲੀਆਂ ਚੋਣਾਂ ਦੇ ਵਿਚ ਲਗਭਗ 35-40 ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਰੱਦ ਕਰਨ ਦੀ ਯੋਜਨਾ ਬਣਾ ਰਹੀ ਹੈ। ਵਿਧਾਇਕ ਸੁਖਬੀਰ ਸਿੰਘ ਮਾਈਸਰ ਖਾਨਾ ਦਾ ਰੋਣਾ ਸਕੂਲਾਂ ਦੇ ਵਿਚ ਅਧਿਆਪਕਾਂ ਦੀ ਘਾਟ ਨਹੀਂ ਸਗੋਂ ਉਨ੍ਹਾਂ ਦੀ ਆਪਣੀ ਟਿਕਟ ਕੱਟੇ ਜਾਣ ਦੇ ਡਰ ਕਾਰਨ ਸੀ। ਬਾਜਵਾ ਨੇ ਕਿਹਾ ਕਿ ਪਾਰਟੀ ਆਪਣੀਆਂ ਪ੍ਰਬੰਧਕੀ ਅਸਫਲਤਾਵਾਂ ਦੇ ਲਈ ਵਿਧਾਇਕਾਂ ਨੂੰ ਜ਼ਿੰਮੇਵਾਰ ਠਹਿਰਾ ਕੇ ਉਨ੍ਹਾਂ ਨੂੰ ਰਾਜਨੀਤਿਕ ਤੌਰ ਤੇ ਕੁਰਬਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ 90 ਦਿਨਾਂ ਵਿਚ ਕਈ ਹੋਰ ਵੀ ਵਿਧਾਇਕ ਰੋਂਦੇ ਹੋਏ ਦਿਖਾਈ ਦੇਣਗੇ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
3: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ। ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188
4: ਖੁਸ਼ਖਬਰੀ, ਜੈਨੇਟਿਕ ਟੈਸਟਿੰਗ ਦੇ ਮਾਹਰ ਡਾਕਟਰ ਨਿਸ਼ਾ ਡੋਗਰਾ ਅਤੇ ਉਨ੍ਹਾਂ ਦੀ ਟੀਮ ਬ੍ਰੈਂਪਟਨ ਵਿਚ ਤੁਹਾਡੇ ਲਈ ਆਰਗੇਨਾਈਜ਼ ਕਰਨ ਜਾ ਰਹੇ ਨੇ ਇੱਕ ਫ੍ਰੀ ਹੈਲਥ ਸੈਮੀਨਾਰ। ਇਸ ਸੈਮੀਨਾਰ ਵਿਚ ਡਾਕਟਰ ਨਿਸ਼ਾ ਡੋਗਰਾ ਤੁਹਾਨੂੰ ਅਹਿਮ ਸਿਹਤ ਸਮੱਸਿਆਵਾਂ ਅਤੇ ਪੋਸੀਬਲ ਰੂਟ ਕਾਜ਼ਸ ਬਾਰੇ ਦੱਸਣਗੇ ਅਤੇ ਸਮਝਾਉਣਗੇ ਕਿ ਕੀ ਡਾਇਟ, ਲਾਈਫ ਸਟਾਈਲ ਵਿਚ ਸਿਹਤਮੰਦ ਬਦਲਾਵ ਤੁਹਾਡੇ ਓਵਰਆਲ ਹੈਲਥ ਨੂੰ ਕਿਵੇਂ ਸਪੋਰਟ ਕਰ ਸਕਦੇ ਨੇ। ਅਕਤੂਬਰ 25 ਦੁਪਹਿਰ 2 ਵਜੇ ਤੋਂ 4 ਵਜੇ ਤੱਕ ਗ੍ਰੀਨ ਬਹਾਰ ਰੈਕਰੇਸ਼ਨ ਸੈਂਟਰ ਬ੍ਰੈਂਪਟਨ ਵਿਖੇ, ਸੀਟਸ ਲਿਮਿਟਿਡ ਨੇ, ਇਸ ਲਈ ਅੱਜ ਹੀ ਰਜਿਸਟ੍ਰੇਸ਼ਨ ਕਰੋ। ਕਾਲ ਕਰੋ 604-593-5030 ਡਾਕਟਰ ਨਿਸ਼ਾ ਡੋਗਰਾ ਦਾ ਫ੍ਰੀ ਹੈਲਥ ਸੈਮੀਨਾਰ, ਸਿਹਤਮੰਦ ਲਾਈਫ ਸਟਾਈਲ ਵੱਲ ਇੱਕ ਚੰਗਾ ਕਦਮ।
5: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਿਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇਨ 10 ਅਤੇ ਹਾਈਵੇਨ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿਚ ਬਣ ਰਿਹਾ ਇਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
6: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
7: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
8: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲਸ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859, 6475545859।
9: ਮੈਂ ਸੁਖਮਨ ਸਿੰਘ, ਤੁਹਾਡਾ ਵਾਰਡ 9 ਅਤੇ 10 ਤੋਂ ਰੀਜਨਲ ਕਾਉਂਸਲਰ ਉਮੀਦਵਾਰ। ਮੈਂ ਇੱਕ ਵਕੀਲ ਹਾਂ ਅਤੇ ਮੈਂ ਕੈਨੇਡਾ ਦੀ ਸਭ ਤੋਂ ਵੱਡੀ ਲਾਅ ਫਰਮ ਵਿੱਚ ਕੰਮ ਕਰਦਾ ਹਾਂ। ਬ੍ਰੈਂਪਟਨ ਦੇ ਨਿਵਾਸੀ ਵਧੇ ਹੋਏ ਪ੍ਰਾਪਰਟੀ ਟੈਕਸ ਅਤੇ ਕ੍ਰਾਈਮ ਤੋਂ ਬਹੁਤ ਦੁਖੀ ਹਨ। ਸਾਨੂੰ ਰੀਜਨਲ ਕਾਉਂਸਲ ਚਾਹੀਦਾ ਜੋ ਇਨ੍ਹਾਂ ਮੁੱਦਿਆਂ ਦੀ ਆਵਾਜ਼ ਉਠਾਵੇ। ਅਕਤੂਬਰ 10, 11, 16, 17 ਦੀ ਐਡਵਾਂਸ ਵੋਟਾਂ ਤੇ ਮੈਨੂੰ ਵੋਟ ਪਾ ਕੇ ਕਾਮਯਾਬ ਕਰੋ। ਫਾਰ ਮੋਰ ਇਨਫਾਰਮੇਸ਼ਨ ਵਿਜ਼ਿਟ sukhmansangha.com। ਆਥੋਰਾਈਜ਼ਡ ਬਾਈ ਦ ਸੁਖਮਨ ਸਿੰਘਾ ਕੈਂਪੇਨ।
8: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਿਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੀ ਰੱਖੋ। ਟਾਪ ਚੋਇਸ ਇਲੈਕਟ੍ਰੋਨਿਕਸ, 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬਰੈਂਪਟਨ। ਨੰਬਰ 9056990045, 9057990045। ਟਾਪ ਚੋਇਸ ਇਲੈਕਟ੍ਰੋਨਿਕਸ। ਕੈਲੇਡਨ ਸਬਜ਼ੀ ਫਾਰਮ, ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਨ੍ਹਾਂ ਦੇ ਖੁਦ ਦੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਸਬਜ਼ੀਆਂ, ਹਰੀਆਂ ਮਿਰਚਾਂ, ਘੀਆ, ਮਟਰ, ਕੱਦੂ, ਲੌਕੀ, ਸ਼ਲਗਮ, ਟਮਾਟਰ, ਸ਼ਿਮਲਾ ਮਿਰਚਾਂ ਅਤੇ ਵਨ ਸਵੰਨੀਆਂ ਸਬਜ਼ੀਆਂ ਦਾ ਰਾਜਾ ਸਰੋਂ ਦਾ ਸਾਗ, ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ, ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਲਿਆ ਕੇ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 12050 ਏਅਰਪੋਰਟ ਰੋਡ ਇਨ ਕੈਲੇਡਨ, ਏਅਰਪੋਰਟ ਐਂਡ ਮੇਫੀਲ, ਔਰ ਕਾਲ 9058409000। ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲੇਡਨ ਸਬਜ਼ੀ ਫਾਰਮ।
10: ਸਤਿ ਸ਼੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲਰ ਦਾ ਉਮੀਦਵਾਰ ਵਾਰਡ 9 ਅਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
11: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਅਤੇ 10 ਤੋਂ। ਮੈਂ ਅਰਬਨ ਪਲਾਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ। ਆਥੋਰਾਈਜ਼ਡ ਬਾਈ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਵਾਰ ਕੈਂਪੇਨਸ।

0: नवंबर 5 से 8 तक मनाओ दिवाली ब्रार्स के साथ। हैप्पी दिवाली।
1: मैं बलजिंदर सिंह नहल अपने ब्रैम्पटन ने सब कुछ देखा है, सड़कां तो पार्कां तक, ट्रैफिक तो सिटी सेवावां तक, क्राइम तो करप्शन तक। चंगा शहर सिर्फ वादियां नाल नहीं काम नाल बनता है। तुहाडे मुद्दे सिर्फ चोणां तक नहीं सिटी हाल तक लेके जाना मेरी जिम्मेवारी है। वोट फॉर चेंज, वोट फॉर बलजिंदर सिंह नहल, सिटी कौंसलर कैंडिडेट, वार्ड 9 और 10।
2: ऑथराइज्ड एंड पेड बाय द कैंपेन ऑफिस ऑफ बलजिंदर सिंह नहल।
3: वाह गिल साहब, ऑफिस टाइम ते काम दे विच एनी क्रिएटिविटी, उपरो एनी सारी एनर्जी, ना इस हेल्दी हेल्थ दा राज की है।
4: ओ यार काव्या, होमो केयर, होम्योपैथी फॉर बेटर हेल्थ।
5: जेकर तुसी अपनी बीमारी दे हल किसी होर पैथी नाल ना कर पाए होवो, ता एक बार होम्योपैथी दे माहर मीता ओजा नाल जरूर कंसल्ट करो। बीमारी पावे कोई भी होवे, कॉल करो
6: 6477602779 और विजिट 10 कॉटरेल बुलेवार्ड, यूनिट 104, ब्रैम्पटन।
7: घर होवे या ऑफिस, ड्राइववे या पार्किंग लॉट्स, शॉपिंग सेंटर या इंस्टीट्यूट, पाथवेज पेविंग ले परफेक्ट है कैलिडन पेविंग।
8: एक्सेस रैंप्स, एक्सकावेशन, ग्रेडिंग, रीसर्फेसिंग, ओवरले फार्म, ड्राइववे पेविंग, ये सब कर देने। आज ही कांटेक्ट करो जसबल नु, इट्स 416-818-8900
7: और विजिट www.calidonpaving.com।
9: ताजिया सब्जियां, फ्रेश फल फ्रूट, वधिया ग्रोसरी ते इंडिया तो आया तो हड़ा मन पसंद समान मिलेगा हुन वधिया रेट्स ते, क्योंकि तो हड़े अपने शहर विच आ गया अनाज मार। रोज दी ग्रोसरी होवे, चावल, दाला, आटा, देसी घ्यो, मसाले, टी, स्नैक्स या फिर इंडियन किचन दा कोई भी जरूरी समान, सब कुछ मिलेगा अंडर वन रूफ। फ्रेशनेस, वैरायटी, क्वालिटी ते वधिया प्राइसेस ले अज ही विजिट करो अनाज मार, एयरपोर्ट रोड एंड मेफील्ड रोड दे कॉर्नर ते, एट 6141 मेफील्ड रोड, यूनिट 42, ए ब्रैम्पटन। कॉल 9059288857 अनाज मार्ट।
10: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ, ਫੈਂਸਿੰਗ, ਪੈਡੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰਸ ਤੋਂ ਲੈ ਕੇ ਕੰਪਲੀਟ ਪ੍ਰਾਪਰਟੀ ਟ੍ਰਾਂਸਫਰਮੇਸ਼ਨ ਤੱਕ, ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 या 416-474-6836। Oracle Construction, Strong Foundations, Lasting Results।
11: 2026 Brampton Municipal Election सोमवार 26 अक्टूबर नु है। जे तुसी वोटिंग डे वाले दिन वोट नहीं पा सकदे, तां तुसी एडवांस वोटिंग दे दिनां दौरान पहला वोट पा सकदे हो। एडवांस वोटिंग 9, 10, 11, 16 अते 17 अक्टूबर नु होवेगी। वीकडेज विच वोटिंग दा समा दोपहर 12 बजे तों लैके रात दे 8 बजे तक होवेगा अते वीकेंड्स नु सवेरे 10 बजे तों लैके शाम नु 5 बजे तक तुसी ब्रैम्पटन विच किसी भी एडवांस वोटिंग लोकेशन ते वोट पा सकदे हो। वोट पाउण लई जे तुहानू वोटर नोटिस मिली है तां ओ अपने नाल लैके आओ, नाल ही अपनी पहचान दा सबूत आईडी लैके आओ जिस उत्ते तुहाडा नाम अते एड्रेस लिखिया होवे। जे तुहानू वोटर नोटिस नहीं मिली तां वोट पाउण लई अपनी आईडी नाल लैके आओ। तुसी उत्थे ही अपनी वोटर इंफॉर्मेशन अपडेट कर सकते हो या अपनी वोटर इंफॉर्मेशन ऐड करवा सकते हो। वोटिंग लोकेशन, वोटर इंफॉर्मेशन अते कैंडिडेट्स दी लिस्ट ली brampton.ca/brampton votes ते जाओ। ए मैसेज सिटी ऑफ ब्रैम्पटन वलो है।
12: जे बिजनेस दा करना चाहंदे हो प्रचार, तां रंगला पंजाब रेडियो ते IPTV ते प्रमोशन ली आज ही कॉल लाओ सरकार 416-716-7094, मंडे टू फ्राइडे 11 AM to 12 PM एंड 6 PM to 10 PM। तुसी 24/7 IPTV ते भी अपने बिजनेस की प्रमोशन करा सकते हो। आज ही कॉल करो 416-716-7094।
13: शहर दी आवाज, दिला दी पुकार, योर सिटी, योर वॉइस, योर रेडियो स्टार। आ गया फेर तो एक बार तुहाडा अपना CJMR 1320।
14: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
15: ਆਪਣੇ ਆਪ ਗਵਾਹ ਹੁੰਦੇ ਨੇ, ਚੇਤੇ ਰੱਖੀ। ਆਪਣੇ ਆਪ ਗਵਾਹ ਹੁੰਦੇ ਨੇ, ਚੇਤੇ ਰੱਖੀ। ਅੱਖਰਾਂ ਵਿੱਚ ਵੀ ਸਾਹ ਹੁੰਦੇ ਨੇ, ਚੇਤੇ ਰੱਖੀ। ਆਪਣੇ ਆਪ ਗਵਾਹ ਹੁੰਦੇ ਨੇ, ਚੇਤੇ ਰੱਖੀ। ਅੱਖਰਾਂ ਵਿੱਚ ਵੀ ਸਾਹ ਹੁੰਦੇ ਨੇ, ਚੇਤੇ ਰੱਖੀ। ਆਪਣੇ ਫਰਜ਼ ਭੁਲਾਇਆ ਤੇ ਦੂਜੇ ਦੇ ਹੱਕ ਖਾਇਆ ਪਿੰਡ ਤੇ ਸ਼ਹਿਰ ਤਬਾਹ ਹੁੰਦੇ ਨੇ। ਚੇਤੇ ਰੱਖੀ ਉਹ ਜੋ ਐਵੇਂ ਸੂਰਜ ਬਣ ਬਣ ਬਣ ਬਣ ਬਣ ਬਣ ਫਿਰਦੇ ਨੇ ਪੁੱਤਰਾ, ਅੰਦਰੋਂ ਕਾਲੇ ਸ਼ਾਹ ਹੁੰਦੇ ਨੇ। ਚੇਤੇ ਰੱਖੀ ਜਿੱਥੇ ਕੁੜ ਕੁੜ ਕੁੜ ਕੁੜ ਕੁੜ ਕੁੜ ਕੁੜ ਕੁੜ ਕੁੜ ਕੁੜ ਕੁੜ ਕੁੜ ਕੁੜ ਕੁੜ ਕੁੜ ਵਸੇ ਤੇ ਘੜਿਓਂ ਪਾਣੀ ਨਸੇ, ਚੁੱਲ੍ਹਿਆਂ ਵਿੱਚ ਫਿਰ ਘਾਹ ਹੁੰਦੇ ਨੇ। ਚੇਤੇ ਰੱਖੀ ਚੰਨ ਜੀ, ਚੰਨਾਂ ਦੇ ਦੁੱਖ ਚਾਨਣ ਸਮਝਣ ਜਾਂ ਤਾਰੇ, ਚੰਨ ਜੀ ਚੰਨਾਂ ਦੇ ਦੁੱਖ ਚੰਨ ਸਮਝਣ ਜਾਂ ਤਾਰੇ, ਬੱਦਲ ਬੇਪਰਵਾਹ ਹੁੰਦੇ ਨੇ। ਚੇਤੇ ਰੱਖੀ ਇੱਕ ਦਿਨ ਉਸੇ ਅੱਗ ਵਿੱਚ ਅੱਗਾਂ ਲਾਉਣ ਵਾਲੇ ਸੜ ਕੇ ਆਪ ਸਵਾਹ ਹੁੰਦੇ ਨੇ। ਚੇਤੇ ਰੱਖੀ ਇੱਥੇ ਚੰਗੀਆਂ ਭਲੀਆਂ ਜਿੰਦਾਂ ਦੇ ਵੀ ਸੰਧੂਆ ਮਈਏਤਾਂ ਨਾਲ ਵਿਆਹ ਹੁੰਦੇ ਨੇ। ਚੇਤੇ ਰੱਖੀ ਚੇਤੇ ਰੱਖੀ ਇਰਸ਼ਾਦ ਸੰਧੂ ਸਾਹਿਬ ਨੇ ਇਹਨਾਂ ਸਤਰਾਂ ਦੇ ਲੇਖਕ ਤੇ ਮੈਂ ਹਾਂ ਤੁਹਾਡਾ ਦੋਸਤ ਹੋਸ ਦਿਲਬਾਗ ਸਿੰਘ ਚਾਵਲਾ। ਤੇ ਲਓ ਸੱਜਰੀ ਸਵੇਰ ਦੀ ਮਹਿਫਲ ਦੇ ਵਿਚ ਚੰਦ ਚੋਣਵੀਆਂ ਖ਼ਬਰਾਂ। ਪਹਿਲੀਆਂ ਖ਼ਬਰਾਂ ਸੁਣ ਚੁੱਕੇ ਹੋ, ਰੀਮਾ ਗੁਗਲਾਨੀ ਜੀ ਖ਼ਬਰਾਂ ਪੇਸ਼ ਕਰਨਗੇ। ਮੇਰੇ ਪਾਸ ਖ਼ਬਰਾਂ ਨੇ, ਮੇਰੀ ਗੱਲਬਾਤ ਤੋਂ ਬਾਅਦ ਖ਼ਬਰਾਂ ਤੋਂ ਬਾਅਦ ਸਰਦਾਰ ਜਸਪੀਰ ਸਿੰਘ ਜੀ ਪੱਟੀ, ਰੀਮਾ ਗੁਗਲਾਨੀ ਜੀ ਤੇ ਰਣਜੀਤ ਰਾਣਾ ਜੀ ਜਗਰਾਓ ਤੋਂ ਹਾਜ਼ਰ ਹੋਣਗੇ। ਦਿਸ ਪ੍ਰੋਗਰਾਮ ਸਪਾਂਸਰ ਬਾਏ ਕਟਾਰੀਆ ਟੂਰਸ ਐਂਡ ਟਰੈਵਲ, ਟੋਰਾਂਟੋ ਟੂ ਦਿੱਲੀ 1-9-1275 ਤੇ ਰਿਟਰਨ 1599, ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ 1395-1999 ਤੇ ਰਿਟਰਨ 2480, ਟੋਰਾਂਟੋ ਟੂ ਕਰਾਚੀ 1995-1245 ਤੇ ਰਿਟਰਨ 1290 ਸੋਰੀ ਰਿਟਰਨ 2222 ਟੋਰਾਂਟੋ ਟੂ ਇਸਲਾਮਾਬਾਦ 1290 ਤੇ ਰਿਟਰਨ 2095 ਦੀ ਹੈ। ਰਹਿਣ ਸਹਿਣ ਖਾਣ ਪੀਣ ਇਨਕਲੂਡ ਪੈਕੇਜ ਹੁੰਦਾ। ਡੋਮਿਨਿਕਨ ਰਿਪਬਲਿਕ 1200 ਤੇ ਮੈਕਸੀਕੋ 1175 ਟਿਕਟ ਬੁੱਕ ਕਰਨ ਤੋਂ ਪਹਿਲਾਂ ਆਪਣਾ ਪਾਸਪੋਰਟ ਚੈੱਕ ਕਰੋ, ਵੈਲਿਡ ਹੈ, ਵੀਜ਼ਾ ਵੈਲਿਡ ਹੈ, ਐਕਸਪਾਇਰੀ ਡੇਟ ਵੈਲਿਡ ਹੈ, ਫਿਰ ਟਿਕਟ ਬੁੱਕ ਕਰਾਓ, ਨਹੀਂ ਤੇ ਘਾਟਾ ਪਊਗਾ, ਕੋਈ ਫਾਇਦਾ ਨਹੀਂ। ਹੋਸਟੇਲ ਅਪਲਾਈ ਕਰਨਾ, ਕੈਨੇਡੀਅਨ ਸਿਟੀਜ਼ਨ ਸੁਪਰ ਵੀਜ਼ਾ ਟਰੈਵਲ ਇਨਸੋਰਸ ਜਾਂ ਕਿਸੇ ਸੰਦਰਭ ਚ ਗੱਲਬਾਤ ਕਰਨੀ ਹੈ, ਸਵੇਰੇ 8:30 ਤੋਂ ਲੈ ਕੇ ਰਾਤ ਦੇ 11 ਵਜੇ ਤੱਕ 2883 Dairy Road at Airport Road 4550 ਈਬਨੀਜ਼ ਰੋਡ ਤੇ ਖੁੱਲਦੇ ਨੇ। ਕਟਾਰੀਆ ਟੂਰਸ ਐਂਡ ਟਰੈਵਲ 905-678-1200 ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ। ਸਵੀਟ ਮਹਿਲ ਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਦੇ ਸੁਖਰਾਜ ਕੰਗ 416-6799-99 ਵਤਨ, ਪੈਸੇ ਭੇਜਣ ਸਮੇਂ, ਵਤਨ ਤੋਂ ਪੈਸੇ ਮੰਗਾਉਣ ਸਮੇਂ ਵੱਧ ਰੇਟ, ਫਾਸਟ ਭਰੋਸੇਯੋਗ ਸਰਵਿਸ ਲਈ ਨੰਬਰ ਟੂ ਕਾਲ ਲੁਧਿਆਣਾ ਟ੍ਰੇਡਿੰਗ ਇੰਕ ਰੇੜਾ ਸਨ ਤੇ ਮਿਕਲੋਗਲਨ ਦਾ ਏਰੀਆ 905-909-5453 ਘੰਟਿਆਂ ਚ ਪੈਸੇ ਇੰਡੀਆ ਭੇਜ ਸਕਦੇ ਹੋ। ਜੱਗੀ ਅਕਾਊਂਟ ਤੋਂ ਸਰਦਾਰ ਗੁਰਮੀਤ ਸਿੰਘ, ਜੱਗੀ ਵੀਰਾਣਾ ਜੀ 905-677-4444 ਤੇ ਸਾਡੇ ਸ਼ਹਿਰ ਦਾ ਟੌਪ ਚਾਇਸ ਇਲੈਕਟ੍ਰੋਨਿਕਸ ਹਾਈ ਐਂਡ ਦਾ ਫਰਨੀਚਰ ਵੀ ਤੁਹਾਡੇ ਲਈ ਡਿਸਪਲੇ ਕੀਤਾ ਹੈ। ਤੁਸੀਂ ਜਾ ਕੇ ਇਕ ਵਾਰ ਟੌਪ ਚੁਆਇਸ ਇਲੈਕਟ੍ਰੋਨਿਕਸ ਜੋ 16 ਇੰਟਰਮਲ ਡਰਾਈਵ ਤੇ ਵਾਕਿਆ ਨੇ ਵਿਜਿਟ ਕਰੋ। 905-790-0555 ਤੇ ਤੁਸੀਂ ਕਾਲ ਕਰ ਸਕਦੇ ਹੋ। 799-0045 905-799-0045 ਤੇ CK ਲਿਕੁਇਡੇਸ਼ਨ ਜਿਨ੍ਹਾਂ ਦਾ ਵੇਰਵਾ ਅਗਲੇ ਸਾਂਝਾ ਕਰਦੇ ਹਾਂ। ਵੱਡੀ ਸੇਲ ਲੈ ਕੇ ਹਾਜ਼ਰ ਹੈ ਉਨ੍ਹਾਂ ਵੱਲੋਂ ਸਪਾਂਸਰ ਕੀਤੀਆਂ ਜਾ ਰਹੀਆਂ ਚੋਣਵੀਆਂ ਖ਼ਬਰਾਂ ਤੁਹਾਡੇ ਆਪਣੇ ਪ੍ਰੋਗਰਾਮ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ ਕੁਝ ਇਸ ਪ੍ਰਕਾਰ।
16: Real news, real impact, showing you real world. CJMR 1320. CJMR 1320. The voice of the city.
15: Voice of city 1320 AM Chawla News Network to Toronto. To see some rahe ho. ਮੈਨੀਟੋਬਾ ਸੂਬੇ ਦੀ ਰਾਜਧਾਨੀ ਵਿਨੀਪੈਗ ਦੇ ਵਿਚ ਪੁਲਿਸ ਨੇ 2 ਪੰਜਾਬੀਆਂ ਨੂੰ 13 ਰਾਈਫਲਾਂ ਤੇ 20,000 ਤੋਂ ਵੱਧ ਗੋਲੀਆਂ ਸਣੇ ਗ੍ਰਿਫ਼ਤਾਰ ਕਰਨ ਦਾ ਕੀਤਾ ਦਾਅਵਾ। ਜਿਨ੍ਹਾਂ ਦੀ ਪਛਾਣ 48 ਸਾਲਾ ਰਵਿੰਦਰ ਚਹਿਲ ਅਤੇ 38 ਸਾਲਾ ਕੁਲਵਿੰਦਰ ਚਹਿਲ ਵਜੋਂ ਕੀਤੀ ਗਈ ਹੈ, ਜੋ ਵੈਸਟ ਸੈਂਟ ਪਾਲ ਕਸਬੇ ਦੇ ਰਹਿਣ ਵਾਲੇ ਹਨ ਤੇ ਭਾਈਚਾਰੇ ਵਿਚ ਚੰਗੀ ਪਛਾਣ ਰੱਖਦੇ ਨੇ। ਕੈਨੇਡੀਅਨ ਪੁਲਿਸ ਨੇ ਦਸਿਆ ਹੈ ਕਿ ਦੋਵਾਂ ਵਿਰੁੱਧ ਹਥਿਆਰਾਂ ਨਾਲ ਸਬੰਧਤ 23 ਦੋਸ਼ ਵੀ ਆਇਦ ਕਰ ਦਿੱਤੇ ਗਏ ਨੇ। ਉਧਰ 7 ਅਕਤੂਬਰ ਦੇ ਹਮਲੇ ਦੀ ਵਰੇਗੰਢ ਤੇ ਸੋਗ ਚ ਡੁੱਬਾ ਹੈ ਇਜ਼ਰਾਈਲ। ਇਜ਼ਰਾਈਲ ਲੋਕ 7 ਅਕਤੂਬਰ 2023 ਨੂੰ ਹਮਾਸ ਦੀ ਅਗਵਾਈ ਵਾਲੇ ਹਮਲੇ ਦੀ ਤੀਜੀ ਵਰੇਗੰਢ ਦੇ ਸੋਗ ਦੇ ਵਿਚ ਹਨ ਤੇ ਜਿਸ ਵਿਚ ਲਗਭਗ 1200 ਲੋਕ ਮਾਰੇ ਗਏ ਸਨ ਤੇ 251 ਨੂੰ ਬੰਧਕ ਬਣਾਇਆ ਗਿਆ ਸੀ। ਇਸ ਨਾਲ ਗਾਜ਼ਾ ਵਿਚ ਇਕ ਵਾਰ ਨਾਸ਼ਕਾਰੀ ਯੁੱਧ ਸ਼ੁਰੂ ਹੋਇਆ ਜਿਸ ਦੇ ਪ੍ਰਭਾਵ ਫਲਸਤੀਨੀ ਅਜੇ ਵੀ ਭੁਗਤ ਰਹੇ ਹਨ। ਉਧਰ ਪਾਕਿਸਤਾਨ ਦੇ ਸੁਰੱਖਿਆ ਬਲਾਂ ਨੇ ਸ਼ਾਂਤ ਖੈਬਰ ਪਖਤੂਨਵਾ ਸੂਬੇ ਅਤੇ ਬਲੋਚਿਸਤਾਨ ਪ੍ਰਾਂਤਾਂ ਵਿਚ ਵੱਖ ਵੱਖ ਕਾਰਵਾਈਆਂ ਵਿਚ 18 ਅੱਤਵਾਦੀ ਮਾਰ ਦਿੱਤੇ ਨੇ। ਸੰਘੀ ਸਰਕਾਰ ਪਾਬੰਦੀ ਸ਼ੁਦਾ ਅੱਤਵਾਦੀ ਸੰਗਠਨ ਤਹਿਰੀਕੇ ਤਾਲਿਬਾਨ ਪਾਕਿਸਤਾਨ TTP ਨਾਲ ਜੁੜੇ ਅੱਤਵਾਦੀਆਂ ਦਾ ਵਰਨਰ ਲਈ ਫਿਤਨਾ ਅਲ ਖਵਾਰੀਜ ਸ਼ਬਦ ਦੀ ਵਰਤੋਂ ਕਰ ਰਹੀ ਹੈ। ਡਿਫੈਂਸ ਚੋਂ ਪਾਕਿਸਤਾਨ ਦੀ ਵੱਡੀ ਛਲਾਂਗ। ਪਾਕਿਸਤਾਨ ਨੇ ਸਵਦੇਸ਼ੀ ਵਿਕਸਤ ਅਤੇ ਜ਼ਮੀਨ ਤੋਂ ਦਾਗੀ ਜਾਣ ਵਾਲੀ ਫਤਿਹ 4 ਕਰੂਜ਼ ਮਿਜ਼ਾਇਲ ਦੇ ਆਧੁਨਿਕ ਮਾਡਲ ਦਾ ਸਫਲ ਪਰੀਖਣ ਕੀਤਾ ਹੈ ਜੋ ਕਿ 750 ਕਿਲੋਮੀਟਰ ਤੱਕ ਦੂਰ ਟੀਚਿਆਂ ਨੂੰ 5 ਮੀਟਰ ਤੱਕ ਦੀ ਸਟੀਕਤਾ ਦੇ ਨਾਲ ਨਿਸ਼ਾਨਾ ਬਣਾਉਣ ਦੀ ਸਮਰੱਥ ਹੈ। ਇਸ ਤੋਂ ਪਹਿਲਾਂ ਮਈ ਚੋਂ ਪਾਕਿਸਤਾਨ ਨੇ ਜ਼ਮੀਨ ਤੋਂ ਦਾਗੀ ਜਾਣ ਵਾਲੀ ਫਤਿਹ 4 ਕਰੂਜ਼ ਮਿਜ਼ਾਈਲ ਦਾ ਵੀ ਸਫਲ ਪਰੀਖਣ ਕੀਤਾ ਸੀ। ਉਧਰ ਪਾਕਿਸਤਾਨ ਤੇ ਅਫਗਾਨਿਸਤਾਨ ਤੇ ਤਾਲਿਬਾਨ ਪ੍ਰਸ਼ਾਸਨ ਵਿਚਕਾਰ ਟਕਰਾਅ ਲਗਾਤਾਰ ਤੀਜੇ ਹਫ਼ਤੇ ਚ ਦਾਖਲ ਹੋ ਗਿਆ। ਸਰਹੱਦ ਤੇ ਤਣਾਅ ਵਧਣ ਦੀਆਂ ਖ਼ਬਰਾਂ ਨੇ ਇਸ ਦੌਰਾਨ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਅੰਦਰ ਨਵੇਂ ਹਵਾਈ ਹਮਲੇ ਸ਼ੁਰੂ ਕੀਤੇ ਨੇ ਤੇ ਆਪਣੇ ਦੇਸ਼ ਵਿਚ ਵੀ ਅੱਤਵਾਦੀਆਂ ਦੇ ਵਿਰੁੱਧ ਲਗਾਤਾਰ ਮੁਹਿੰਮ ਚਲਾਈ ਹੋਈ ਹੈ। ਉਧਰ ਪੰਜਾਬੀ ਸਣੇ 40 ਪ੍ਰਵਾਸੀਆਂ ਦੀ ਸਿਟੀਜ਼ਨਸ਼ਿਪ ਹੋਵੇਗੀ ਰੱਦ। ਅਮਰੀਕੀ ਪ੍ਰਸ਼ਾਸਨ ਨੇ ਕੀਤੀ ਵੱਡੀ ਕਾਰਵਾਈ। ਉਨ੍ਹਾਂ ਦੇ ਗੰਭੀਰ ਅਪਰਾਧਾਂ ਦੇ ਦੋਸ਼ ਹਨ ਜਿਨ੍ਹਾਂ ਵਿਚ ਵਿਦੇਸ਼ੀ ਸਰਕਾਰ ਦੇ ਏਜੰਟ ਵਜੋਂ ਕੰਮ ਕਰਨਾ, ਅਨਇਸ਼ਕ ਕਤਲੇਆਮ ਅਤੇ ਇਕ ਅਪਾਹਜ ਵਿਅਕਤੀ ਵਿਰੁੱਧ ਗੰਭੀਰ ਜਿਨਸੀ ਹਮਲਾ ਸ਼ਾਮਲ ਹੈ। H-1B ਵੀਜ਼ਾ ਧੋਖਾਧੜੀ ਕਰਨ ਤੇ ਲੱਗੇਗਾ ਭਾਰੀ ਜੁਰਮਾਨਾ। ਟੈਕਸਸ ਤੋਂ ਰਿਪਬਲਿਕਨ ਸੰਸਦ ਮੈਂਬਰ ਬੈਥ ਵੈਨ ਡੋਨ ਦੁਆਰਾ ਪੇਸ਼ ਕੀਤੇ ਗਏ H-1B ਵੀਜ਼ਾ ਫਰਾਡ ਕਰੈਕਡਾਊਨ ਐਕਟ ਅਧੀਨ ਗੰਭੀਰ ਉਲੰਘਣਾ ਲਈ ਜੁਰਮਾਨੇ ਦੀ ਰਾਸ਼ੀ ਵਧਾ ਕੇ $2.5 ਲੱਖ ਅਮਰੀਕਨ ਕਰ ਦਿੱਤੀ ਗਈ ਹੈ ਤੇ ਧੋਖੇਬਾਜ਼ ਕੰਪਨੀ ਦੇ 10 ਸਾਲ ਤੱਕ ਬੈਨ ਲਾਉਣ ਦੀ ਵੀ ਵਿਵਸਥਾ ਕੀਤੀ ਗਈ ਹੈ। ਉਧਰ ਲੱਖਾਂ ਵਿਦਿਆਰੀਆਂ ਨੂੰ UK ਤੋਂ ਝਟਕਾ ਲੱਗਣ ਦੀ ਖ਼ਬਰ ਹੈ। ਫਲਾਈਟ ਨੂੰ ਕਰੈਸ਼ ਕਰਨ ਦੀ ਕੋਸ਼ਿਸ਼ ਕਰਨ ਵਾਲਾ ਓਮਾਨੀ ਕੋ ਪਾਇਲਟ ਹਮਾਮ ਅਲ ਹਮਾਮੀ ਇਕ ਬ੍ਰਿਟਿਸ਼ ਯੂਨੀਵਰਸਿਟੀ ਦਾ ਵਿਦਿਆਰਥੀ ਰਹਿ ਚੁੱਕਾ ਹੈ। ਬ੍ਰਿਟਿਸ਼ ਯੂਨੀਵਰਸਿਟੀ ਨਾਲ ਉਸਦਾ ਕੁਨੈਕਸ਼ਨ ਸਾਹਮਣੇ ਆਉਣ ਤੋਂ ਬਾਅਦ UK ਸਰਕਾਰ ਨੇ ਵੀਜ਼ਾ ਨਿਯਮਾਂ ਦੇ ਵਿਚ ਸਖ਼ਤੀ ਅਤੇ ਵਿਦਿਆਰਥੀਆਂ ਦੀ ਪੜਤਾਲ ਕਰਨ ਦੇ ਹੁਕਮ ਦੇ ਦਿੱਤੇ ਨੇ। ਸਾਊਦੀ ਅਰਬ ਚ ਫੌਜਾਂ ਦੀ ਤਾਇਨਾਤੀ ਲਈ ਪਾਕਿਸਤਾਨ ਤੇ ਤੁਰਕੀ ਹੋਇਆ ਸਹਿਮਤ। ਸਾਂਝੇ ਬਿਆਨ ਤੱਕ ਤਿੰਨਾਂ ਮੁਲਕਾਂ ਨੇ ਕੇਂਦਰੀ ਮੁੱਦਿਆਂ ਤੇ ਸਾਊਦੀ ਅਰਬ ਨੂੰ ਦਰਪੇਸ਼ ਖਤਰਿਆਂ ਨੂੰ ਮੁਖਾਤਬ ਹੋਣ ਲਈ ਕੱਲ ਰਿਆਦ ਵਿਚ ਮੱਕਾ ਅਲਾਇੰਸ ਫਾਰ ਡਿਫੈਂਸ ਦੀ ਰਣਨੀਤਿਕ ਰਾਜਨੀਤੀ ਅਤੇ ਰੱਖਿਆ ਕਮੇਟੀ ਦੀ ਇਕ ਹੰਗਾਮੀ ਮੀਟਿੰਗ ਸੱਦ ਲਈ ਹੈ। ਰਸਾਇਣ ਵਿਗਿਆਨ ਚ ਹੈਂਡੀ ਬੀ ਕਗਨ ਅਤੇ ਕੈਨੋਸੋ ਸੋਈ ਨੇ ਜਿੱਤਿਆ ਨੋਬਲ ਪੁਰਸਕਾਰ। ਜੀ ਹਾਂ, ਇਹ ਸਾਨੂੰ ਇਨ੍ਹਾਂ ਨੂੰ ਹੈ ਆਟੋ ਕੈਟਾਲਿਸਿਸ ਦੀ ਖੋਜ ਲਈ ਇਹ ਸਨਮਾਨ ਮਿਲਣ ਦੀਆਂ ਖ਼ਬਰਾਂ ਨੇ। ਦੂਜੇ ਪਾਸੇ ਇਸਲਾਮਾਬਾਦ ਚੋਂ ਪਾਕਿਸਤਾਨ ਦੇ ਰਾਸ਼ਟਰਪਤੀ ਆਸਫ ਅਲੀ ਜ਼ਰਦਾਰੀ ਨੇ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਰੇਜ਼ ਨੂੰ ਅੰਤਰਰਾਸ਼ਟਰੀ ਸੇਵਾ ਤੇ ਗਲੋਬਲ ਸ਼ਾਂਤੀ ਚੋਂ ਯੋਗਦਾਨ ਲਈ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਚੋਂ ਇਕ ਨਿਸ਼ਾਨੇ ਇਮਤਿਆਜ਼ ਨਾਲ ਸਨਮਾਨ ਕੀਤਾ ਹੈ। ਜਨਾਬ ਪਾਕਿਸਤਾਨ ਦੇ ਦੌਰੇ ਤੇ ਨੇ। ਅਮਰੀਕਾ ਚੋਂ 60 ਸਾਲਾ ਪਰਮਪ੍ਰੀਤ ਸਿੰਘ ਨੂੰ ਹੋਈ 10 ਸਾਲ ਦੀ ਕੈਦ, ਕਰੋੜਾਂ ਦੀ ਜਾਇਦਾਦ ਵੀ ਹੋਈ ਕੁਰਕ। ਅਮਰੀਕਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਏ ਜਿੱਥੇ ਕੋਕੀਨ, ਹੈਰੋਨ, ਅਫੀਮ ਅਤੇ ਕੈਟਾਮਾਈਨ ਵਰਗੇ ਨਸ਼ੀਲੇ ਪਦਾਰਥਾਂ ਦੀ ਸਰਹੱਦ ਪਾਰ ਤਸਕਰੀ ਕਰਨ ਵਾਲੇ ਗਰੋਹ ਦੇ ਮਾਮਲੇ ਚੋਂ 3 ਪੰਜਾਬੀਆਂ ਦੇ ਖਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਅਮਰੀਕੀ ਅਟਾਰਨੀ ਐਰਿਕ ਗ੍ਰਾਂਟ ਅਨੁਸਾਰ ਪਰਮਪ੍ਰੀਤ ਸਿੰਘ ਕੈਲੀਫੋਰਨੀਆ ਚੋਂ ਬੈਠ ਕੇ ਕੈਨੇਡਾ ਚੋਂ ਅੰਤਰਰਾਸ਼ਟਰੀ ਨਸ਼ਾ ਤਸਕਰੀ ਦਾ ਨੈਟਵਰਕ ਚਲਾ ਰਿਹਾ ਸੀ। ਪਰਮਪ੍ਰੀਤ ਸਿੰਘ ਨਾਲ ਇਸ ਦੇ ਗਰੋਹ ਦੇ ਸੈਕਰਾਮੈਂਟ ਚੋਂ ਰਣਵੀਰ ਸਿੰਘ ਅਤੇ ਰੋਜ਼ਵਿਲ ਦਾ ਅਮਨਦੀਪ ਮੁਲਤਾਨੀ, ਉਮਰ 43 ਤੇ 38 ਸਾਲ ਸ਼ਾਮਲ ਸਨ। ਇਹ ਸਾਰੇ ਕੈਲੀਫੋਰਨੀਆ ਤੋਂ ਐਨਕ੍ਰਿਪਟਡ ਫੋਨ ਐਪਸ ਦੀ ਵਰਤੋਂ ਕਰਕੇ ਕੈਨੇਡਾ ਚੋਂ ਨਸ਼ਿਆਂ ਦੀ ਸਪਲਾਈ ਕਰਦੇ ਸਨ। ਉਧਰ ਮਹਾਨ ਦੇਸ਼ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਚ ਹੈ ਫਰਾਂਸ ਚ ਸਿੱਖਿਆ ਬਜਟ ਅਤੇ ਸਟਾਫ ਨੂੰ ਘਾਟ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਦੇਸ਼ ਪੱਧਰੀ ਪ੍ਰਦਰਸ਼ਨਾਂ ਤੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਕ ਵੱਡਾ ਬਿਆਨ ਦਾਗ ਦਿੱਤਾ ਹੈ। ਟਰੰਪ ਨੇ ਦਾਅਵਾ ਕੀਤਾ ਹੈ ਕਿ ਫਰਾਂਸ ਚ ਚੱਲ ਰਹੇ ਵਿਰੋਧ ਪ੍ਰਦਰਸ਼ਨ ਬੇਕਾਬੂ ਹੋਈ ਇਮੀਗ੍ਰੇਸ਼ਨ ਦਾ ਨਤੀਜਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇਸਲਾਮ ਦੁਆਰਾ ਦੇਸ਼ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ। ਪੋਲੈਂਡ ਦੇ ਇਕ ਸਕੂਲ ਦੇ ਵਿਚ 19 ਸਾਲਾ ਵਿਦਿਆਰਥੀ ਨੇ ਚਾਕੂ ਲੈ ਕੇ ਹੋ ਕੇ ਦਾਖਲ ਆਪਣੇ ਹੀ ਸਾਥੀਆਂ ਦੇ ਅੰਨੇਵਾਹ ਕੀਤਾ ਹਮਲਾ। ਘਟਨਾ ਚ 7 ਲੋਕ ਜ਼ਖਮੀ। ਪੁਲਿਸ ਨੇ ਜਾਣਕਾਰੀ ਦਿੰਦਿਆ ਹੈ ਕਿ ਹਮਲਾਵਰ ਨੂੰ ਹਿਰਾਸਤ ਚ ਲੈ ਲਿਆ ਗਿਆ। ਜ਼ਖਮੀ ਹੋਏ 7 ਲੋਕਾਂ ਵਿਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸ੍ਰੀਲੰਕਾ ਦੀ ਸਾਬਕਾ ਪਹਿਲੀ ਮਹਿਲਾ ਸ਼ਰਾਰਤੀ ਰਾਜਪਕਸ਼ੇ ਧੋਖਾਧੜੀ ਦੀ ਦੋਸ਼ਾਂ ਦੇ ਵਿਚ ਗ੍ਰਿਫ਼ਤਾਰ। ਰਿਸ਼ਵਤਖੋਰੀ ਜਾਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰਨ ਵਾਲੇ ਕਮਿਸ਼ਨ ਦੇ ਅਧਿਕਾਰੀਆਂ ਨੇ ਸ੍ਰੀਲੰਕਾ ਦੀ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦੀ ਪਤਨੀ ਨੂੰ ਕੋਲੰਬੋ ਦੇ ਪੂਰਬੀ ਉਪ ਨਗਰ ਪੋਲਡਹਿਨ ਗੋਡਾ ਵਿਚ ਉਨ੍ਹਾਂ ਦੇ ਘਰ ਤੋਂ ਹੀ ਹੱਥ ਘੜੀ ਲਾਈ ਹੈ। ਰੂਸ ਦੇ ਹਵਾਈ ਹਮਲੇ ਵਿਚ ਯੁਕਰੇਨ ਦੇ ਕਈ ਸ਼ਹਿਰਾਂ ਦੇ ਵਿਚ ਘੱਟੋ ਘੱਟ 19 ਲੋਕ ਫਿਰ ਮਾਰੇ ਗਏ ਨੇ, 60 ਤੋਂ ਵੱਧ ਜ਼ਖਮੀ ਬੱਚੇ ਵੀ ਸ਼ਾਮਲ। ਯੁਕਰੇਨ ਨੇ ਜਵਾਬੀ ਕਾਰਵਾਈ ਕਰਦਿਆਂ ਰੂਸ ਵਿਚ ਤੇਲ ਰਿਫਾਇਨਰੀ ਅਤੇ ਭੰਡਾਰਨ ਦੌਰਾਨ ਦਾ ਕੀਤਾ ਦੌਰਾ ਹਮਲਾ। ਯੁਕਰੇਨ ਨੇ ਇਸ ਹਮਲੇ ਦਾ ਖਦਸ਼ਾ ਪਹਿਲਾਂ ਤੋਂ ਹੀ ਡਰ ਪ੍ਰਗਟ ਕੀਤਾ ਸੀ। ਉਧਰ ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਤੋਬੇ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਰੱਜ ਕੇ ਪ੍ਰਸ਼ੰਸਾ ਕਰਦਿਆਂ ਕਿਹਾ ਹੈ ਕਿ ਉਹ PM ਮੋਦੀ ਨੂੰ ਆਪਣੇ ਵੱਡੇ ਭਰਾ ਦੇ ਨਾਲ ਨਾਲ ਭਗਵਾਨ ਵਿਸ਼ਨੂੰ ਦਾ ਅਵਤਾਰ ਮੰਨਦੇ ਹਨ। ਸਰਕਾਰ ਦੇ ਮੁਖੀ ਵਜੋਂ 25 ਸਾਲ ਦੀ ਨਿਰੰਤਰ ਸੇਵਾ ਪੂਰੀ ਕਰਨ ਤੇ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਮੋਦੀ ਦੀ ਲੀਡਰਸ਼ਿਪ ਸਮਝਦਾਰੀ, ਹਿੰਮਤ ਅਤੇ ਹਮਦਰਦੀ ਨੂੰ ਦਰਸਾਉਂਦੀ ਹੈ। ਖ਼ਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ, ਵੋਇਸ ਆਫ ਸਿਟੀ 13:20 AM ਦੇ ਰਾਹੀਂ ਤੁਸੀਂ ਸੁਣ ਰਹੇ ਹੋ। ਤੁਸੀਂ ਭਾਰਤੀ ਸੁਪਨੇ ਦੀ ਮਿਸਾਲ ਹੋ। ਅਫਰੀਕੀ ਅਮਰੀਕੀ ਗਾਇਕਾ ਮੈਰੀ ਮਿਲ ਬੈਨ ਨੇ ਗਾਇਕਾ ਨੇ ਪੀਐਮ ਪ੍ਰਧਾਨ ਮੰਤਰੀ ਨੂੰ ਦੇਸ਼ ਦੀ ਸੇਵਾ ਦੇ 25 ਸਾਲ ਪੂਰੇ ਹੋਣ ਤੇ ਦਿੱਤੀ ਵਧਾਈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤੀ ਸੁਪਨੇ ਦੀ ਚਮਕ ਦੀ ਮਿਸਾਲ ਕਰਾ ਦਿੱਤਾ ਅਤੇ ਭਾਰਤੀਆਂ ਨੂੰ ਸਿਆਸੀ ਮਤਭੇਦਾਂ ਤੋਂ ਉਪਰ ਉੱਠ ਕੇ ਭਾਰਤ ਅਤੇ ਇਸ ਦੀ ਲੀਡਰਸ਼ਿਪ ਦੀ ਅਗਵਾਈ ਦਾ ਜਸ਼ਨ ਮਨਾਉਣ ਦੀ ਅਪੀਲ ਕੀਤੀ ਹੈ। ਉਧਰ ਹਰ FIR ਮੇਰੇ ਲਈ ਮੈਡਲ ਹੈ, 100 ਕੇਸ ਵੀ ਹੋ ਗਏ ਤਾਂ ਵੀ ਨਹੀਂ ਡਰਾਂਗਾ। ਰਾਹੁਲ ਗਾਂਧੀ ਦਾ ਸਰਕਾਰ ਤੇ ਨਿਸ਼ਾਨਾ, ਵੀਡੀਓ ਜੰਤਰ ਮੰਤਰ ਲਈ ਵੀ ਹੋਣ ਵਾਲੀ ਰਵਾਨਾ ਹੋਣ ਤੋਂ ਪਹਿਲਾਂ ਵਾਇਰਲ ਹੋ ਰਹੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਮੇਰੇ ਖਿਲਾਫ 45 FIR ਦਰਜ ਹਨ, ਪਰ ਮੇਰੇ ਲਈ ਹਰ FIR ਮੈਡਲ ਹੈ ਤੇ ਮੈਂ FIR ਤੋਂ ਡਰਨ ਵਾਲਾ ਨਹੀਂ ਹਾਂ। ਖਬਰਾਂ ਨੂੰ ਬ੍ਰੇਕ ਤੋਂ ਬਾਅਦ ਹੁਣ ਹਾਜ਼ਰ ਹੋਣਗੇ ਕੁਝ ਮਿੰਟਾਂ ਬਾਅਦ ਸਰਦਾਰ ਜਸਬੀਰ ਸਿੰਘ ਜੀ। ਪੱਟੀ ਸੁਣਦੇ ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
14: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
15: ਪੁਰਾਣੇ ਸੇ ਨੂੰ ਸਮੋਸਾ ਸਵੀਟਸ ਐਂਡ ਫੈਕਟਰੀ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਸੀ। 10970 ਏਅਰਪੋਰਟ ਰੋਡ, 10615 ਬਰਾਮੀ ਰੋਡ ਅਤੇ 1850 ਆਲਬੀਅਨ ਰੋਡ, ਅਲੀਟ ਬੈਂਕਟ ਹਾਲ ਤੇ ਦੀਵਾਲੀ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਨੇ। ਹੋਲਸੇਲ ਦੀਆਂ ਕੀਮਤਾਂ ਤੇ ਤੁਸੀਂ ਮਠਿਆਈਆਂ, ਸਮੋਸੇ, ਨਮਕੀਨ, ਭਾਜੀ ਤਿਆਰ ਕਰਾਉਣੀ ਹੈ। ਨੰਬਰ ਟੂ ਕਾਲ ਹੈੱਡ ਆਫਿਸ 416-213-1165। ਦੀਵਾਲੀ ਐਡਵਾਂਸ ਦੇ ਵਿਚ ਸੇਲ ਆਤੀ ਸੀਕਲ ਲਿਕੁਡੇਸ਼ਨ ਨੇ। ਜੀ ਹਾਂ, ਕੰਬਲ ਲੈ ਕੇ ਆਉਣੇ ਨੇ ਸਰਦੀਆਂ ਦਾ ਤੋਹਫਾ, $50 ਦਾ ਇਕ ਕੋਰੀਆ ਦੇ ਬਣੇ ਹੋਏ ਕੰਬਲ, ਦੋ ਖਰੀਦੋ ਤੀਜਾ ਬਿਲਕੁਲ ਫ੍ਰੀ, 100 ਦੇ 3, 16 ਪੀਸ ਡਿਨਰ ਸੈੱਟ $70 ਵਾਲਾ $35 ਦਾ, ਰੇਡੀਓ 100 ਦੇ 5, ਗੁਰਬਾਣੀ ਰੇਡੀਓ ਤੁਸੀਂ ਲੈ ਸਕਦੇ ਹੋ। ਇਸ ਤੋਂ ਇਲਾਵਾ ਕੰਫਰਟ ਸੈੱਟ $20 ਦਾ, ਪਰਫਿਊਮ $20 ਦੇ 3 ਪਰਫਿਊਮ, ਗਿਫਟ ਸੈੱਟ $40 ਦਾ, ਹਾਈ ਐਂਡ ਦੇ ਪਰਫਿਊਮ ਵੀ ਵਾਜਬ ਰੇਟ ਤੇ ਮਿਲਣਗੇ। ਪੈਨਾਸੋਨਿਕ ਦਾ ਮਾਈਕ੍ਰੋਵੇਵ $79 ਦਾ, ਕੱਪੜੇ ਪ੍ਰੈਸ ਕਰਨ ਵਾਲੀ ਮਸ਼ੀਨ ਇਸਤਰੀ $20 ਦੀ ਈਚ, ਬਿਹੜੇ $15 ਦੇ, ਹਨੀਵੈਲ ਦਾ ਟਾਵਰ ਫੈਨ, ਪੱਖਾ ਕੂਲ, ਠੰਡੀਆਂ ਹਵਾਵਾਂ ਦੇਣ ਵਾਲਾ $30 ਦਾ, ਔਰ ਬ੍ਰੈਂਡ ਜੈਕਟ ਜਿਹੜੀਆਂ ਨੇ, ਬ੍ਰੈਂਡਡ ਜੈਕਟ $15 ਦੀਆਂ, ਬੱਚਿਆਂ ਦੇ ਟੋਏ, ਹਰ ਟੋਏ ਤੇ 50% ਆਫ, ਟ੍ਰਾਈਸਾਈਕਲ ਬੱਚਿਆਂ ਲਈ, ਇਧਰੋਂ ਉਧਰੋਂ ਗੇੜਾ ਮਾਰੋ, ਵੇਖੋਗੇ ਰੇਟ ਤੇ ਚੁੱਕ ਕੇ ਲੈ ਕੇ ਆਓਗੇ ਕਿੱਥੋਂ, ਸੀਕੇ ਲਿਕੁਡੇਸ਼ਨ ਤੋਂ ਸਿਰਫ $40 ਦਾ। 7 ਪੀਸ ਗਲਾਸ ਵਿਦ ਵਿਸਕੀ ਬੋਟਲ ਸੈੱਟ ਜਿਹੜਾ ਹੈ $20 ਦਾ, ਔਰ $150 ਦੀ ਸ਼ਾਪਿੰਗ ਹੋ ਗਈ ਤਾਂ ਤੁਹਾਨੂੰ ਇਹ ਬਿਲਕੁਲ ਫ੍ਰੀ ਮਿਲ ਜਾਵੇਗਾ। 31 ਮੈਲਣੀ ਮੈਲਣੀ ਤੇ ਸਟੀਲ ਦੇ ਉੱਤੇ ਸੀਕੇ ਲਿਕੁਡੇਸ਼ਨ ਕਾਲ ਕਰ ਸਕਦੇ ਹੋ, 905-405-5555। ਔਰ ਮੌਸਮ ਹੈ ਸਬਜ਼ੀਆਂ ਦਾ, ਆਪਣੇ ਖੇਤਾਂ ਦੇ ਵਿਚ ਤਾਜ਼ੀਆਂ ਸਬਜ਼ੀਆਂ ਬੀਜਣ ਵਾਲਾ ਨਾਮ ਕਹਿ ਲੈਣ ਸਬਜ਼ੀ ਫਾਰਮ, ਮੂਲੀਆਂ, ਮਿਰਚਾਂ, ਘੀਆ, ਮਟਰ, ਲੌਕੀ, ਸ਼ਲਗਮ, ਟਮਾਟਰ ਦੇ ਨਾਲ ਨਾਲ ਸਿਮਲਾ ਮਿਰਚਾਂ, ਵਨਸਵਰੀਆਂ, ਐਗ ਪਲਾਂਟ ਤੁਸੀਂ ਲੈ ਸਕਦੇ ਹੋ ਤਾਜ਼ੇ ਤਾਜ਼ੇ। ਔਰ ਨਾਲ ਦੀ ਨਾਲ ਸਟੀਲ, ਸਰਬਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ, ਹਰ ਤਰ੍ਹਾਂ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ, ਸਰੋਂ ਦਾ ਸਾਗ ਬਣਾਇਆ ਬਣਾਇਆ ਵਿਦ ਮੱਕੀ ਦੀ ਰੋਟੀ ਜਾਂ ਗੰਦਲਾਂ ਦਾ ਸਾਗ ਘਰੇ ਲਿਆ ਕੇ ਬਣਾਉਣਾ ਹੈ ਤਾਂ ਹੋਲਸੇਲ ਦੀਆਂ ਕੀਮਤਾਂ ਦੇ 100, 200, 250, 300, 400, 500 ਕੁਸ਼ਲ ਖਰੀਦਣ ਵਾਸਤੇ ਪਹਿਲਾਂ ਕਾਲ ਕਰ ਲਓ, ਜਾਂਦਿਆਂ ਨੂੰ ਰੈਡੀ ਹੋਵੇਗਾ, ਚੱਕ ਕੇ ਲਿਆਉਣੇ ਆ ਸਿਰਫ ਏਅਰਪੋਰਟ ਤੇ ਮੇਫੀਲਡ, 12050 ਏਅਰਪੋਰਟ ਰੋਡ, 905-840-9000। ਮਠਾਰੂ ਵੈਲਡਿੰਗ ਸਰਵਿਸ, ਟਰੱਕ ਟ੍ਰੇਲਰ ਦੀ ਵੈਲਡਿੰਗ ਦੀਆਂ ਸੇਵਾਵਾਂ ਲਈ 98 ਯੂਨਿਟ ਨੰਬਰ 1 ਰਦਰਫੋਰਡ, 647-443-55। ਸ਼ਾਹ ਟਰਾਂਸਪੋਰਟ ਹਾਇਰ ਕਰਿਆ ਜੀ ਓਨਰ ਓਪਰੇਟਰ ਟੀਮ, ਕੰਪਨੀ ਡਰਾਈਵਰ ਟੀਮ, ਕੰਪਨੀ ਡਰਾਈਵਰ ਸੋਲੋ। ਜੀ ਹਾਂ, ਕੁਨਸਨ ਟੋਲੇਰਾਡੋ ਦੇ ਵਰਕ ਨੇ ਪੱਕੇ। ਟੈਕਸਿਸ ਦੇ ਰਨ, ਸਟੱਡੀ, ਮਾਈਲ, ਪੇਮੈਂਟ ਆਨ ਟਾਈਮ, ਵਧੇਰੇ ਜਾਣਕਾਰੀ ਲਈ ਸੰਦੀਪ ਜੀ ਨੂੰ ਕਾਲ ਕਰੋ, 416-903-8390। ਬੈਸਟ ਰੈਨੋਵੇਸ਼ਨ ਘਰ ਦੇ ਵਿਚ ਜੇ ਕਿਤੇ ਲੀਕੇਜ ਹੋ ਜਾਵੇ ਤਾਂ ਸਮੇਂ ਦੇ ਨਾਲ ਉਸ ਨੂੰ ਠੀਕ ਕਰਾਉਣਾ ਵਧੀਆ ਹੁੰਦਾ, ਨਹੀਂ ਤਾਂ ਨੁਕਸਾਨ ਭਾਰੀ ਹੋ ਸਕਦਾ ਹੈ। ਪੱਕਾ ਟੀਕਾ ਲਾਉਂਦੇ ਨੇ ਤੇ ਮੁੜ ਕੇ ਵਾਰੰਟੀ ਦਿੰਦੇ ਨੇ 25 ਸਾਲ ਦੀ। ਪੇਪਰ ਵਰਕ ਕਰਵਾ ਕੇ ਤੁਸੀਂ ਬੇਸਮੈਂਟ ਜਾਂ ਕੋਈ ਕੰਮ ਕਰਾਉਣਾ ਹੈ, ਬੈਸਟ ਰੈਨੋਵੇਸ਼ਨ, ਸਤਵਿੰਦਰ ਜੀ ਨੂੰ ਕਾਲ ਕਰ ਲਓ, 416-451-4165-4565-4565। ਰਿਟਸ ਫਰਨੀਚਰ, ਯੈਸ ਮੈਨ ਰੋਹਿਤ ਦਾਵਾ ਕਰਦੇ ਨੇ ਕਿ ਵਧੀਆ ਕੁਆਲਿਟੀ ਦਾ ਮਜ਼ਬੂਤ ਹੰਡਨਸਰ ਫਰਨੀਚਰ, ਵਾਜਬ ਰੇਟ ਤੇ ਖਰੀਦਣ ਤੋਂ ਇਲਾਵਾ ਡਿਲੀਵਰੀ ਆਨ ਟਾਈਮ, ਫਾਈਨੈਂਸਿੰਗ ਆਨ ਦੀ ਟਾਈਮ ਲੈਣ ਲਈ 905-232-7499। ਆਪਣੇ ਵਾਸਤੇ, ਆਪਣੇ ਬੱਚੇ ਬੱਚੀ ਵਾਸਤੇ ਰਿਸ਼ਤਾ ਲੱਭ ਰਹੇ ਹੋ, ਹਰ ਜਾਤ, ਹਰ ਮਜ਼ਹਬ, ਹਰ ਧਰਮ ਦੇ ਰਿਸ਼ਤੇ ਲੈ ਕੇ ਤੁਹਾਡੀ ਸੇਵਾ ਦੇ ਵਿਚ, NRI ਮੈਰਿਜ ਬਿਊਰੋ ਹਾਜ਼ਰ ਨੇ, ਨੰਬਰ 647-888-6000 ਵਰਲਡ ਵਾਈਡ। HK ਮੂਵਰਸ, ਰੈਜੀਡੈਂਸ਼ੀਅਲ, ਕਮਰਸ਼ੀਅਲ, ਲੌਂਗ ਡਿਸਟੈਂਸ ਮੂਵ ਕਰਾਉਣਾ ਹੈ, ਜੰਕ ਰਿਮੂਵ ਕਰਾਉਣਾ ਹੈ, ਲੇਬਰ ਸਰਵਿਸ ਕਰਨੀ ਚਾਹੀਦੀ ਹੈ, ਸਪੈਸ਼ਲ ਮੂਵਿੰਗ ਹੈ, ਪੈਕੇਜ ਸਰਵਿਸ ਹੈ, ਕਾਰਗੋ ਸਰਵਿਸ ਹੈ, ਸਮਾਨ ਬੰਨ ਲਿਆ ਅੱਗੋਂ ਚਾਬੀਆਂ ਨਹੀਂ ਮਿਲੀਆਂ, ਸਮਾਨ ਰੱਖੀ ਕਿੱਥੇ, ਇਹਦਾ ਪ੍ਰਬੰਧ ਵੀ ਜਕੜ ਬੰਦ। HK ਮੂਵਰਸ ਐਂਡ ਸਟੋਰੇਜ ਦੇ ਸਟੋਰੇਜ ਸਰਵਿਸ ਦੇ ਨਾਲ ਆਲ ਓਵਰ ਕੈਨੇਡਾ ਦੇ ਵਿਚ ਕਿਸੇ ਤਰ੍ਹਾਂ ਦੀ ਮੂਵ ਲਈ ਕਾਲ ਕਰੋ, 140 ਐਡਵਾਂਸ ਬੁਲੇਵਾਰਡ ਜੂਟ ਨੰਬਰ 10 ਤੇ 22 ਹਰਮਿੰਦਰ ਹੈਰੀ ਜੀ, 416-524-6604-1652-46704। ਟਾਪ ਚਾਈਸ ਇਲੈਕਟ੍ਰੋਨਿਕਸ ਤੇ ਕੱਲ ਜਾਣ ਦਾ ਮੌਕਾ ਮਿਲਿਆ ਵੀ ਬਾ ਕਮਾਲ ਡੀਲਜ਼ ਰੱਖੀਆਂ ਹੋਈਆਂ ਨੇ ਤੁਹਾਡੇ ਵਾਸਤੇ, ਫੋਰ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡ੍ਰਾਇਜ਼, ਹਾਈ ਐਂਡ ਦੇ ਅਪਲਾਇੰਸਿਸ ਤੁਸੀਂ ਲੈ ਹੀ ਸਕਦੇ ਹੋ। ਨਾਲ ਦੀ ਨਾਲ ਫਰਨੀਚਰ ਤੇ ਵੀ ਬੇਸ਼ੁਮਾਰ ਵਰਾਇਟੀ ਲੈ ਕੇ ਟੌਪ ਚੋਇਸ ਦਾ ਲਈ ਹਾਜ਼ਰ ਹੈ। ਨੰਬਰ ਟੂ ਕਾਲ 16 ਇੰਟਮੋਲ ਡਰਾਈਵ ਬਰੈਂਪਟਨ 5461 ਹਾਈਵੇ 6 ਨਾਰਥ ਗੋਲਫ। ਨੰਬਰ ਟੂ ਕਾਲ 905-799-0045। ਮਾਲਟਨ ਦੇ ਵਿੱਚ ਗਹਿਣਿਆਂ ਦਾ ਸ਼ਾਨਦਾਰ ਸ਼ੋਰੂਮ ਅਸ਼ੋਕ ਜੁਲਰ, ਕੰਗਣ, ਕੜੇ, ਚੁਮਕੇ ਵਾਲੀਆਂ, ਜਿਹੜਾ ਉਸਾਈਡ ਖੂਬਸੂਰਤ ਰੈਡ ਰੋਸ ਦੀਆਂ ਘੜੀਆਂ, ਡਾਇਮੰਡ ਦੀ ਬੇਸ਼ੁਮਾਰ ਵਰਾਇਟੀ, ਅੰਗੇਜਮੈਂਟ ਰਿੰਗ ਤਿਆਰ ਕਰਾਉਣੀ ਹੈ ਅਸ਼ੋਕ ਜੁਲਰ ਮੂੰਹੋਂ ਬੋਲਦੀ ਤਾਂ ਕਾਲ ਕਰੋ 7198 ਏਅਰਪੋਰਟ ਰੋਡ। ਨੰਬਰ 905-672-4290। ਕਾਵਿਆ ਹੋਮੋਕੇਅਰ ਤੋਂ ਮੀਤਾ ਓਜਾ ਜੀ ਕਹਿੰਦੇ ਨੇ ਕਿ ਖਾਨਦਾਨੀ ਪ੍ਰੈਕਟਿਸ਼ਨਰ ਨੇ ਹਰ ਬਿਮਾਰੀ ਦਾ ਇਲਾਜ ਹੈ ਹੋਮਿਓਪੈਥੀ ਰਾਹੀਂ, ਬਵਾਸੀਰ ਦੇ ਇਲਾਜ ਤੋਂ ਇਲਾਵਾ ਖੰਘ ਲੱਗੀ ਹੈ, ਜ਼ੁਕਾਮ ਹੈ, ਬੱਚਿਆਂ ਨੂੰ, ਬਜੁਰਗਾਂ ਨੂੰ ਕਿਸੇ ਤਰ੍ਹਾਂ ਦੀ ਵੀ ਸਮੱਸਿਆ ਹੈ ਤਾਂ ਜਿਵੇਂ ਉਹ ਡਾਇਗਨੋਸ ਕਰਕੇ ਤੁਹਾਨੂੰ ਮੈਡੀਸਨ ਦੇਣਗੇ, ਤੁਸੀਂ ਡੇਲੀ ਬੇਸ ਤੇ ਉਸਦਾ ਸੇਵਨ ਕਰਦੇ ਹੋ ਤਾਂ ਕੁਝ ਹੀ ਦਿਨਾਂ ਦੇ ਵਿੱਚ ਬਿਮਾਰੀ ਤੁਹਾਡੇ ਸਰੀਰ ਨੂੰ ਛੱਡਣਾ ਸ਼ੁਰੂ ਕਰ ਦੇਵੇਗੀ। ਰਿਜ਼ਲਟ ਦੇਖਣ ਵਾਸਤੇ, ਗੱਲਬਾਤ ਕਰਨ ਵਾਸਤੇ ਮੀਤਾ ਓਜਾ ਜੀ ਨੂੰ 10 ਕੌਟਰ ਬੁਲੇਵਾਰ ਦੇ ਏਅਰਪੋਰਟ ਦੇ ਨਜ਼ਦੀਕ ਮਿਲ ਸਕਦੇ ਹੋ। ਨੰਬਰ 647-7627-79। ਦੰਦਾਂ ਦੇ ਮਸ਼ਹੂਰ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਜੀ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ। ਦੰਦ ਲਗਾਉਣੇ, ਪਟਾਉਣੇ, ਲਿਸ਼ਕਾਉਣੇ, ਚਮਕਾਉਣੇ, ਰੂਟ ਕਨਾਲ, ਬ੍ਰਿਜਸ ਆਦਿ ਕੰਮ ਵਾਸਤੇ ਸਾਰੀਆਂ ਇਨਸੋਰਸ ਕੰਪਨੀਆਂ ਡੀਲ ਕਰਦੇ ਨੇ, ਅਤੇ ਹਾਈ ਐਂਡ ਦੀ ਨਾਰਥ ਅਮਰੀਕਾ ਦੀ ਲੈਬ। ਨੋਟ ਕਰਨ ਵਾਸਤੇ ਨੰਬਰ ਨੋਟ ਕਰੋ ਜੀ, ਨੰਬਰ ਹੈ ਜੀ ਉਹਨਾਂ ਦਾ 4550 ਈਬਨਜ ਰੋਡ ਬਰੈਂਪਟਨ, 510 ਚਾਰਲਸ ਬੁਲੇਵਾਰਡ ਬਰੈਂਪਟਨ, 905-794-5657 ਤੇ ਕਾਲ ਕੀਤੀ ਜਾ ਸਕਦੀ ਹੈ। ਮੈਂ ਤੁਹਾਡਾ ਦੋਸਤ ਹੋਸ ਦਰਬਾਰ ਸਿੰਘ ਚਾਵਲਾ, ਵੋਇਸ ਆਫ ਸਿਟੀ 1320 AM। ਲੋ ਟਾਈਮ ਹੋ ਚੁੱਕਾ ਹੈ ਸਰਦਾਰ ਜਸਵੀਰ ਸਿੰਘ ਜੀ ਪੱਟੀ ਸਾਹਿਬ ਨਾਲ ਕਰਾਂਗੇ ਗੱਲਬਾਤ। ਗੱਲਬਾਤ ਦੇ ਵਿੱਚ ਤੁਸੀਂ ਸ਼ਾਮਲ ਹੋਣਾ ਚਾਹੁੰਦੇ ਹੋ, ਗੱਲਬਾਤ ਨੂੰ ਤੁਸੀਂ ਸਪਾਂਸਰ ਕਰਨਾ ਚਾਹੁੰਦੇ ਹੋ, ਐਜ ਏ ਹੋਸਟ ਜੁਆਇਨ ਕਰਨਾ ਚਾਹੁੰਦੇ ਹੋ, ਆਪਣਾ ਪ੍ਰੋਗਰਾਮ ਸ਼ੁਰੂ ਕਰਨਾ ਚਾਹੁੰਦੇ ਹੋ, ਨੈਗਰਾ ਫਾਲ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਲਟਨ, ਮਿਸੀਸਾਗਾ, ਬਰੈਂਪਟਨ, ਟੋਰਾਂਟੋ, ਡਾਊਨਟਾਊਨ, ਵੁੱਡਬ੍ਰਿਜ, ਵੌਨ, ਮੇਜ਼ਰਮੈਕ, ਕਿੰਗ ਸਿਟੀ, ਬੈਰੀਸਾਈਡ, ਸਕਾਰਬਰੋ, ਮਾਰਕਮ, ਪਿਕਰਿੰਗ, ਏਜੈਕਸ, ਗੋਲਫ, ਅਰੋੜਾਸਾਹਿਬ, ਨਿਊ ਮਾਰਕੀਟ, ਉਰੇਲਿਆ ਤੋਂ 35 ਕਿਲੋਮੀਟਰ ਦੂਰ, ਅਤੇ ਔਰੰਜਵੈਲ ਤੋਂ ਕਿਚਨਰ ਅਤੇ ਕਿਚਨਰ ਤੋਂ ਇਲਾਵਾ ਵੱਖ ਵੱਖ ਸ਼ਹਿਰਾਂ ਦੇ ਵਿਚ ਸੁਣਿਆ ਜਾਣ ਵਾਲਾ ਤੁਹਾਡਾ ਆਪਣਾ CJMR 1320 ਤੁਹਾਡਾ ਸਵਾਗਤ ਕਰਦਾ। ਨੰਬਰ ਟੂ ਕਾਲ ਅਰਸ਼ 416-303-1515। ਆ ਲਿੰਕ ਟਰੈਵਲ ਵੱਲੋਂ ਸਪਾਂਸਰ ਕੀਤੀ ਜਾਵੇਗੀ ਸਾਡੀ ਗੱਲਬਾਤ। ਨੋਟ ਕਰੋ ਕਿ ਦਵਿੰਦਰ ਜੀ ਕਹਿੰਦੇ ਨੇ ਕਿ ਮੰਥ ਆਫ ਅਕਤੂਬਰ ਟੋਰਾਂਟੋ ਟੂ ਦਿੱਲੀ 1 way $1,080 ਦੀ ਟਿਕਟ ਮਿਲੇਗੀ, ਅਤੇ ਇਸ ਤੋਂ ਇਲਾਵਾ ਅਕਤੂਬਰ ਨਵੰਬਰ ਇੰਡੀਆ ਜਾਣਾ ਹੈ, 1 way ਟਿਕਟ ਜਿਹੜੀ ਹੈ ਅੰਮ੍ਰਿਤਸਰ ਦੀ ਸਿਰਫ ਅਤੇ ਸਿਰਫ 1360 ਤੇ 2 ਟੈਕੀ ਕੇਸ ਨਾਲ ਤਿਆਰ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ 781-9 ਤੇ ਕਾਲ ਕਰ ਲਓ, 905-457-1100। ਈ ਵੀਜ਼ਾ ਸਰਵਿਸ ਵੀ ਨਾਲ ਹੀ ਪ੍ਰੋਵਾਈਡ ਕਰਦੇ ਨੇ। ਦਵਿੰਦਰ ਸੰਧੂ ਜੀ ਦੇ ਸਹਿਯੋਗ ਦੇ ਨਾਲ ਚੱਲਦੇ ਆ ਪੰਜਾਬ, ਹਾਜ਼ਰ ਹੋਣਗੇ ਸਰਦਾਰ ਜਸਵੀਰ ਸਿੰਘ ਜੀ ਪੱਟੀ।
17: ਹੁਣ ਹੋਵੇਗੀ ਰਾਸ਼ਟਰੀ ਅੰਤਰਰਾਸ਼ਟਰੀ ਮੁੱਦਿਆਂ ਤੇ ਗੱਲਬਾਤ, ਅੰਮ੍ਰਿਤਸਰ ਤੋਂ ਸਰਦਾਰ ਜਸਵੀਰ ਸਿੰਘ ਪੱਟੀ ਹੁਣਾਂ ਦੇ ਨਾਲ।
15: ਵੈਲਕਮ ਬੈਕ ਚਾਵਲਾ ਨਿਊਜ਼ ਨੈਟਵਰਕ ਟੂ ਟੋਰਾਂਟੋ, ਤੁਸੀਂ ਸੁਣ ਰਹੇ ਹੋ ਤੇ ਹੁਣ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਸਰਦਾਰ ਜਸਵੀਰ ਸਿੰਘ ਜੀ ਪੱਟੀ ਸਾਹਿਬ ਦੇ ਨਾਲ। ਵਪਾਰੀ ਸੱਜਣਾਂ ਦੇ ਸੁਨੇਹੇ, ਖ਼ਬਰਾਂ ਦੇ 2 ਵਿਸ਼ੇਸ਼ ਬੁਲੇਟਿਨ ਤੁਸੀਂ ਸੁਣ ਚੁੱਕੇ ਹੋ। 1 ਖ਼ਬਰਾਂ ਦਾ ਵਿਸ਼ੇਸ਼ ਬੁਲੇਟਿਨ ਰੀਮਾ ਗੋਗਲਾਨੀ ਜੀ ਪੇਸ਼ ਕਰਨਗੇ, ਚਰਨਜੀਤ ਸਿੰਘ ਜੋਗੀ ਖ਼ਬਰਾਂ ਪੇਸ਼ ਕਰ ਚੁੱਕੇ ਨੇ, ਮੇਰੀ ਜ਼ਬਾਨੀ ਖ਼ਬਰਾਂ ਸੁਣੀਆਂ ਨੇ, ਤੇ ਹੁਣ ਸਰਦਾਰ ਜਸਵੀਰ ਸਿੰਘ ਜੀ ਪੱਟੀ ਹਾਜ਼ਰ ਹੋਣਗੇ। ਪੱਤਰਕਾਰੀ ਦੇ ਬਾਬਾ ਬੋਰਡ, ਆਪਣੇ ਸ਼ਬਦਾਂ ਦੇ ਧਨੀ ਅਤੇ ਠੂਕ ਵਜਾ ਕੇ ਗੱਲ ਸਪਸ਼ਟ ਅਤੇ ਕਲੀਅਰ ਤੱਥਾਂ ਦੇ ਆਧਾਰ ਤੇ ਕਰਨ ਵਾਲੀ ਆਵਾਜ਼ ਸਰਦਾਰ ਜਸਵੀਰ ਸਿੰਘ ਜੀ ਪੱਟੀ। ਸਟੂਡੀਓ ਨੰਬਰ 905-813-1320-9058-131-320 ਤੇ ਲਾਓ, ਜਿੱਥੋਂ ਤੱਕ ਤੁਸੀਂ ਸੁਣਦੇ ਹੋ, ਜਿਸ ਮਾਧਿਅਮ ਦੇ ਰਾਹੀਂ ਸੁਣਦੇ ਹੋ, ਇੱਕ ਬਰਾਏ ਕਰਮ ਬਰਾਏ ਮਿਹਰਬਾਨੀ ਸਾਡੇ ਤੇ ਅਹਿਸਾਨ ਕਰ ਸਕਦੇ ਹੋ, ਤੇ ਸੱਚ ਜਾਣਿਓ ਅਸੀਂ ਤੁਹਾਡਾ ਕਰਜ਼ਾ ਕਦੇ ਨਹੀਂ ਉਤਾਰ ਸਕਾਂਗੇ। ਆਪਣੇ ਵਰਗੇ ਦੋਸਤਾਂ ਮਿੱਤਰਾਂ ਨੂੰ, ਸੋਹਣੇ ਸੱਜਣਾਂ ਨੂੰ, ਸੁਹਿਰਦ ਸੱਜਣਾਂ ਨੂੰ ਦੱਸ ਦਿਆ ਕਰੋ ਪ੍ਰੋਗਰਾਮ ਦੇ ਬਾਰੇ, ਤੈ ਦਿਲ ਤੋਂ ਧੰਨਵਾਦੀ ਹੋਵਾਂਗੇ। ਪਟ ਸਾਹਿਬ ਲੰਘਿਆ, ਵੈਲਕਮ, ਸਵਾਗਤ ਹੈ ਜੈਨ ਨੂੰ, ਸਤਿ ਸ੍ਰੀ ਅਕਾਲ।
18: ਸ਼ੁਕਰੀਆ ਜੀ, ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ।
15: ਕੀ ਹਾਲ ਚਾਲ, ਠੀਕ ਠਾਕ ਹੋ?
18: ਬਿਲਕੁਲ ਠੀਕ ਹੈ।
15: ਸਾਡੀ ਰਾਜਨੀਤੀ ਪਤਾ ਨਹੀਂ ਕਿੱਧਰ ਨੂੰ ਜਾ ਰਹੀ ਹੈ। ਵੈਸੇ ਚਲੋ ਹੁਣ ਤਾਂ ਸਮਾਂ ਨਹੀਂ ਮੇਰੇ ਕੋਲੋਂ, ਸਾਡੇ ਸ਼ਾਇਦ ਸਮਾਜ ਦੇ ਉੱਤੇ ਢੁਕਦੀ ਹੈ ਬੜੀ ਪੁਰਾਣੀ ਇੱਕ ਨਾ ਕਵਿਤਾ ਹੈ, ਚਰਨ ਸਿੰਘ ਸ਼ਹੀਦ, ਸੁਣੀ ਹੋਣੀ ਤੁਸੀਂ ਉਹਨਾਂ ਨੂੰ, ਨਾਂ ਸੁਣਿਆ ਹੋਣਾ ਚਰਨ ਸਿੰਘ ਸ਼ਹੀਦ ਉਹਨਾਂ ਦਾ। ਰਾਤ ਨੂੰ ਸੁਣਾਵਾਂਗਾ, ਗਧਿਆਂ ਦੀ ਅਕਲ ਸਿਆਣੇ ਖੋਤੇ। ਸਾਡੇ ਸਮਾਜ ਦੇ ਵਿੱਚ ਜਦੋਂ ਸਾਡੇ ਇਸ ਸਟੇਜਾਂ ਤੇ ਚੜ ਕੇ ਲੀਡਰ, ਵੈਸੇ ਤਾਂ ਹੁਣ ਮਾਫ ਕਰਨਾ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡੀ ਇਹ ਜਿਹੜੀ ਹੈ ਨਾ ਸੋਚ ਇਧਰ ਨੂੰ ਆ ਗਈ ਹੈ, ਇਧਰ ਵੀ ਚੀਕਾਂ ਚੁੱਕਾਂ ਮਰਵਾਉਣੀਆਂ, ਕਹਿੰਦੇ ਸ਼ੁਰੂ ਕਰਤੀਆਂ ਫਲਾਣੇ ਦੀਆਂ ਚੀਕਾਂ ਕਢਾਤੀਆਂ, ਫਲਾਣੇ ਦੀਆਂ ਚੀਕਾਂ ਕਢਾਤੀਆਂ, ਫਲਾਣੇ ਦੀਆਂ ਚੀਕਾਂ ਕਢਾਤੀਆਂ। ਮੇਰੇ ਵਰਗੇ ਜਿਨ੍ਹਾਂ ਦੇ ਘਰ ਚ ਪੁੱਛ ਨਹੀਂ ਹੁੰਦੀ, ਉਹ ਇੰਡੋਰਸ ਕਰਨ ਦੇ ਹੁੰਦੇ ਆ ਕਿ ਇਹਨੂੰ ਵੋਟ ਪਾ ਦਿਓ, ਇਹਨੂੰ ਪਾ ਦਿਓ, ਉਹਨੂੰ ਪਾ ਦਿਓ, ਘਰ ਵਾਲੇ ਭਾਵੇਂ ਉਹਦੇ ਨਾਲ ਵੋਟ ਪਾਉਣ ਨਾ ਜਾਵੇ। ਸਾਡੇ ਵੀ ਉੱਥੇ ਹੀ ਹਾਲਾਤ ਹੈ, ਜਿਹਨੂੰ ਕੋਈ ਨਹੀਂ ਪੁੱਛਦਾ ਹੁੰਦਾ ਉਹ ਪ੍ਰਧਾਨ ਬਣ ਜਾਂਦਾ ਮਹੱਲੇ ਦਾ, ਹਨਾ। ਚੀਕਾਂ ਕਢਾਉਣੀਆਂ ਜੀ, ਚੀਕਾਂ ਕਢਾਉਣੀਆਂ ਜੀ, ਚੀਕਾਂ ਕਢਾਉਣੀਆਂ, ਕਿੱਧਰ ਨੂੰ ਤੁਰ ਪਏ ਨੇ ਸਾਡੇ ਇਹ ਲੀਡਰ?
18: ਚਾਵਲਾ ਸਾਹਿਬ, ਪਹਿਲੀ ਗੱਲ ਤੇ ਆ ਵੀ ਇਹਨਾਂ ਚੀਕਾਂ ਕਢਾਉਣ ਵਾਲਿਆਂ ਨੂੰ ਸ਼ਰਮ ਹੋਣੀ ਚਾਹੀਦੀ ਵੀ ਇਹ ਪੰਜਾਬ ਦੇ ਮੁੱਦੇ ਆ, ਸਿੱਖ ਕੌਮ ਦੇ ਮੁੱਦੇ, ਕਿ ਪੰਜਾਬ ਸਾਡੀ ਆਪਣੀ ਰਾਜਨੀਤੀ ਦੇ ਮੁੱਦੇ ਹੈਗੇ
15: ਜੀ। ਦੱਸ, ਬਿਲਕੁਲ ਉਹੀ ਗੱਲ ਮੈਂ ਕਹਿ ਰਿਹਾ ਹਾਂ,
18: ਸ਼ਰਮ ਹੋਣੀ ਚਾਹੀਦੀ ਹੈ। ਪੱਤਰਕਾਰ ਵੀ ਜਾਰੀ ਕੋ ਬੋਲਦੇ, ਅੱਜ ਜਿਵੇਂ ਵਿਕਰਮ ਅਜੀਤ ਪ੍ਰੈਸ ਕਰਦੇ, ਉਹਦੇ ਕੋਈ ਕੋਈ ਮਤਲਬ ਨਹੀਂ ਸੀ ਪ੍ਰੈਸ ਕਰਦੇ, ਕੋਈ ਮਤਲਬ
15: ਬਿਲਕੁਲ।
18: ਚੀਕਾਂ ਕਢਾਉਣੀ ਹੈ ਜੀ ਸਾਡੀਆਂ ਮੁੱਦਿਆਂ ਦੀ, ਮੁੱਦੇ ਸਾਡੇ ਹੋਰ ਨੇ, ਜਿਨ੍ਹਾਂ ਮੁੱਦਿਆਂ ਵਾਸਤੇ ਸਾਡੇ ਬਜ਼ੁਰਗ ਜੇਲ੍ਹਾਂ ਕੱਢਦੇ ਰਹੇ ਨੇ। ਜਦੋਂ ਕਿਤੇ ਮੋਰਚਾ ਲੱਗ ਜਾਂਦਾ ਸੀ ਤੇ ਬਜ਼ੁਰਗ ਕਛਹਿਰਾ ਤੇ ਪਰਨਾ ਝੂੜੇ ਚ ਪਾ ਕੇ ਤੁਰ ਪੈਂਦੇ ਸੀ ਵੀ ਮੋਰਚਾ ਲੱਗ ਗਿਆ, ਚਲੋ ਹੁਣ ਸਰਕਾਰ ਦੀ ਗੱਲ ਪਈ ਜਾਂਦੀ, ਫਿਰ ਉਹ ਜੇਲ੍ਹ ਜਾ ਕੇ ਜਮਾਨਤ ਨਹੀਂ ਸੀ ਕਰਾਉਂਦੇ, ਉਹ ਕਹਿੰਦੇ ਸੀ ਜਾਂ ਕੇਸ ਰੱਦ ਕਰੋ ਜਾਂ ਸਾਨੂੰ ਸਜ਼ਾ ਸੁਣਾਓ, ਸਾਡੇ ਤੇ ਮੁਕੱਦਮਾ ਚਲਾਓ, ਜਮਾਨਤ ਨਹੀਂ ਕਰਾਉਣੀ। ਕਈ ਵਾਰੀ ਜੱਜ ਵੀ ਆ ਕੇ ਕਹਿੰਦੇ ਸੀ ਵੀ ਤੁਹਾਡੀ ਜਮਾਨਤ ਬਣਦੀ, ਜਮਾਨਤ ਇੱਥੇ ਕਰਦੇ, ਕਹਿੰਦੇ ਲੋ ਸਾਡੀ ਲੜਾਈ ਅਦਾਲਤ ਨੇ ਹੈ ਜੀ, ਸਾਡੀ ਲੜਾਈ ਸਰਕਾਰ ਨਾਲ। ਜਿੰਨੇ ਵੀ ਹੁਣ ਤੱਕ ਮੋਰਚੇ ਲਾ ਕੇ ਅਸੀਂ ਹਾਸਲ ਕੀਤਾ ਵਾ, ਪੰਜਾਬੀ ਸੂਬਾ ਕੀਤਾ ਵਾ, ਪੰਜਾਬ ਦੀਆਂ ਮੰਗਾਂ ਕੁਛ ਹਾਸਲ ਕੀਤੀਆਂ ਨੇ, ਉਹ ਮੋਰਚੇ ਚ ਕੀਤੀਆਂ ਨੇ। ਅੱਜ ਇਹਨਾਂ ਚ ਮੋਰਚੇ ਲਾਉਣ ਦੀ ਸਮਰੱਥ ਹੈਗੀ ਆ, ਨਿੱਜੀ ਕੀੜਾ ਕਹਿੰਦੇ ਚੀਕਾ ਕਢਾ ਦੇਣਗੇ, ਚੀ ਚੀ ਕਰਾ ਦੇਣਗੇ, ਟੀ ਟੀ ਕਰਾ ਦੇਣਗੇ, ਵਟ ਨਾਉਂਸਿਸ ਆ। ਘੱਟੋ ਘੱਟ ਤੁਸੀਂ ਪੰਜਾਬ ਦੀ ਗੱਲ ਕਰੋ, ਪੰਜਾਬ ਦੇ ਮੁੱਦਿਆਂ ਦੀ ਗੱਲ ਕਰੋ, ਪੰਜਾਬ ਇਸ ਵੇਲੇ ਰੁੜਦਾ ਜਾ ਰਿਹਾ, ਇਹਨੂੰ ਬਚਾਉਣ ਦੀ ਗੱਲ ਕਰੋ।
15: ਪਤਾ ਨੀ ਉਹ ਆਲੂ ਵਾਲੀ ਤਰੀ ਉਹਨੂੰ ਪਿਆਈ ਜਾਂਦੀ ਆ, ਉਹਨਾਂ ਨੂੰ ਪਿਆਈ ਜਾਂਦੇ ਆ, ਉਹਨਾਂ ਨੂੰ ਪਿਆਈ ਜਾਂਦੇ ਆ, ਉਹਨਾਂ ਨੂੰ ਪਿਆਈ ਜਾਂਦੇ ਆ,
18: ਜਿਹੜੇ ਬਤਾਊਗਾ ਤਰੀ ਵਾਲੇ ਬਤਾਊਗਾ ਉਹਨੂੰ, ਤੈਨੂੰ ਤਰਚਲੀ ਬਤਾਊਗਾ,
15: ਬਸ ਬਤਾਊ ਵਾਲੀ ਤਰੀ ਉਹਨੂੰ ਪਿਆ ਜਾਂਦਾ, ਉਹਨੂੰ ਬਤਾਉਂਦਾ ਬਾਬਾ ਬਤਾਊ ਤੇ ਭੜਥੇ ਦੇ ਕਾਬਲ ਆਉਂਦੇ ਜਾਂ ਭਰ ਕੇ ਬਣਾਉਂਦੇ ਆ। ਖੈਰ 9058
18: ਜੇ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਆ ਨਾ
15: ਜੀ, ਜੀ
18: ਭ੍ਰਿਸ਼ਟਾਚਾਰ ਨੂੰ ਲੈ ਕੇ ਤੇ ਸਾਰੇ ਹਮਾਮ ਚ ਨੰਗੇ ਨਹੀਂ, ਹੁਣ ਮੈਦਾਨ ਚ ਨੰਗੇ ਹੋ ਗਏ।
15: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ,
18: ਕਿਹਨੇ ਨੇ ਕੀਤਾ, ਕਿਹਨੇ ਨੇ ਪੰਜਾਬ ਨੂੰ ਲੁੱਟਿਆ? ਪਹਿਲਾਂ ਤੇ ਵਿਕਰਮ ਅਜੀਤ ਦੱਸਦੇ, 2007 ਦੇ ਜੋ ਮੰਤਰੀ ਬਣਦਾ ਉਦੋਂ ਪਹਿਲਾਂ ਦੀ ਪੋਜੀਸ਼ਨ ਕੀ ਸੀ, 100 ਗਜ ਦੇ ਫਲੈਟ ਚ ਰਹਿੰਦੇ ਸੀ ਕਿਰਾਏ ਦੇ। ਜਿਹੜਾ ਸੈਨਿਕ ਹਾਊਸ ਸੀ ਉਹ ਵਿਕ ਚੁੱਕਾ ਸੀਗਾ, ਉਹ ਨਿਲਾਮ ਕਰਤਾ ਸੀ ਬੈਂਕ ਦੇ ਕਿਸ਼ਤਾਂ ਨਹੀਂ ਦੇਣੀਆਂ ਸੀ। 9 ਚ ਵਾਪਸ ਫਿਰ ਕਿਵੇਂ ਆ ਗਏ, ਕਿਵੇਂ ਖਰੀਦਿਆ, ਦੱਸ ਸਕਦੇ ਆਏ ਉਹਨਾਂ ਨੂੰ ਜਵਾਬ ਦੀ ਗੱਲ ਦਾ? ਇਸ ਕਰਕੇ ਅਸੀਂ ਇਹ ਮੁੱਦੇ ਨਹੀਂ ਹੈਗੇ, ਮੁੱਦੇ ਸਾਡੇ ਜਿਹੜੇ ਨੇ ਉਹ ਪੰਜਾਬ ਦੇ ਨੇ। ਬੇਰੁਜ਼ਗਾਰੀ ਦਾ ਮੁੱਦਾ ਵਾ, ਐਜੂਕੇਸ਼ਨ ਦਾ ਮੁੱਦਾ ਵਾ, ਨਸ਼ਿਆਂ ਦਾ ਮੁੱਦਾ ਵਾ, ਸਿਹਤ ਸੇਵਾਵਾਂ ਦਾ ਮੁੱਦਾ ਵਾ, ਕਿਸਾਨਾਂ ਦੀਆਂ ਮੰਗਾਂ ਦਾ ਮੁੱਦਾ ਵਾ, ਕਿਸਾਨੀ ਨੂੰ ਬਚਾਉਣ ਦੀ ਗੱਲ ਆ। ਇਸ ਕਰਕੇ ਉਹ ਮੁੱਦਿਆਂ ਤੋਂ ਅਸੀਂ ਦੂਰ ਭਟਕ ਚੁੱਕੇ ਹਾਂ। ਅਸੀਂ ਆਪਣੀਆਂ ਗੱਲਾਂ ਕਰਦੇ, ਉਹਦੇ ਤੇ ਗਾਲਾਂ ਕੱਢੀ ਜਾਂਦਾ, ਉਹਨੂੰ ਗਾਲਾਂ ਕੱਢੀ ਜਾਂਦਾ, ਉਹਦਾ ਜਵਾਬ ਜਿੰਦਾ ਹੋ ਜਾਈਏ, ਬਾਕੀ ਕਰਨੀ।
15: ਬਿਲਕੁਲ ਬਿਲਕੁਲ। ਅੱਛਾ ਜੀ, ਆਪਾਂ ਗੱਲ ਕਰੀਏ ਇਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਦੀ। ਕੱਲ ਮੈਂ ਵੀ ਆਪਣੇ ਵੀਡੀਓ ਦੇਖ ਰਿਹਾ ਸੀ, ਪੱਤਰਕਾਰਾਂ ਨੂੰ ਕਿਵੇਂ ਟੁੱਟ ਪੈ ਰਹੇ ਸੀ ਕਿ ਮੈਂ ਤੁਹਾਡਾ ਕੋਈ ਗੁਲਾਮ ਆ, ਮੈਂ ਤੁਹਾਡਾ ਕੋਈ ਵਾਹ ਆ, ਮੈਂ ਕੋਈ ਉਹ ਆ। ਜਿਸ ਤਰੀਕੇ ਨਾਲ ਪੱਤਰਕਾਰ ਆਪਣੇ ਲਹਿਜੇ ਦੇ ਨਾਲ ਸਵਾਲ ਪੁੱਛ ਰਹੇ ਸੀਗੇ, ਇੱਕ ਪਾਸੇ ਤੋਂ ਕਹਿ ਰਹੇ ਨੇ, ਕੱਲ ਦੀ ਮਤਲਬ ਤੁਸੀਂ ਵੀਡੀਓ ਸੁਣੀ ਹੋਣੀ ਆ, ਯਾਰ ਆਮ ਬੰਦੇ ਨੂੰ ਵੀ ਕਹਿ ਦਈਏ ਨਾ, ਮਾੜੇ ਤੋਂ ਮਾੜੇ ਨੂੰ ਵੀ, ਅਨਪੜ੍ਹ ਨੂੰ ਵੀ ਸਮਝਾ ਦਈਏ ਵੀ ਆਹ ਗੱਲ। ਇੱਕ ਪਾਸੇ ਤੋਂ ਕਹਿ ਰਹੇ ਸੀ ਅਸੀਂ ਇਹਦੇ ਇਲਾਜ ਕਰਨ ਵਾਸਤੇ ਇਹਨੂੰ ਪੈਸੇ ਦਿੱਤੇ ਨੇ, ਤੇ ਤੁਸੀਂ ਪੱਟੀ ਸਾਹਿਬ ਇੱਕ ਸਟੋਰੀ ਸੁਣਾਈ ਸੀਗੀ ਕਿ ਦੋ ਅੰਮ੍ਰਿਤਧਾਰੀ ਬੀਬੀਆਂ ਦੀ, ਕੁੜੀਆਂ ਦੀ ਜਿਹੜੀ ਸੀਗੀ, ਇਹਨਾਂ ਕੋਲ ਫੀਸਾਂ ਤਾਰਨ ਜੋਗੇ ਪੈਸੇ ਨਹੀਂ ਸੀ ਹੈਗੇ, ਤੇ ਇਹ ਬਹਿਰੀਨ ਤੋਂ, ਬਹਿਰੀਨ ਦੇ ਵਿੱਚ ਕਮਾਈ ਕਰਨ ਗਈ ਔਰਤ, ਬਹਿਰੀਨ ਦੇ ਵਿੱਚ ਚੰਗੀ ਚੋਖੀ, ਉੱਥੇ ਇਹਦਾ ਬਹਿਰੀਨ ਚ ਹਰ ਬੰਦਾ ਤੇ ਚੱਲ ਨਹੀਂ ਜਾਂਦਾ, ਬਾਹਰਲੇ ਮੁਲਕ ਦੇ ਵਿੱਚ ਚਲੋ ਕੋਈ ਵੀ ਮੁਲਕ ਹੋਵੇ, ਹਰ ਬੰਦਾ ਤੇ ਨਹੀਂ ਜਾਂਦਾ। ਤੇ ਇਹਨਾਂ ਨੂੰ ਕਿਹੜੀ ਕਿਹੜੀ ਲੋੜ ਪੈ ਗਈ, ਕਿਹੜੀ ਉਹ VVIP ਕੈਟਾਗਰੀ ਦੇ ਵਿੱਚ ਆਉਂਦੀ ਹੈ, ਕਿਹੜੀ ਉਹਨੇ ਕੌਮ ਦੀ ਸੇਵਾ ਕੀਤੀ ਹੈ, ਕਿਹੜੀ ਕੌਮ ਲਈ ਉਹਨੇ ਕੁਰਬਾਨੀ ਕੀਤੀ ਹੈ, ਜਿਹਦੇ ਕੋਲ ਬੱਚੇ ਸ਼ਹੀਦ ਹੋਏ ਨੇ ਮੂਵਮੈਂਟ ਦੇ ਵਿੱਚ ਜਾਂ ਇਹ ਦਿੱਲੀ ਦੇ ਦੰਗਿਆਂ ਦੇ ਵਿੱਚ ਜਾਂ ਕਤਲੇਆਮ ਦੇ ਵਿੱਚ ਪੀੜਤ ਹੈ ਜਿਹਨੂੰ ਇਹ ਪੈਸੇ ਦਿੰਦੇ ਰਹੇ ਨੇ, ਉੱਤੇ ਰਹਿਣ ਸਹਿਣ ਦਾ ਵੀ ਖਰਚਾ ਝੱਲਦੇ ਰਹੇ ਨੇ, ਤੇ ਜੇ ਕੋਈ ਇਹੋ ਜਿਹਾ ਸਵਾਲ ਪੁੱਛੇ ਤੇ ਉਲਟਾ ਧਾਮੀ ਸਾਹਿਬ ਟੁੱਟ ਕੇ ਪੈਂਦੇ ਨੇ। ਤੁਸੀਂ ਆਪਣੇ ਬੱਚਿਆਂ ਵਾਸਤੇ ਤੁਹਾਡੇ ਅਧੀਨ ਚੱਲਦੇ ਜਿਹੜੇ ਹਾਸਪਿਟਲ ਨੇ ਉਹਨਾਂ ਵਿੱਚ ਆਮ ਬੰਦੇ ਦਾ ਇਲਾਜ ਨਹੀਂ ਹੁੰਦਾ ਤੇ ਤੁਸੀਂ ਇਹਨੂੰ ਬਹਿਰੀਨ ਤੋਂ ਸੱਦ ਕੇ ਇਲਾਜ ਕਰਵਾਉਂਦੇ ਹੋ, ਹੈ ਕੋਈ ਮਤਲਬ ਝੂਠ ਦੀ ਕੋਈ ਹੱਦ ਹੈ?
18: ਅਵਤਾਰ ਸਿੰਘ ਮੱਕੜ ਦੇ ਵੇਲੇ ਇੱਕ ਕੈਂਸਰ ਫੰਡ ਬਣਾਇਆ ਸੀਗਾ
15: ਜੀ,
18: ਉਸ ਕੈਂਸਰ ਫੰਡ ਦੇ ਵਿੱਚ ਵਿਦੇਸ਼ੀ ਵੀਰਾਂ ਨੇ ਵੱਡਾ ਹਿੱਸਾ ਪਾਇਆ ਸੀ, SGPC ਦਾ ਇੱਕ ਨਿੱਕਾ ਪੈਸਾ ਖਰਚ ਨਹੀਂ ਸੀ ਹੋਇਆ
15: ਜੀ,
18: ਉਹ ਫੰਡ ਚੱਲਦਾ ਹੀ ਵਿਦੇਸ਼ੀ ਵੀਰਾਂ ਦੇ ਸਿਰ ਤੇ ਸੀ
15: ਜੀ,
18: ਭੈਣਾਂ ਨੇ ਵਿਦੇਸ਼ੀ ਵੀਰਾਂ ਨੇ ਕਾਫੀ ਯੋਗਦਾਨ ਪਾਇਆ। ਉਹਦੇ ਚ ਕੀ ਹੁੰਦਾ, ਕੋਈ ਬੰਦੇ ਦੀ ਫਾਈਲ ਆ ਗਈ, ਇਹਨੂੰ ਫਾਈਲ ਪੀ ਬੰਦਾ ਕੈਂਸਰ ਤੋਂ ਪੀੜਤ ਆ, ਆਹ ਡਾਕਟਰ ਦੀ ਰਿਪੋਰਟ ਆ, ਲੈਬ ਦੀ ਰਿਪੋਰਟ ਆ, ਇਹਦੀ ਸੀਨੀਅਰ ਡਾਕਟਰ ਦੀ ਰਿਪੋਰਟ ਆ, ਇੰਨਾ ਕੁਛ ਹੋਣ ਦੇ ਬਾਵਜੂਦ ਉਹਦੇ ਘਰ ਟੀਮ ਜਾਂਦੀ ਸੀ ਬਕਾਇਦਾ ਸ਼੍ਰੋਮਣੀ ਕਮੇਟੀ ਦੀ, ਪਿੰਡ ਚ ਪੁੱਛਦੀ ਵਾਕਈ ਕੈਂਸਰ ਤੋਂ ਪੀੜਤ ਹੈ, ਘਰ ਚ ਕਿੰਨੀ ਕਿੰਨਾ ਦੀ ਪ੍ਰਾਪਰਟੀ ਹੈਗੀ ਹੈ, ਕੀ ਇਹ ਸਮਰਥ ਹੈਗੇ ਕਿ ਗਰੀਬ ਹੈਗੇ, ਫਿਰ ਜਾ ਕੇ ਸਿਰਫ 30,000 ਰੁਪਏ ਦਿੱਤਾ ਜਾਂਦਾ, 30,000 ਕਈਆਂ ਦੇ ਮਹੀਨਾ ਮਹੀਨਾ ਦੋ ਦੋ ਛੇ ਛੇ ਮਹੀਨੇ ਫਾਈਲਾਂ ਲਈ ਜਾਂਦੀਆਂ ਸੀ, ਤੇ ਉਹ ਬੰਦੇ ਮਰ ਜਾਂਦੇ ਸੀ, ਬੰਦੇ ਖਤਮ ਹੋ ਜਾਂਦੇ ਸੀਗੇ। ਇਹਨੇ ਤੇ ਅਪਲਾਈ ਕੀਤਾ, ਚਾਵਲ ਨੇ ਰਿਕਮੈਂਡੇਸ਼ਨ ਕਰਤੀ, ਅਗਲੇ ਦਿਨ ਉਹਦੀ ਅੰਤਰ ਕਮੇਟੀ ਪਾਸ ਕਰਤੀ ਤੇ 65,00,000 ਰੁਪਏ ਦੇ ਦਿੱਤਾ ਤੁਸੀਂ ਉਹਨੂੰ। ਇੱਥੇ ਲੁੱਟ ਤੇ ਹੈਗੀ ਹੈ, ਕੋਈ ਸ਼ੱਕ ਵਾਲੀ ਗੱਲ ਕੋਈ ਨੀ ਹੈਗੀ, ਲੁੱਟ ਬੜੀ ਹੈ, ਗੁਰੂ ਦੀ ਗੋਲਕ ਦੀ ਬਹੁਤ ਵੱਡੀ ਲੁੱਟ ਹੈ, ਪਰ ਜਿਨ੍ਹਾਂ ਨੇ ਗੁਰੂ ਦੇ ਘਰ ਮੱਥਾ ਟੇਕਣਾ, ਜਿਨ੍ਹਾਂ ਜਾ ਕੇ ਕੋਈ ਆਪਣੀ ਮਨਸਾ ਪੂਰੀ ਪੈਸੇ ਚੁਣੇ ਨੇ, ਉਹ ਚੜਾ ਹੀ ਜਾਣੇ, ਉਹਨਾਂ ਨੇ ਪਿੱਛਾ ਭੋਗੇ ਵਿਖਣੇ ਵੀ ਮੇਰੀ ਜਿਹੜੀ ਹੈ ਮੈਂ ਚੜਾਏ, ਉਹਦੀ ਸਦਵਰਤੋਂ ਹੋਈ ਹੈ ਕਿ ਦੁਰਵਰਤੋਂ ਹੋਈ
15: ਜੀ, ਬਿਲਕੁਲ ਬਿਲਕੁਲ ਬਿਲਕੁਲ ਗੱਲ ਪੱਟੀ ਸਾਹਿਬ ਇਹ ਹੈ ਕਿ ਦੁਰਵਰਤੋਂ ਤਾਂ ਧਰਮ ਦੇ ਨਾਂ ਦੇ ਉੱਤੇ ਸਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਈ ਵਾਰ ਆਉਂਦੇ ਰਹੇ। ਮੈਂ NRI ਬਿਲਡਿੰਗ ਜਿਹੜੀ ਤੁਹਾਨੂੰ ਸਰਾਂ ਉੱਥੇ ਬਣੀ ਆ ਦਰਬਾਰ ਸਾਹਿਬ ਦੇ ਲਾਗੇ, ਭਲਿਆਂ ਵੇਲਿਆਂ ਦੇ ਵਿੱਚ ਗਵਾਹ ਵਾਂ, ਉਹਦੇ ਜਿਹੜੇ ਕਰਤਾ ਤਰਤਾ ਇੱਥੇ ਆਏ ਸਨ, ਜੀਂਦੇ ਹੋਣਗੇ ਤਾਂ ਮੈਨੂੰ ਜਦੋਂ ਮਰਜ਼ੀ ਚੈਲੇਂਜ ਕਰ ਲੈਣ, ਜਿਹੜੀ ਮੈਂ ਗੱਲ ਬੋਲਣ ਲੱਗਾ, ਮੇਰੇ ਵਿੱਚ ਆਉਣ ਵਾਲੇ ਇੱਥੇ ਜਿਨ੍ਹਾਂ ਨੇ ਦਾਨ ਦਿੱਤਾ ਸੀ, ਮੈਂ ਕਿਹਾ ਸੀ ਤੁਸੀਂ ਆਓ, ਲਾਈਨਾਂ 2 ਘੰਟੇ ਟੁੱਟੀਆਂ ਨਹੀਂ ਸੀਗੀਆਂ ਡੋਨੇਸ਼ਨ ਦੇਣ ਵਾਲਿਆਂ ਦੀਆਂ, 2 ਘੰਟੇ ਲਗਾਤਾਰ ਟੁੱਟੀਆਂ ਨਹੀਂ ਸੀ, ਕਿਸੇ ਨੇ ਕੁਝ, ਕਿਸੇ ਨੇ ਕੁਝ, ਕਿਸੇ ਨੇ ਕੁਝ, ਕਿਸੇ ਨੇ ਕੁਝ, ਕਿਸੇ ਨੇ ਕੁਝ, ਜਿੰਨੇ ਜੋਗੇ ਸਾਂ ਆਪ ਵੀ, ਤੇ ਇੱਕ ਬੇਨਤੀ ਕੀਤੀ ਸੀ ਵੀ ਇਹ ਪੈਸੇ ਸੰਗਤਾਂ ਦੇ ਆ, ਥੱਲੇ ਰੰਗਲਾ ਪੰਜਾਬ ਦਾ ਨਾਂ ਨਹੀਂ ਲਿਖਣਾ,

0: ਕੀਤਾ ਜਿੰਨਾ ਚਿਰ ਤੁਹਾਡੇ ਹੱਥਾਂ 'ਚ ਰਹੀ ਆ ਉਹਨਾਂ ਚਿਰ ਸਰਾਂ ਦਾ ਪੂਰਾ ਐਨ ਸਫਾਈ ਪੂਰੀ ਸਭ ਕੁਝ ਬਿਲਕੁਲ ਠੀਕ ਠਾਕ ਰਿਹਾ। ਜਦੋਂ ਫਿਰ ਤੁਸੀਂ ਇਹਨਾਂ ਨੂੰ ਸੌਂਪਤੀ ਫਿਰ ਹਾਲਾਤ 'ਚ ਖਰਾਬ ਹੋਣੇ ਸੀ।
1: ਅਸੀਂ ਥੋੜੀ ਸੋਚੇ ਜਿਹੜੇ ਅੱਗੇ ਚਾਰ ਲੱਗੇ ਸੀਗੇ, ਹੁਣ ਗੱਲ ਤਾਂ ਫੇਰ ਮੇਰੀ ਗੱਲ ਫੇਰ ਵੱਖੀ ਚ ਵੱਜਣੀ ਆ ਇੱਥੇ, ਭਈ ਚਾਰ ਜਾਣੇ ਉੱਠ ਕੇ ਤੇ ਇੱਕ ਬਿਲਡਿੰਗ ਬੰਦ ਹੁੰਦੀ ਆ ਉੱਥੇ ਨਾਂ ਰਜਿਸਟਰ ਕਰਾ ਕੇ ਗੁਰੂ ਦੇ ਨਾਂ ਦੇ ਉੱਤੇ ਪੰਜ ਕੁ ਜਾਣੇ ਬਣ ਕੇ ਮੈਂਬਰ ਤੇ ਗੁਰਦੁਆਰਾ ਸਾਹਿਬ ਜਾਂ ਮੰਦਰ ਸ਼ੁਰੂ ਹੋ ਜਾਂਦਾ ਜਾਂ ਕੋਈ ਚਰਚ ਸ਼ੁਰੂ ਹੋ ਜਾਂਦੀ ਤੇ ਚਾਰ ਪੰਜ ਹੀ ਹੁੰਦੇ ਨੇ ਅੱਗੇ ਗਾਂਹ ਤੋਰਨ ਵਾਲੇ। ਸਾਡੇ ਇੱਥੇ ਮਾਫ਼ ਕਰਨਾ, ਮੈਂ ਫੋਨ ਕੀਤਾ ਸੀਗਾ, ਰੌਲਾ ਪਿਆ ਵਾ ਕਰੋੜਾਂ ਦਾ 3 ਲੱਖ ਡਾਲਰ ਤੋਂ ਉੱਤੇ ਮਹੀਨੇ ਦੀ ਜਿਹੜੀ ਆ ਉਹਦੀ ਕਹਿ ਲਓ ਕਿ ਕਿਸ਼ਤ ਜਾਣੀ, ਤੇ ਮੈਂ ਪੁੱਛਿਆ ਸੀ ਤੁਸੀਂ ਯਾਰ ਕੋਈ ਬਰਸ਼ਨ ਬੁਝਣ ਦੇ ਦਿਓ ਸਾਨੂੰ ਕੋਲਕਾਰ ਦੇ ਲੋਕ, ਕਹਿੰਦੇ ਜੀ ਕੇਸ ਦੇ ਵਿੱਚ ਅਸੀਂ ਕੁਝ ਬੋਲ ਨਹੀਂ ਸਕਦੇ। ਹੁਣ ਤੁਸੀਂ ਦੱਸੋ ਕਿ ਜੇ ਸਰਮਾਇਆ ਆਉਂਦਾ ਚੜਾਵਾ ਚੜਦਾ ਉਹਨਾਂ ਨੇ ਇਹ ਖਰੀਦਣ ਲੱਗਿਆ, ਦੂਜਾ ਅਦਾਰਾ ਓਪਨਲੀ ਪਬਲਿਕ ਥੋੜੀ ਨੋਟਿਸ ਲਾਇਆ ਵੀ ਅਸੀਂ ਖਰੀਦਣ ਲੱਗੇ ਹਾਂ, ਖਰੀਦੀਏ ਕਿ ਨਾ ਖਰੀਦੀਏ, ਉਹ ਤਾਂ ਕੁਝ ਲੋਕਾਂ ਦਾ ਹੀ ਫੈਸਲਾ ਨਾ। ਇਸੇ ਤਰ੍ਹਾਂ NRI ਬਿਲਡਿੰਗ ਜਿਹੜੀ ਆ ਉਹ ਕੁਝ ਲੋਕ ਹੀ ਆਏ ਸਨ ਤੇ ਲੋਕਾਂ ਨੇ ਉਸ ਵਕਤ ਭਲਿਆਂ ਵੇਲਿਆਂ ਦੇ ਵਿੱਚ ਡੋਨੇਸ਼ਨ ਦਿੱਤੀ, ਰੱਜ ਕੇ ਡੋਨੇਸ਼ਨ ਦਿੱਤੀ, ਉਹ ਤਾਂ ਮਤਲਬ ਇੰਨੀ ਕੁ ਡੋਨੇਸ਼ਨ ਹੋ ਗਈ ਵੀ ਉਹ ਵੇਚਣ ਲੱਗਿਆ ਉਹਨਾਂ ਹੁਣ ਲੋਕਾਂ ਕੋਲ ਪੁੱਛਿਆ ਜਾਂ ਹੱਥ ਗਾਂਹ ਦੇਣ ਲੱਗਿਆ ਥੋੜੀ ਪੁੱਛਿਆ ਕਿਸੇ ਕੋਲ ਦੇ ਦੀਏ NRI ਦੇ ਦੀਏ ਕਿ ਨਾ ਦੇ ਦੀਏ, ਉਹ ਤਾਬੇ ਮੈਂ ਰੱਜੀ ਬੁੱਝੀ ਆਪੇ ਮੇਰੇ ਬੱਚੇ ਜੀਣ। ਧਰਮ ਦੀ ਆੜ ਹਿੱਟ ਤਾਂ ਹੋ ਰਿਹਾ, ਇਸ ਬੀਬੀ ਦਾ ਤਾਂ 1 ਲੱਖ ਰੁਪਇਆ ਮਿੰਟੋ ਮਿੰਟ ਹੀ ਮਨਜੂਰ ਹੋ ਗਿਆ ਇਹ ਜੀ ਕੀ ਇਲਾਜ ਕਰਾਉਣ ਵਾਸਤੇ ਆਈ ਹੈ। ਵਾਹ ਜੀ ਵਾਹ, ਕਿਆ ਬਾਤ ਹੈ। ਕਿੰਨੇ ਨੇ ਬੱਚੇ ਸਿੱਖ ਧਰਮ ਦੇ ਵਿੱਚ ਉੱਥੇ ਜਾਂ ਬੀਬੀਆਂ ਪੰਜਾਬ ਦੇ ਵਿੱਚ ਬਿਮਾਰ ਨੇ ਜਿਨ੍ਹਾਂ ਦੀ ਇਹਨਾਂ ਨੇ ਬਾਂਹ ਫੜੀ ਹੈ ਜੀ?
0: ਉੱਥੇ ਤੇ ਕਹਿ ਦਿੰਦੇ ਹੁੰਦੇ ਜੀ ਵੀ ਅਸੀਂ ਤੇ ਕਿਸੇ ਪ੍ਰਕਾਰ ਦੀ ਵੀ ਸਹਾਇਤਾ ਕਰਨੀ ਬੰਦ ਕੀਤੀ ਆ, ਪਤਾ ਹੀ ਕੀਤਾ ਅਸੀਂ ਆਮ ਸਿੱਖ ਚਲ ਜਾਵੇ ਨਾ ਜਿਵੇਂ ਲੜਕੀ ਦੀ ਗੱਲ ਕੀਤੀ ਸੀ ਮੈਂ, ਲੜਕੀਆਂ ਦਾ ਬਾਪ ਸਿਰ ਤੇ ਨੀ, 3 ਭੈਣਾਂ ਹੀ ਭੈਣਾਂ ਨੂੰ, ਮਾਂ ਕਿਰਾਏ ਦੇ ਕਮਰੇ ਚ ਰਹਿੰਦੀ ਆ, ਮਸ਼ੀਨ ਚ ਲਾ ਕੇ ਬੱਚੀ ਪਾਲੀ ਆ। ਉਹ ਬੱਚੀਆਂ ਨੇ ਮੈਨੂੰ ਕਿਹਾ, ਮੈਂ ਕਿਹਾ ਚਲੋ ਬੇਟੀ ਚੱਲਦੇ ਆ ਆਪਾਂ ਪ੍ਰਧਾਨ ਕੋਲੇ। ਬੜੇ ਮਾਨ ਨਾਲ ਗਿਆ ਵੀ ਜਦੋਂ ਮੱਕੜ ਸਾਹਿਬ ਨੂੰ ਕਹਿੰਦੇ ਤੇ ਕਿਹੜਾ ਕੰਮ ਹੋ ਜਾਣਾ, ਮਿੰਟ ਮਿੰਟ ਹੀ ਜਾਣਾ। ਤੇ ਮੱਕੜ ਨੇ ਜਾਂਦੇ ਕਹਿਤਾ ਜੀ ਅਸੀਂ ਮਤਾ ਹੀ ਕਰਤਾ ਕਿਸੇ ਪ੍ਰਕਾਰ ਦੀ ਕਿਸੇ ਦੀ ਫੀਸ ਮਾਫ ਕਰਨੀ ਨੀ।
1: ਤੇ ਜੇ ਮਤਾ ਪਾਸ ਹੋ ਗਿਆ ਉਸ ਮਤੇ ਦੇ ਮੁਤਾਬਕ ਇਸ ਬੀਬੀ ਨੂੰ ਹੁਣ ਕਿੱਦਾਂ ਪੈਸੇ ਦਿੱਤੇ 1 ਲੱਖ ਰੁਪਇਆ ਇਹਨਾਂ ਨੇ?
0: ਮੈਂ ਤਾਂ ਉਹੀ ਦੱਸਣ ਲੱਗਾ ਨਾ, ਕੋਲ ਬੈਠੇ ਸੀ ਭੌਰ ਸਾਹਿਬ ਨੂੰ ਜਨ ਸ਼ਕਤੀ ਹੁੰਦੇ ਸੀਗੇ, ਭੌਰ ਸਾਹਿਬ ਨੇ ਬੱਚੀ ਦੀ ਹਾਲਤ ਵੇਖੀ, ਗਾਤਰਾ ਤੁਸੀਂ ਪਾਇਆ, ਪਗੜੀ ਬੱਧੀ ਉਹਨੇ, ਤੇ ਮੈਨੂੰ ਭੌਰ ਸਾਹਿਬ ਕਹਿੰਦੇ ਵੀ ਤੇ ਮੈਂ ਕਿਹਾ ਬਹੁਤ ਗਰੀਬ ਬੰਦੇ ਨੂੰ ਮਦਦ ਕਰ ਦਿਓ। ਭੌਰ ਸਾਹਿਬ ਨੇ ਫਿਰ ਕਿਹਾ ਪ੍ਰਧਾਨ ਜੀ ਆਪਾਂ ਇਹ ਫੀਸ ਮਾਫ਼ੀ ਪਤਾ ਪਾਇਆ ਨਾ, ਸਹਾਇਤਾ ਦਾ ਪਤਾ ਨਹੀਂ ਪਾਇਆ ਨਾ, ਵੀ ਸਾਡੇ ਸੰਗਦੇ ਆਪਾਂ ਔਰ ਬੱਚੀਆਂ ਦੀ ਫਿਰ ਮਤ ਵੇਖੋ, 14,000 ਫੀਸ ਸੀਗੀ ਨਾ, 4,000 ਸਦਕ ਹੋਏਗਾ, ਤੁਹਾਨੂੰ 10,000 ਦੇ ਦਿਓ ਕੋਈ।
1: ਇਹਨੂੰ ਕਹਿੰਦੇ ਸਿਦਕ।
0: ਫਿਰ ਭੌਰ ਨੇ ਸਾਈਨ ਕੀਤੇ ਆਪਣੇ ਖਾਤੇ ਚ 10,000 ਰੁਪਏ ਦਵਾਇਆ ਉਹਦਾ
1: ਜੀ। ਚਲੋ
0: ਉਹ ਵੀ 10 ਦਵਾ ਕੇ ਕਦੀ ਆਪਣਾ ਆਈ ਆਧਾਰ ਕਾਰਡ ਲੈ ਕੇ ਉਹ, ਕਦੀ ਰਾਸ਼ਨ ਕਾਰਡ ਲੈ ਕੇ ਉਹ, ਕਦੀ ਆਈ ਕਾਰਡ ਲੈ ਕੇ, ਕਦੀ ਪਤਾ ਨੀ ਕਿੰਨੇ ਕੁ ਚੱਕਰ ਲਾਇਆ।
1: ਆਪਾਂ ਅਗਲਾ ਕੁਐਸਚਨ ਕਰਦੇ ਹਾਂ। ਇਹ ਗੱਲ ਕਰਨ ਦਾ ਮਕਸਦ ਸਾਡਾ ਦੋਸਤੋ ਇਹੀ ਹੈ ਕਿ ਸਾਡੀਆਂ ਗੱਲਾਂ ਕੌੜੀਆਂ ਹੋ ਸਕਦੀਆਂ ਨੇ, ਸਾਡੀਆਂ ਗੱਲਾਂ ਸਪਸ਼ਟ ਤੇ ਕਲੀਅਰ ਨੇ, ਤੁਸੀਂ ਆਪ ਖੁਦ ਐਨਾਲਿਸਿਸ ਕਰਨਾ ਕਿ ਇਹਨਾਂ ਲੋਕਾਂ ਦਾ ਕਿਰਦਾਰ ਕੀ ਹੈ, ਆਮ ਗਰੀਬ ਸਿੱਖ ਵਾਸਤੇ ਤੇ ਇੱਕ ਜਿਨ੍ਹਾਂ ਨੂੰ ਇਹਨਾਂ ਨੇ ਵਰਤਣ ਵਾਸਤੇ ਲਿਆਂਦਾ। ਅਸੀਂ ਨਹੀਂ ਕਹਿੰਦੇ, ਖਬਰਾਂ ਦੇ ਆਧਾਰ ਤੇ ਕਹਿੰਦੇ ਹਾਂ ਕਿ ਵਰਤਣ ਵਾਸਤੇ ਲਿਆਂਦਾ ਸੀ, ਪਰ ਮੋਹਰਾ ਫਿੱਟ ਨਹੀਂ ਬੈਠਾ, ਚਾਲ ਸ਼ਤਰੰਜ ਦੀ ਪੂਰੀ ਚੱਲੀ ਨਹੀਂ ਗਈ, ਉਲਟੀ ਜਿਹੜੀ ਹੈ ਉਹ ਸ਼ਹਿਣ ਮਾਤ ਦੀ ਗੇਮ ਜਿਹੜੀ ਆ ਆਪਣੇ ਪਾਲੇ ਚ ਪੈ ਗਈ ਹੈ। ਹੁਣ ਚਾਵਲਾ ਸਾਹਿਬ ਖੋਲੀਆਂ ਨੇ ਕੁਝ ਪਰਤਾਂ, ਅੱਗੇ ਖੋਲਦੀਆਂ ਕਿ ਨਹੀਂ ਖੋਲਦੀਆਂ? ਹੁਣ ਬੀਬੀ ਰੂਪ ਕੌਰ ਵੀ ਪਤਾ ਨਹੀਂ ਉਹਨੇ ਹੁਣ ਕਿਹੜਾ ਗੁੱਗਾ ਕਹਿੰਦਾ ਸੀਗਾ ਪੂਜਣਾ, ਤੇ ਉਹ ਕਹਿੰਦੀ ਥੋੜਾ ਜਿਹਾ ਗੁੱਗਾ ਪੂਜਿਆ ਉਹਨੇ, ਉਦੋਂ ਬਾਅਦ ਵਾਹੇ ਮੈਨੂੰ ਲੱਗਦਾ ਸੇਵੀਆਂ ਬਣਾਉਣ ਲੱਗ ਪਈ। ਗੁੱਗਾ ਪੂਜਣ ਤੇ ਸੇਵੀਆਂ ਬਣਾਉਂਦੇ ਹੁੰਦੇ ਹਨਾ, ਸੇਵੀਆਂ ਵੱਟਣ ਲੱਗ ਪਈ ਆ ਸ਼ਾਇਦ, ਬਣਾਊਗੀ ਤੇ ਬਾਅਦ ਦੇ ਵਿੱਚ। ਆਪਾਂ ਚੱਲਦੇ ਹਾਂ,
0: 9 ਤਰੀਕ ਨੂੰ ਕੱਲ ਤੱਕ ਤਿਆਰੀ ਬੀਬੀ
1: ਜੀ। ਅਸੀਂ ਸਿਰਫ ਇਹ ਦੱਸਣ ਦਾ ਮਕਸਦ ਇਹ ਆ ਵੀ ਇਹ ਦੇਖ ਲਓ, ਹਾਥੀ ਦੇ ਦੰਦ ਖਾਣ ਨੂੰ ਕੁਝ ਹੋਰ ਤੇ ਵਿਖਾਉਣ ਨੂੰ ਕੁਝ ਹੋਰ, ਤੁਹਾਡੀਆਂ ਇਹਨਾਂ ਨਾਲ ਰਿਸ਼ਤੇਦਾਰੀਆਂ ਹੋ ਸਕਦੀਆਂ ਨੇ, ਤੁਹਾਡੀਆਂ ਸਾਂਝਾਂ ਹੋ ਸਕਦੀਆਂ ਨੇ, ਤੁਹਾਡਾ ਮਿਲਵਰਤਨ ਹੋ ਸਕਦਾ ਹੈ, ਪਰ ਅਸੀਂ ਦੁਨਿਆਵੀ ਲੋਕ ਹਾਂ, ਅਸੀਂ ਗੁਰੂ ਨਾਲੋਂ ਉੱਚੇ ਨਹੀਂ। ਜੇ ਤੁਸੀਂ ਆਪਣੇ ਧਰਮ ਨਾਲ ਜੁੜੇ ਹੋਏ ਹੋ, ਆਪਣੇ ਇਸ ਨਾਲ ਜੁੜੇ ਹੋਏ, ਆਪਣੇ ਮਜ਼ਹਬ ਨਾਲ ਜੁੜੇ ਹੋਏ, ਤਾਂ ਇਹ ਲੋਕ ਉਸ ਧਰਮ ਦੀ ਆੜ ਹੇਠ ਕਿਹੋ ਜਿਹੀਆਂ ਕੁਝ ਜਿਹੀਆਂ ਹਰਕਤਾਂ ਕਰ ਰਹੇ ਨੇ, ਸਾਡਾ ਸਿਰਫ ਗੱਲਬਾਤ ਕਰਨ ਦਾ ਮਕਸਦ ਇਹ ਹੈ। ਬਾਕੀ ਤੁਸੀਂ ਸਾਨੂੰ ਨਫ਼ਰਤ ਕਰੋ, ਪਿਆਰ ਕਰੋ, ਹੇਟ ਕਰੋ, ਉਹ ਤਾਂ ਕੋਈ ਗੱਲ ਨਹੀਂ, ਪਰ ਸੱਚ ਇਹ ਹੈ। ਪਰ ਸਾਹਿਬ, ਸ਼੍ਰੋਮਣੀ ਕਮੇਟੀ ਮੈਂਬਰ ਜਸਵੰਤ ਸਿੰਘ ਪੜੈਨ ਨੇ ਅਕਾਲ ਤਖ਼ਤ ਤੇ ਪੇਸ਼ ਹੋ ਕੇ ਹੁਣ ਖਿਮਾ ਜਾਚਨਾ ਕੀਤੀ, ਕੀ ਕਹਿਣਾ ਚਾਹੋਗੇ?
0: ਬੜੀ ਮੰਦਭਾਗੀ ਖਬਰ ਕਹੂੰਗਾ
1: ਜੀ,
0: ਜੇ ਉਹ ਮੁੱਖ ਮੰਤਰੀ ਨੂੰ ਜਾ ਕੇ ਮਿਲੇ ਸੀ 7 ਮੈਂਬਰੀ ਕਮੇਟੀ ਦੇ ਵਿੱਚ ਤੇ ਪੰਥਕ ਮਸਲੇ ਲੈ ਕੇ

0: ਔਰ ਉਹਨੇ ਮੇਰੇ ਨਾਲ ਗੱਲਬਾਤ ਕਿਹਾ ਜੀ ਅਸੀਂ ਮੁੱਖ ਮੰਤਰੀ ਨੇ ਸੀ ਭਗਵੰਤ ਮਾਨ ਨੂੰ ਨਹੀਂ ਮਿਲੇ, ਇਹਨਾਂ ਸਾਨੂੰ ਤਲਬ ਕਰ ਲਿਆ ਅਸੀਂ ਆਵਾਂਗੇ ਕੋਈ ਗੱਲ, ਖਿਮਾ ਯਾਚਨਾ ਕਰ ਲਾਂਗੇ ਕੋਈ ਗੱਲ। ਮਿੱਠੂ ਸਿੰਘ ਕਾਹਨੇ ਕੇ ਜਿਹੜੇ ਗਏ ਸੀਗੇ ਮੈਂਬਰ ਐਸ ਸੀ ਪੀ ਸੀ ਜਿਹੜੇ ਉਹਨਾਂ ਦੇ ਅੰਤਰਿਮ ਕਮੇਟੀ ਦੇ ਮੈਂਬਰ ਵੀ ਨੇ, ਉਹਨਾਂ ਨੂੰ ਮੀਟਿੰਗ ਚ ਬਾਹਰ ਕੱਢ ਦਿੱਤਾ ਗਿਆ ਸੀ ਵੀ ਤੁਹਾਡੇ ਖਿਲਾਫ਼ ਅਕਾਲ ਤਖ਼ਤ ਨੇ ਜਿਹੜਾ ਅਵੈਡਿਕ ਜਾਰੀ ਕੀਤਾ ਵੀ ਤੁਸੀਂ ਕਿਸੇ ਵੀ ਮੀਟਿੰਗ ਚ ਭਾਗ ਨਹੀਂ ਲੈ ਸਕਦੇ। ਹੋ ਕੀ ਰਿਹਾ ਸਮਝ ਨਹੀਂ ਆਉਂਦੀ। ਮੈਂ ਫਿਰ ਵੀ ਗੱਲ ਕਹਿੰਦਾ ਵਾ ਜਿਹੜੀ ਗੱਲ ਇਹਨਾਂ ਸ਼ੁਰੂ ਕੀਤੀ ਸੀ ਵੀ ਕਸਟੋਡੀਅਨ ਲਫ਼ਜ਼ ਖਤਮ ਕੀਤਾ ਜਾਵੇ ਉਹਦੇ ਪ੍ਰਤੀ ਮੀਟਿੰਗ ਸੀ ਮੁੱਖ ਮੰਤਰੀ ਨੇ ਆਪਣੇ ਘਰ ਬੁਲਾਈ, ਸੱਤ ਮੈਂਬਰ ਕਮੇਟੀ ਦੀ ਸੀ ਤੇ ਤੁਸੀਂ ਇਹ ਤਾਂ ਦੋ ਬੁਲਾਵੇ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਕਿਉਂ ਨਹੀਂ ਬੁਲਾਇਆ ਜੀ, ਗਿਆਨੀ ਰਘਵੀਰ ਸਿੰਘ ਨੂੰ ਕਿਉਂ ਨਹੀਂ ਬੁਲਾਇਆ ਜੀ, ਦੋ ਜੱਜ ਸੀ ਉਹਨਾਂ ਨੂੰ ਕਿਉਂ ਨਹੀਂ ਬੁਲਾਇਆ ਜੀ, ਜਦ ਸਾਰੇ ਬੁਲਾਉਂਦੇ ਫਿਰ ਪਤਾ ਲੱਗਦਾ ਵੀ ਬਾਕੀ ਠੀਕ ਹੈ ਗੱਲ। ਸਿਰਫ ਸ਼੍ਰੋਮਣੀ ਕਮੇਟੀ ਮੈਂਬਰ ਨੇ ਬੁਲਾ ਲਓ ਇਹਨਾਂ ਦੀ ਆ ਗਏ ਵਿਚਾਰੇ ਉਹਨਾਂ ਖਿਲਮ ਜਖਮਿਲਾ ਜਿੱਦਾਂ ਕਰਤੀ, ਪਰ ਉਹਨਾਂ ਨਾਲ ਕਿਹਾ ਇੰਨੀ ਗੱਲ ਵੀ ਜਥੇਦਾਰ ਜੀ ਅਸੀਂ ਜਿਹੜੀ ਆ ਉਹ ਕੋਈ ਆਪਣਾ ਘਰ ਦਾ ਕੰਮ ਨਹੀਂ ਕਰਨ ਗਏ ਸੀ, ਕੋਈ ਨਿੱਜੀ ਕੰਮ ਨਹੀਂ ਕਰੇ ਸੀਗੇ, ਜਿਹੜੀ ਮੁਹਿੰਮ ਤੁਸੀਂ ਵਿਧੀ ਕੀ ਉਸੇ ਨੂੰ ਲੈ ਕੇ ਗਿਆ ਸੀ, ਅਸੀਂ ਮੁੱਖ ਮੰਤਰੀ ਨੂੰ ਮਿਲੇ ਸੀ ਵਰਤਮਾਨ ਨੂੰ ਨਹੀਂ ਮਿਲੇ, ਅਸੀਂ ਗੁਨਾਹ ਕੀ ਕੀਤਾ ਨਾ ਜੀ, ਨਾ ਖਿਮਾ ਯਾਤਰਾ ਕਰਨੀ ਪਊਗੀ। ਹੁਣ ਖਿਮਾ ਯਾਤਰਾ ਰੱਖ ਲਈ ਆ, ਪੰਜ ਸਿੰਘ ਸੇਵਾ ਦੀ ਮੀਟਿੰਗ ਵਿਚਾਰੀ ਜਾਊਗੀ, ਕਿਉਂ ਇਹ ਵਿਰੋਧੀ ਧਿਰ ਦੇ ਮੈਂਬਰ ਆ, ਜੇ ਬਾਦਲ ਧਿਰ ਦੇ ਫਿਰ ਚਿੱਠੀ ਨਹੀਂ ਜਾਰੀ ਹੋਣੀ। ਬਾਬਾ ਨਾਨਕ ਸਿੰਘ ਨਾਨਸਰ ਸੰਪਰਦਾ ਲੱਖਾ ਸਿੰਘ ਉਹ ਵੀ ਚੜ੍ਹਦੇ ਬਣ ਜਾਂਦਾ ਵਾ, ਜੇ ਕਿਸਾਨਾਂ ਦਾ ਮਸਲਾ ਸੀ ਤਾਂ ਉਦੋਂ ਵੀ ਜਾ ਕੇ ਮਿਲਿਆ ਸੀ ਪ੍ਰਧਾਨ ਮੰਤਰੀ,
1: ਬਿਲਕੁਲ,
0: ਤੇ ਉਹਦੇ ਜਿਹੜਾ ਸੋਸੀਏਟ ਬਾਬਾ ਸੀ ਉਹਨੇ ਕੀ ਕਿਹਾ ਸੀਗਾ, ਉਹਨੇ ਕਿਹਾ ਮਰ ਕਿਉਂ ਨੀ ਗਿਆ ਉੱਥੇ, ਆਇਆ ਕਿਉਂ ਜੇ ਮਸਲਾ ਲੀਕ ਕਰਕੇ ਆਇਆ। ਹੁਣ ਫਿਰ ਮਾਮਲਾ ਗਰਮ ਸੀਗਾ, ਬਾਕੀ ਮੁੱਖ ਮੰਤਰੀ ਨੂੰ ਮਿਲ ਰਿਹਾ ਚੀਜ਼ਾਂ ਕੀ ਖਿਮਾ ਯਾਤਰਾ ਕਰ ਰਿਹਾ
1: ਜੀ,
0: ਉਹਦੀ ਤੁਸੀਂ ਸਖ਼ਤ ਕਰ ਲਈ ਆ, ਇਹਦੀ ਤੁਸੀਂ ਕਹਿੰਦੇ ਪੰਜ ਸਿੰਘ ਦੀ ਮੀਟਿੰਗ ਜਾਰੀ ਜਾਊਗੀ।
1: ਅੱਛਾ ਪਰ ਸਾਹਿਬ ਦੋ ਸਵਾਲ ਨੇ ਤੇ ਜਵਾਬ ਇੱਕੋ ਹੀ ਬਣਦਾ, ਇੱਕ ਤਾਂ ਜਿਹੜਾ ਵਾ ਸੀ ਬੀ ਆਈ ਦੇ ਅੱਗੇ ਮੁੱਖ ਮੰਤਰੀ ਦੇ ਓ ਐਸ ਡੀ ਨਹੀਂ ਪੇਸ਼ ਹੋਏ, ਅਦਾਲਤ ਦਾ ਰੁਖ ਕਰ ਲਿਆ, ਹਾਈਕੋਰਟ ਗਏ ਨੇ ਓ ਐਸ ਡੀ, ਕੀ ਕਹਿਣਾ ਚਾਹੋਗੇ?
0: ਵੇਖੋ ਉਹਨਾਂ ਨੇ ਅੱਜ ਦਿੱਤਾ ਸੀ ਢਾਈ ਦਾ ਟਾਈਮ ਇਹਨਾਂ ਨੂੰ ਸੀ ਬੀ ਆਈ ਨੇ, ਉਹ ਨਹੀਂ ਪੇਸ਼ ਹੋਏ, ਉਹ ਅਦਾਲਤ ਚਲੇ ਗਏ। ਉਹ ਕਹਿੰਦੇ ਜਦੋਂ ਅਦਾਲਤ ਚ ਮੈਂ ਪਹਿਲਾਂ ਐਪਲੀਕੇਸ਼ਨ ਕੀਤੀ ਸੀ ਵੀ ਅਜੇ ਤੱਕ ਕੋਈ ਫੈਸਲਾ ਜੋ ਹੈ ਗੱਲ ਵੀ ਨਹੀਂ ਚੱਲੀ ਤੇ ਜਿਹੜੀ ਐਫ ਆਈ ਆਰ ਉਹ ਜਨਤਕ ਨਾਲ ਕੀਤੀ ਜਾਵੇ, ਇਹਨਾਂ ਨੇ ਜਨਤਕ ਕਰਤੀ ਹੈ। ਇਹਨਾਂ ਜਨਤਕ ਕਿਉਂ ਕੀਤੀ? ਮੇਰੀ ਜਿਹੜੀ ਆ ਉਹ ਆਪਣੀ ਮਾਨ ਸਨਮਾਨ ਨੂੰ ਠੇਸ ਪੁੱਜੀ ਹੈ, ਇਹਨਾਂ ਖਿਲਾਫ਼ ਮੁਕੰਮਾ ਦਰਜ ਕੀਤਾ ਜਾਵੇ। ਹੁਣ ਉਹਦੀ ਤਰੀਕ ਪਾ ਦਿੱਤੀ ਮੇਰੇ ਕੋਲ, 15 ਕਿੰਨੀ ਤਰੀਕ ਪਾਈ ਉਹਦੀ, ਬੁਲਾ ਲਿਆ ਉਹਨਾਂ ਨੂੰ, ਪਿਆਰੋ ਇੱਧਰ ਤੁਸੀਂ ਆ ਕੇ ਜਵਾਬ ਦਿਓ। ਮਤਲਬ ਏਜੰਸੀਆਂ ਵਾਲੇ ਜਦੋਂ ਰੇਡ ਕਰਦੇ ਨਾ ਉਦੋਂ ਫਿਰ ਆਪਣੇ ਰੱਬ ਹੀ ਸਮਝਦੇ ਕਿ ਸਾਡੇ ਉੱਪਰ ਕੋਈ ਨਹੀਂ ਹੈਗਾ
1: ਜੀ। ਜਥੇਦਾਰ ਚਾਵਲਾ ਕੇਸ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਓ ਐਸ ਡੀ, ਕਿਉਂਕਿ ਜਥੇਦਾਰ ਵਾਂਗੂ ਵਿਚਰਦੇ ਸੀ ਜਦੋਂ ਕਿਤੇ ਵੇਖੀਏ, ਹਨਾ ਇਹ ਹੋਇਆ ਇਹਨਾਂ ਦੇ ਸਾਥੀ ਹੋਏ।
0: ਦੇਖੋ ਜਿਹੜੇ ਸਰਦਾਰ ਸਤਬੀਰ ਸਿੰਘ ਧਾਮੀ ਨੇ ਉਹ ਬਕਾਇਦਾ ਤੌਰ ਤੇ ਕੁਲਵੰਤ ਸਿੰਘ ਮੰਨਣ ਦੇ ਵੀ ਓ ਐਸ ਡੀ ਦੇ ਉੱਤੇ ਪ੍ਰਧਾਨ ਦੇ ਵੀ ਓ ਐਸ ਡੀ।
1: ਅੱਛਾ ਜੀ,
0: ਬੇਸਿਕਲੀ ਸਤਵੀਰ ਸਿੰਘ ਜਿਹੜਾ ਵਾ ਪਹਿਲਾਂ ਖਬਰ ਆਈ ਸੀ ਵੀ ਅਕਾਲ ਤਖ਼ਤ ਦੇ ਪੀ ਜਥੇਦਾਰ, ਅਕਾਲ ਤਖ਼ਤ ਦਾ ਨਹੀਂ ਹੈਗਾ ਇਹ, ਉਸ ਦੀ ਧਾਮੀ ਦਾ ਵੀ ਉਸ ਦੀ ਆ, ਸਤਵੀਰ ਸਿੰਘ ਧਾਮੀ ਤੇ ਜਿਹੜਾ ਮੰਨਣ ਚੀਫ ਸੈਕਟਰੀ ਦਾ ਵੀ ਉਸ ਦੀ। ਇਹ ਬੰਦਾ ਐਸ ਜੀ ਪੀ ਸੀ 77 ਰਿਟਾਇਰ ਹੋਇਆ, ਸੈਕਟਰੀ ਲੈਵਲ ਰਿਟਾਇਰ ਹੋਇਆ ਵਾ, ਔਰ ਇਹਨੂੰ ਕੰਮ ਕਰਨਾ ਆਉਂਦਾ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ। ਮਤਲਬ ਕਿਸੇ ਦਾ ਕੋਈ ਕੰਮ ਆਇਆ ਨਾ ਉਹਨੂੰ ਇਹ ਨੀ ਗਾ ਵੀ ਫਟਾਫਟ ਕਰ ਦਿਓ, ਨਹੀਂ ਉਹਨੂੰ ਪਹਿਲਾਂ ਨਿਜਮਾਂ ਵਾਲੀ ਚ ਲੈ ਕੇ ਆਉਣਾ ਵੀ ਨਿਜਮਾਂ ਵਾਲੀ ਚ ਕਿਵੇਂ ਆਉਂਦਾ ਵੀ ਕੱਲ ਨੂੰ ਕੋਈ ਚੈਲੇਂਜ ਨਾ ਕਰਿਓ। ਜਦੋਂ ਤੁਸੀਂ ਐਕਟ ਮੁਤਾਬਕ ਨਿਰਦਲ ਫਿਰ ਤੁਹਾਨੂੰ ਚੈਲੇਂਜ ਕਿਉਂ ਕਰੋਗੇ? ਕੋਈ ਬੰਦਾ ਸ਼ਰੀਫ ਇਮਾਨਦਾਰ ਕੋਈ ਸ਼ੱਕ ਵਾਲੀ ਨੀ ਵਿੱਚ ਗੱਲ ਹੈਗੀ, ਉਹਨੂੰ ਬੁਲਾ ਲਿਆ ਤੂੰ ਆ ਕੇ ਪੇਸ਼ ਹੋ। ਮੈਂ ਪੁੱਛਿਆ ਅੱਜ, ਮੈਂ ਕਿਹਾ ਡੀ ਐਸ ਪੀ ਕਹਿੰਦਾ 4 ਘੰਟੇ ਪੁੱਛ ਪੜਤਾਲ ਕੀਤੀ ਆ ਤੇ ਕੀ ਚੱਕਰ? ਉਹ ਕੋ ਹੱਸ ਪਿਆ ਕਹਿੰਦਾ ਪੁੱਛ ਪੜਤਾਲ ਕਰੀ 20 ਮਿੰਟ ਗੱਲਾਂ ਬਾਤਾਂ ਹੋਈਆਂ ਸੀ, ਬਾਕੀ ਸਮਾਂ ਚਾਹ ਪਾਣੀ ਪੀਣ ਦਾ ਲੱਗ ਗਿਆ, ਗੱਲਾਂ ਬਾਤਾਂ ਕਰਨ ਦਾ ਲੱਗ ਗਿਆ, ਮੁੜ ਕੇ ਪ੍ਰੈਸ ਪੌਣਾ ਘੰਟਾ ਲੇਟ ਹੋ ਗਈ, ਉਹ ਸਾਰੇ ਪਾ ਕੇ 4 ਘੰਟੇ ਲੱਗਦਾ
1: ਜੀ। ਪਰ ਸਾਹਿਬ ਇੱਕ ਦੋ ਖਬਰਾਂ ਹੋਰ ਨੇ, ਆਪਾਂ ਬਰੀਫ ਦੇ ਵਿਚ ਇਨ੍ਹਾਂ ਨੂੰ ਕਰ ਲੈਂਦੇ ਹਾਂ। ਆਮ ਆਦਮੀ ਪਾਰਟੀ ਦੇ ਸਰਪੰਚ ਹੈ, ਬੰਦਾ ਮਰਿਆ, ਸਰਪੰਚ ਹੈ, ਪਿੰਡ ਦਾ ਮੁਖੀ, ਉਹਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ। ਕੀ ਕਹਿਣਾ ਚਾਹੁੰਦੇ?
0: ਤੂਤ ਪਿੰਡ ਦਾ ਸਰਪੰਚ ਹੈ ਜੀ, ਸਭਰਾਮੀ ਆਪਣੀ ਉਹ ਫਸਲ ਵੇਚਣ ਆਇਆ ਸੀਗਾ ਤੇ ਜਦੋਂ ਜਾਣ ਲੱਗਾ ਤੇ ਦੋ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਮਾਰੀਆਂ ਤੇ ਵਿੰਨ ਕੇ ਰੱਖਤਾ
1: ਜੀ।
0: ਪੁਲਿਸ ਨੇ ਆਪਣੀ ਕਾਰਵਾਈ ਕਰਨੀ ਕਰਨੀ ਸੀ। ਅੱਜ ਵੀ ਘਟਨਾ ਵਾਪਰੀ ਹੈ ਵੀ ਮਾਮੇ ਦੀ ਕੁੜੀ ਦਾ ਵਿਆਹ ਕਰਾਇਆ ਸੀਗਾ ਤੇ ਮੁੰਡੇ ਨੂੰ ਤੇ ਮੁੰਡੇ ਦੇ ਪਿਓ ਤੇ ਗੋਲੀਆਂ ਚਲਾ ਦਿੱਤੀਆਂ, ਮੁੰਡਾ ਤੇ ਮਰ ਗਿਆ, ਪਿਓ ਛੇ ਫੱਟੜ। ਇਹ ਹਾਲਾਤ ਹੈ ਸਾਡੇ ਪੰਜਾਬ
1: ਜੀ, ਬਿਲਕੁਲ ਰਿਸ਼ਤੇ। ਇਹ ਸਾਡਾ ਜਿਹੜਾ ਸੋਸ਼ਲ ਨੈਟਵਰਕ ਮੀਡੀਆ ਨਾ, ਇਹ ਸਾਡੇ ਸਮਾਜ ਦੇ ਜੜਾਂ ਦੇ ਵਿਚ ਬਹਿ ਰਿਹਾ, ਕੋਈ ਦੋ ਰਵਾਂ ਨਹੀਂ। ਅੱਲੜ ਉਮਰ ਦੇ ਬੱਚਿਆਂ ਨੂੰ ਸ਼ੁਰੂ ਦੇ ਵਿਚ ਇਹਤੋਂ ਥੋੜਾ ਦੂਰ ਰੱਖਣ ਵਾਸਤੇ ਦੇਸ਼ਾਂ ਵਿਦੇਸ਼ਾਂ ਦੇ ਵਿਚ ਤਾਂ ਫੈਸਲੇ ਹੋ ਗਏ ਨੇ।
2: ਦਿਸ ਇਜ਼ CJMR, ਦ ਵੌਇਸ ਆਫ਼ ਦ ਸਿਟੀ, ਪਾਰਟ ਆਫ਼ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ।
1: ਸਾਰੀ ਸਾਦ ਹੈ, ਹੁਣ ਅਦਾਲਤ ਨੇ ਸਖਤ ਸਟੈਂਡ ਲਿਆ, ਇਹਦੇ ਬਾਰੇ ਕੀ ਟਿੱਪਣੀ ਕਰਨੀ ਚਾਹੋ?
0: ਇਹਦੇ ਬਾਰੇ ਇਹ ਆ ਜੀ, ਜਿਹੜੀ ਡੇਰਾ ਸੱਚਾ ਸੌਦਾ ਸਜ਼ਾ ਹੋਈ ਹੈ ਨਾ, ਉਹਦੇ ਮੁਤਲਕ ਇੱਕ ਹਿੰਦੁਸਤਾਨ ਟਾਈਮ ਨੇ ਤੇ ਭਾਸਕਰ ਨੇ ਅਖਬਾਰ ਨੇ ਇੱਕ ਫਰੰਟ ਪੇਜ ਤੇ ਇਸ਼ਤਿਹਾਰ ਛਾਪਤਾ ਸੀ
1: ਜੀ,
0: ਜਿਹਦੇ ਵਿਚ ਉਹਨੂੰ ਨਿਰਦੋਸ਼ ਦੱਸਿਆ ਸੀਗਾ। ਜੇ ਤੁਸੀਂ ਆਪਣੇ ਇਸ਼ਤਿਹਾਰ ਚ ਨਿਰਦੋਸ਼ ਚਾਹਦੇ ਹੋ ਤਾਂ ਮਤਲਬ ਤੁਸੀਂ ਅਦਾਲਤ ਦੇ ਹੁਕਮਾਂ ਤੇ ਟਿੱਪਣੀ ਕਰ ਰਹੇ ਹੋ, ਉਹਨੂੰ ਝੂਠ ਕਹਿ ਰਹੇ ਹੋ ਅਦਾਲਤ ਨੂੰ ਤੁਸੀਂ। ਉਹ ਭਾਵੇਂ ਸੈਸ਼ਨ ਜੱਜ ਨੇ ਫੈਸਲਾ ਦਿੱਤਾ ਸੀਗਾ, ਲੇਕਿਨ ਇਹਦਾ ਨੋਟਿਸ ਜਿਹੜਾ ਸੀ ਮੋਟੋ ਹਾਈਕੋਰਟ ਨੇ ਲਿਆ। ਪਹਿਲਾਂ ਉਹਨਾਂ ਮਾਫ਼ੀ ਮੰਗ ਲਈ ਹੈ, ਉਹ ਕਹਿੰਦੇ ਏਦਾਂ ਨੀ, ਮਾਫ਼ੀ ਮੰਗਣੀ ਹੈ ਜਿੱਡੀ ਵੱਡੀ ਸਿਆਸਤ ਹੈ, ਵੱਡੀ ਵੱਡੀ ਮਾਫ਼ੀ ਮੰਗੋ ਫਿਰ ਗੱਲ ਚੱਲਦੀ ਹੈ। ਜੇ ਤੁਸੀਂ ਛੋਟੀ ਜਿਹੀ ਚਾਰ ਨੇ ਮਾਫ਼ੀ ਮੰਗੀ, ਉਹ ਸਾਨੂੰ ਮਨਜ਼ੂਰ ਨਹੀਂ ਹੈਗੀ। ਉਹ ਬਕਾਇਦਾ ਤੇ ਉਹਦੇ ਰਜਿਸਟਰੀ ਨੂੰ ਕਹਿ ਦਿੱਤਾ ਗਿਆ ਵੀ ਇਹਨਾਂ ਨੂੰ ਨੋਟਿਸ ਭੇਜਿਆ ਜਾਵੇ ਮਾਂ ਨਾਲ, ਨਹੀਂ ਤਾਂ ਤੇ ਇਹਨਾਂ ਨੂੰ ਨਾਲ ਡੇਟ ਦਿੱਤੀ ਜਾਵੇ ਆ ਕੇ ਅਦਾਲਤ ਚ ਪੇਸ਼ ਹੋ
1: ਜੀ। ਅੱਛਾ, ਪਰ ਸਾਹਿਬ ਜਾਂਦੇ ਜਾਂਦੇ ਜਿਸ ਤਰੀਕੇ ਦੇ ਨਾਲ ਰਾਹੁਲ ਗਾਂਧੀ ਨੇ ਚੋਣਾਂ ਲਗਾਤਾਰ ਹਾਰੀਆਂ, ਹਾਰਨ ਦੇ ਬਾਵਜੂਦ ਵੀ ਉਹਦੀ ਜਿਹੜਾ ਨਾ ਆਤਮ ਵਿਸ਼ਵਾਸ ਡਗਮਗਾਇਆ ਨਹੀਂ ਆ, ਥਿੜਕਿਆ ਨਹੀਂ, ਉਹ ਡੇਲੀ ਸਟਰੋਂਗ ਹੁੰਦਾ ਜਾ ਰਿਹਾ। ਪੱਪੂ ਕਿਹਾ ਤਾਂ ਵੀ ਨਹੀਂ ਉਹਨੇ ਗਲਤ ਲਾਈ, ਫਿਰ ਉਹਨੂੰ ਕੁਛ ਤਰ੍ਹਾਂ ਦਾ ਕਿਹਾ, ਉਹਨੂੰ ਸ਼ਹਿਜ਼ਾਦਾ ਵੀ ਕਹਿ ਦਿੱਤਾ। ਹੁਣ ਉਹਦੇ ਮਗਰ ਜੈਨਜੀ ਕਾਫ਼ੀ ਵੱਡੀ ਤਾਦਾਦ ਦੇ ਵਿਚ ਉਮੜ ਕੇ ਪੈਂਦੀ, ਜਿੱਥੇ ਜਾਂਦਾ ਇਕੱਠ ਬਹੁਤ ਹੋ ਜਾਂਦਾ। 45 ਕੇਸ ਦਰਜਾ ਕਹਿੰਦਾ ਮੇਰੇ ਤੇ, 100 ਦੀ ਹੋਣ ਦੀ ਉਮੀਦ ਹੈ, ਸੈਂਚਰੀ ਮਾਰਨਾ ਚਾਹੁੰਦੇ ਜਨਾਬ
0: ਜੀ। ਜੀ ਜੀ, ਵੇਖੋ ਰਾਹੁਲ ਗਾਂਧੀ, ਆਪਾਂ ਕੱਲ ਗੱਲ ਕੀਤੀ ਸੀ ਪ੍ਰਗਟ ਸਿੰਘ ਦੀ, ਵੀ ਸਿਆਸਤ ਇਹੋ ਜਿਹੀ, ਕਈ ਵਾਰੀ ਬੰਦਾ ਹਾਰ ਕੇ ਵੀ ਜਿੱਤਦਾ, ਹਾਰ ਕੇ ਜਿੱਤਿਆ ਹੁੰਦਾ। ਤੇ ਇੱਥੇ ਇਹੋ ਗਾਜੀ ਆ, ਭਾਵੇਂ ਅੱਜ ਰਾਹੁਲ ਗਾਂਧੀ ਜਿਹੜਾ ਵਾ ਉਹ ਵਿਰੋਧੀ ਧਿਰ ਦੇ ਵਿੱਚ ਆ, ਸੱਤਾ ਚ ਨਹੀਂ, ਪਰ ਜਿਸ ਤਰ੍ਹਾਂ ਉਹਦਾ ਮਾਨ ਸਮਾਨ ਵੱਧ ਰਿਹਾ ਨਾ, ਉਹਦਾ ਇੱਜ਼ਤ ਮਾਨ ਜਿਹੜਾ ਬਾਕੀ ਨੂੰ ਜ਼ਿਆਦਾ। ਤੁਹਾਨੂੰ ਇੱਕ ਨਵੀਂ ਖਬਰ ਦੱਸਣ ਲੱਗਾ ਮੈਂ
1: ਜੀ,
0: ਵੀ ਜਿਹੜਾ ਸਾਡੇ ਗ੍ਰਹਿ ਮੰਤਰੀ ਨੂੰ ਕਿਹਾ ਗਿਆ, ਭਾਈ ਬਦਨਾਮੀ ਬੜੀ ਹੋ ਗਈ ਆ, ਤੁਸੀਂ ਗੁਜਰਾਤ ਚਲੋ, ਤੁਹਾਨੂੰ ਗੁਜਰਾਤ ਦੇ ਮੁੱਖ ਮੰਤਰੀ ਬਣਾ ਦਿੰਦੇ ਆ। ਉਹ ਕਹਿੰਦਾ ਨਾ ਨਾ, ਮੈਨੂੰ ਡੀਗ੍ਰੇਡ ਕਰ ਦਿੱਤਾ, ਡਿਮੋਸ਼ਨਲ ਗੱਲ ਤੁਸੀਂ। ਮੈਂ ਕਿਹਾ ਉੱਥੇ ਪ੍ਰਧਾਨ ਮੰਤਰੀ ਦਾ ਉਮੀਦਵਾਰ ਤੁਸੀਂ ਉੱਥੇ ਭੇਜਣ ਦੇ ਜੋ,
1: ਬਿਲਕੁਲ ਸਹੀ ਗੱਲ ਹੈ।
0: ਜਿੰਨਾ ਕੁ ਕੱਲ ਦਾ ਉੱਥੇ ਜੰਤਰ ਮੰਤਰ ਰੋਡ ਦੇ ਉੱਤੇ ਦਿੱਲੀ ਚ ਰੌਲਾ ਪੈਣ ਡਿਆ ਵਾ, ਜਿੰਨਾ ਕੁ ਲੋਕ ਇਕੱਠੇ ਹੋਏ ਨੇ, ਗਿਆਨ ਨੇ ਇਸ ਨੂੰ ਆਖਿਰਕਾਰ ਅਸਤੀਫਾ ਦੇਣਾ ਪੈਣਾ, ਅੱਜ ਦੇਵੇ ਕੱਲ ਦੇਵੇ ਪਰਸੋਂ ਦੇਣਾ ਪੈਣਾ।
1: ਗੱਲ ਤੇ ਪੱਟੀ ਸਾਹਿਬ, ਅਸਤੀਫਾ ਦੇਣ ਦੀ ਨੀ, ਜੇ ਧਰਮਿੰਦਰ ਪ੍ਰਧਾਨ ਨੇ ਅਸਤੀਫਾ ਦਿੱਤਾ ਉਹਦੇ ਵਰਗੇ ਹੋਰ ਆ ਗਏ, ਗਿਆਨੇਸ਼ਵਰ ਅਸਤੀਫਾ ਦੇ ਦੇਵੇਗਾ ਤੇ ਇੱਕ ਅੱਧਾ ਮੋਹਰਾ ਇਹੋ ਜਿਹਾ ਹੋਰ ਬਣਨ ਲਈ ਤਿਆਰ ਬੈਠਾ ਹੋਊਗਾ, ਉਹ ਜਿਹੜਾ ਅਗਲੇ 2-4-5 ਸਾਲ 1-2 ਟਰਮਾਂ ਕਢਾ ਦੇਵੇ। ਗੱਲ ਤੇ ਸਿਸਟਮ ਦੇ ਵਿਚ ਜਿਵੇਂ ਚੋਣ ਕੀਤੀ ਗਈ ਆ, ਗੱਲ ਤੇ ਸਿਸਟਮ ਦੀ ਜਿਵੇਂ ਚੋਣ ਕੀਤੀ ਗਈ ਉਹਦੇ ਵਿਚ ਬਦਲਾ ਦੀ ਆ
0: ਗੱਲ। ਦੋ ਵੇਖੋ ਨਾ, ਦੋ ਜਿਹੜੇ ਹੈਗੇ ਸੀਗੇ ਇਹ ਚੀਫ ਮਿਨਿਸਟਰ ਸੀ, ਉਹ ਹੈਗੇ ਸੀਗੇ ਕਮਿਸ਼ਨਰ,
1: ਹਾਂਜੀ,
0: ਉਹਨਾਂ ਦੋਵਾਂ ਦੇ ਟੋਪ ਹੋ ਗਏਗਾ ਤਾਂ ਵੀ ਗਲਤ ਕਰ ਰਿਹਾ
1: ਜੀ,
0: ਗੱਲ ਤਾਂ ਉੱਥੋਂ ਬਾਹਰ ਨਿਕਲ ਜਾਂਦੀ।
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ
0: ਤੇ ਇਹੋ ਜਿਹੇ ਬੰਦੇ ਹੈਗੇ
1: ਜੀ ਜੀ ਜੀ। ਪਰ ਸਾਹਿਬ ਬਹੁਤ ਸ਼ੁਕਰੀਆ, ਧੰਨਵਾਦ, ਥੈਂਕ ਯੂ, ਰੱਬ ਰਾਖਾ, ਸਤਿ ਸ੍ਰੀ ਅਕਾਲ। ਇਸ ਤਰ੍ਹਾਂ ਜੀ ਪੱਤਰਕਾਰੀ ਦੇ ਬਾਬਾ ਬੋਰਡ ਸਾਡੇ ਸੀਨੀਅਰ ਸਰਦਾਰ ਜਸਬੀਰ ਸਿੰਘ ਜੀ ਪੱਟੀ, ਕੱਲ ਫੇਰ ਮਿਲਾਂਗੇ ਇਹਨਾਂ ਦੇ ਨਾਲ, ਕਰਾਂਗੇ ਗੱਲਬਾਤ। ਹੁਣ ਮੇਰੇ ਕੋਲ ਹੋਈਆਂ ਭੁੱਲ ਚੁੱਕਾਂ ਦੀ ਮਾਫ਼ੀ, ਮੇਰਾ ਨੰਬਰ ਹੈ 416-7-16-7-94-94। ਪ੍ਰੋਗਰਾਮ ਨੂੰ ਜਿੱਥੋਂ ਤੱਕ ਤੁਸੀਂ ਸੁਣਦੇ ਦੇਖਦੇ ਹੋ ਤੁਹਾਡੀ ਫੀਡਬੈਕ ਆ ਸਕਦੀ ਹੈ, ਮੇਰਾ ਨੰਬਰ 416-7-16-7-94। ਅਰਸ਼ 416-303-1515, ਤੁਹਾਡੇ ਪਿਆਰ ਮੁਹੱਬਤ ਤੁਹਾਡੇ ਵਪਾਰ ਦੀ ਸਾਨੂੰ ਹਮੇਸ਼ਾ ਲੋੜ ਰਹੀ ਹੈ। ਦਿਲੋਂ ਖੁਸ਼ੀ ਹੋਵੇਗੀ ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਕਰਕੇ। ਨੰਬਰ ਟੂ ਕਾਲ 4167167794। ਰੱਬ ਰਾਖਾ, ਸਤਿ ਸ੍ਰੀ ਅਕਾਲ।
3: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ। ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸ ਦਿਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188
4: Gurdeep Singh Nanua. I am a lawyer at Nanua and UFA Lawyers.
5: If you were involved in a motor vehicle accident, a slip and fall, or any kind of accident that results in personal injury, please let us know. We can help.
4: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 6477936889.
6: HK Movers, home, offices, apartments and delivery, big or small, we move it all.
7: HK Movers,
6: local and long distance, we also ship cars, Kailer transport and moving services.
7: For service with a smile, give us a call.
6: Call Mr. Harminder 416-524-6704.
7: 416-524-6704.
6: Visit 140 Advance Boulevard, Unit Number 10, Brampton.
8: Long distance moving specialist,
6: HK Movers.
9: HK Movers. Sir.

0: समोसा एंड स्वीट फैक्ट्री जिथे पाजी दिया सारिया आइटमां $4.75 पर पाउंड तो शुरू ने। बेसन, पिस्ता, रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026। 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन, 1850 एल्बन रोड, इटोबीको। वधेरे जानकारी लिए कॉल करो 416-213-1165 ते 416-213-1165।
1: इंतजार हुण खत्म होया। रीमैक्स गोल्ड रियल्टी दे गौल्डी खुमाल लेके आए हन साउथ कैल्डन विच प्रीमियम रिटेल अते ऑफिस स्पेस खरीदण दा एक होर सुनहरा मौका। पेश है कैल्डन कमर्शियल सेंटर, हाईवे 10 अते हाईवे 410 दे प्राइम इंटरसेक्शन ते 15 एकड़ विच बन रहा एक नवा कमर्शियल डेवलपमेंट। रिटेल अते ऑफिस यूनिट्स हुण सेल लई अवेलेबल हन। कैल्डन दी इस नवी कमर्शियल डेस्टिनेशन विच अपनी स्पेस अज ही पक्की करो। अपनी यूनिट अज ही बुक करन लई साडी टीम नाल कॉन्टैक्ट करो।
2: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਨੂਆ। ਆਈ ਐਮ ਅ ਲੋਇਰ ਐਟ ਨਨੂਆ ਐਂਡ ਯੂਐਫਏ ਲੋਇਰਸ।
3: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਦੈਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
2: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 647-793-6889।
4: ਆਓ ਫਿਰ ਤੁਹਾਨੂੰ ਅਜਿਹੇ ਸੁਪਰ ਲਿਸਟ ਕਰਨਾ ਚਾਹੁੰਦੇ ਹੋ ਤਾਂ ਭਾਉ ਦਾ ਸਿੱਕਾ ਚੱਲਦਾ ਹੈ। ਕਮਿਊਨਿਟੀ ਤੋਂ ਲੰਬੇ ਅਰਸੇ ਤੋਂ ਸੇਵਾ ਕਰਦੇ ਆ ਰਹੇ ਮਨਜੀਤ ਸਿੰਘ, ਫੋਨ ਨੰਬਰ 416-716-7653 ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ www.teammanjeet.ca।
5: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ। ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
6: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
7: ਕੈਲਡਨ ਸਬਜੀ ਫਾਰਮ, ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਹਨਾਂ ਦੇ ਖੁਦ ਦੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਸਬਜੀਆਂ, ਹਰੀਆਂ ਮਿਰਚਾਂ, ਘੀਆ, ਮਟਰ, ਕੱਦੂ, ਲੌਕੀ, ਸ਼ਲਗਮ, ਟਮਾਟਰ, ਸ਼ਿਮਲਾ ਮਿਰਚਾਂ ਅਤੇ ਵਨ ਸਵੰਨੀਆਂ ਸਬਜ਼ੀਆਂ ਦਾ ਰਾਜਾ, ਸਰੋਂ ਦਾ ਸਾਗ, ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ, ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਲਿਆ ਕੇ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 12050 ਏਅਰਪੋਰਟ ਰੋਡ ਇਨ ਕੈਲਡਨ, ਏਅਰਪੋਰਟ ਐਂਡ ਮੇਫੀਲ, ਔਰ ਕਾਲ 9058409000। ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲਡਨ ਸਬਜੀ ਫਾਰਮ।
8: ਸਤਿ ਸ਼੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕੌਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
9: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲਾਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ।
10: Authorized by the Harkirat Singh and Khushpal Singh Pawar campaigns.
7: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।

0: CJMR 1320 AM ਸੁਣਨ ਜਾ ਰਹੇ ਵੇਖਣ ਜਾ ਰਹੇ ਸਾਰੇ ਹੀ ਮੇਰੇ ਰੱਬ ਵਰਗੇ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਅਰਸ਼ ਚਾਵਲਾ ਵੱਲੋਂ ਅਦਬ ਅਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਭਲਾਈ ਪ੍ਰਵਾਨ ਪ੍ਰੋਗਰਾਮ ਦੇ ਵਿਚ ਆਪ ਜੀਆਂ ਦਾ ਸਾਰਿਆਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜੀ। ਠੀਕ 12 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਏਸ਼ੀਅਨ ਵਿਜ਼ਨ ਦੀ ਵਾਰੀ ਸ਼ੁਰੂ ਹੋ ਚੁੱਕੀ ਹੈ ਜੀ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਡਾ ਪ੍ਰੋਗਰਾਮ ਟਿਊਨਡ ਅਪ ਕਰ ਚੁੱਕੇ ਹੋਵੋਗੇ ਜੀ, ਐਂਡ ਬਹੁਤ ਸਾਰੀਆਂ ਗੱਲਾਂ ਬਾਤਾਂ, ਬਹੁਤ ਸਾਰਾ ਕਹਿ ਲਓ ਕਿ ਮਨੋਰੰਜਨ ਅਤੇ ਮਟੀਰੀਅਲ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿਚ ਲੈ ਕੇ ਆਏ ਹਾਂ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਡੇ ਨਾਲ ਜੁੜ ਚੁੱਕੇ ਹੋਵੋਗੇ ਜੀ। ਫੇਸਬੁੱਕ, ਯੂਟਿਊਬ ਤੇ ਲਾਈਵ ਆ। ਲੰਬੇ ਰੂਟਾਂ ਤੇ ਜਾ ਰਹੇ ਹੋ ਤਾਂ ਲੋਕਲ ਨੰਬਰ 647-910-1320, ਅਮੈਰੀਕਾ ਦਾ ਨੰਬਰ 6417411919, ਫੇਸਬੁੱਕ ਤੇ ਯੂਟਿਊਬ ਤੇ ਵੱਖ ਵੱਖ ਆਈ ਪੀ ਟੀਵੀ ਸਰਵਰਾਂ ਤੇ ਲਾਈਵ ਸਾਨੂੰ ਤੁਸੀਂ ਦੇਖ ਸਕਦੇ ਹੋ। ਪੰਜਾਬੀ ਸੈਕਸ਼ਨ ਚ ਜਾ ਕੇ ਰੰਗਲਾ ਪੰਜਾਬ ਨੂੰ ਐਜ਼ ਅ ਤੁਸੀਂ ਫੇਵਰਿਟ ਚੈਟ ਜ਼ਰੂਰ ਕਰ ਲੈਣਾ ਜੀ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ। ਅਗਰ ਤੁਸੀਂ ਟੈਸਲਾ ਦੀ ਗੱਡੀਆਂ ਦੇ ਵਿਚ ਆਪਣਾ ਮਨੋਰੰਜਨ ਸੁਣਨਾ ਚਾਹੁੰਦੇ ਹੋ ਭਾਵ 1320 ਨੂੰ, ਤੁਸੀਂ ਡਾਊਨਲੋਡ ਕਰ ਸਕਦੇ ਹੋ 1320 ਦਾ ਐਪ ਆਈ ਹਾਟ ਰੇਡੀਓ ਤੇ, ਅਤੇ ਰੰਗਲਾ ਪੰਜਾਬ CJMR 1320 ਤੁਸੀਂ ਟੈਸਲਾ ਦੀ ਗੱਡੀਆਂ ਦੇ ਵਿਚ ਲਾਈਵ ਸਟ੍ਰੀਮ ਕਰ ਸਕਦੇ ਹੋ। ਆਓ ਫਿਰ ਰੂਹ ਦੀ ਖੁਰਾਕ, ਖ਼ਬਰਾਂ ਲੈ ਕੇ ਸਾਡੀ ਟੀਮ ਹਾਜ਼ਰ ਹੈ, ਉਸ ਤੋਂ ਬਾਅਦ ਜਗਰਾਉਂ ਸ਼ਹਿਰ ਤੇ ਕੁਛ ਇਕ ਇਲੈਕਸ਼ਨ ਦੀਆਂ ਗੱਲਾਂ ਬਾਤਾਂ, ਕੁਛ ਇਕ ਕੈਂਡੀਡੇਟਸ ਜੇ ਆ ਗਏ ਤਾਂ ਨਾਲ ਆਪਾਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਵਿਚ। ਪਹਿਲਾਂ ਆਪਾਂ ਖ਼ਬਰਾਂ ਸੁਣ ਲੈਂਦੇ ਹਾਂ, ਉਸ ਤੋਂ ਬਾਅਦ ਆਉਂਦੇ ਹਾਂ ਵਾਪਸ। ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
2: ਖਬਰਾਂ ਦੇ ਇਸ ਬੁਲੇਟਿਨ ਵਿਚ ਤੁਹਾਡਾ ਸਵਾਗਤ, ਮੈਂ ਹਾਂ ਚਰਨਜੀਤ ਜੋਗੀ। ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਆਓ ਪਹਿਲਾਂ ਨਜ਼ਰ ਮਾਰ ਲਈਏ ਅੱਜ ਦੀਆਂ ਖਾਸ ਖਾਸ ਖਬਰਾਂ ਤੇ। CBI ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਕੈਂਪ ਆਫਿਸ ਤੇ ਛਾਪਾ, ਟੀਮਾਂ ਚੰਡੀਗੜ੍ਹ, ਮੋਹਾਲੀ ਤੇ ਸੰਗਰੂਰ ਵੀ ਪਹੁੰਚੀਆਂ, ਸਰਕਾਰ ਪਹੁੰਚੀ ਸੁਪਰੀਮ ਕੋਰਟ। ਪੰਜਾਬ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਪ੍ਰਗਟ ਸਿੰਘ ਨੂੰ ਕਾਂਗਰਸੀ ਆਗੂਆਂ ਨੇ ਦਿੱਤੀ ਵਧਾਈ। ਜਲੰਧਰ ਦੇ ਵਿਚ ਰਾਜ ਸਭਾ ਮੈਂਬਰ ਹਰਭਜਨ ਸਿੰਘ ਦਾ ਘਰ ਆਂਗਨਵਾੜੀ ਵਰਕਰਾਂ ਨੇ ਘੇਰਿਆ। ਪ੍ਰਤਾਪ ਸਿੰਘ ਬਾਜਵਾ ਦਾ ਦਾਅਵਾ ਕਿ ਆਪ ਕੱਟੇਗੀ 35-40 ਵਿਧਾਇਕਾਂ ਦੀਆਂ ਟਿਕਟਾਂ, ਇਸੇ ਕਰਕੇ ਮਾਈਸਰ ਖਾਨਾ ਨੇ ਰੋ ਰੋ ਕੇ ਸਿੱਖਿਆ ਕ੍ਰਾਂਤੀ ਦਾ ਕੱਢਿਆ ਜਲੂਸ। ਹੁਣ ਖਬਰਾਂ ਤਫਸੀਲ ਦੇ ਨਾਲ। ਕੇਂਦਰੀ ਜਾਂਚ ਬਿਊਰੋ CBI ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੈਕਟਰ 2 ਚੰਡੀਗੜ੍ਹ ਵਿਚ ਕੋਠੀ ਨੰਬਰ 50 ਸਥਿਤ ਕੈਂਪ ਦਫ਼ਤਰ ਤੇ ਦਬਿਸ਼ ਕੀਤੀ ਹੈ। ਕੇਂਦਰੀ ਸੁਰੱਖਿਆ ਬਲਾਂ ਵੱਲੋਂ ਸਖ਼ਤ ਸੁਰੱਖਿਆ ਹੇਠ CBI ਟੀਮਾਂ ਮੋਹਾਲੀ ਤੇ ਸੰਗਰੂਰ ਵੀ ਪਹੁੰਚਿਆ ਨੇ। ਸੈਕਟਰ 2 ਚੰਡੀਗੜ੍ਹ ਵਿਚ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਤੇ ਛਾਪੇਮਾਰੀ ਹੋਈ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੇ CBI ਜਾਂਚ ਕੀਤੀ ਜਾ ਰਹੀ ਹੈ। ਇਹ ਮਾਮਲਾ ED ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਦੇ ਅੰਦਰ ਤਬਾਦਲਿਆਂ ਤੇ ਤੈਨਾਤੀਆਂ ਤੇ ਸਰਕਾਰੀ ਟੈਂਡਰਾਂ ਸਮੇਤ ਕਈ ਮਾਮਲਿਆਂ ਦੇ ਵਿਚ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਣ ਤੋਂ ਬਾਅਦ ਸਾਹਮਣੇ ਆਇਆ। ED ਨੇ ਮੁੱਖ ਮੰਤਰੀ ਦੇ OSD ਰਾਜਬੀਰ ਸਿੰਘ ਘੁੰਮਣ ਨੂੰ ਮੁੱਖ ਦੋਸ਼ੀ ਵਜੋਂ ਨਾਮਜ਼ਦ ਕੀਤਾ। ਜਦੋਂ ਪੰਜਾਬ ਪੁਲਿਸ 3 ED ਪੱਤਰਾਂ ਦੇ ਬਾਵਜੂਦ ਕੇਸ ਦਰਜ ਕਰਨ ਵਿਚ ਅਸਫਲ ਰਹੀ ਤਾਂ ਐਡਵੋਕੇਟ ਨਿਖਲ ਸਰਾਫ ਨੇ ED ਰਿਪੋਰਟ ਦਾ ਹਵਾਲਾ ਦਿੰਦਿਆਂ ਹੋਇਆਂ ਹਾਈਕੋਰਟ ਦੇ ਵਿਚ ਇਕ ਪਟੀਸ਼ਨ ਦਾਇਰ ਕੀਤੀ ਸੀ। ਸਰਕਾਰ ਨੇ ਇਸ ਮਾਮਲੇ ਸਬੰਧੀ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ, ਪਰ ਅੱਜ ਸੁਪਰੀਮ ਕੋਰਟ ਨੇ ਮਾਨ ਦੀ ਤੁਰੰਤ ਸੁਣਵਾਈ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਔਰ ਇਸ ਨੂੰ ਕੱਲ ਜਾਂ ਪਰਸੋਂ ਦੇ ਲਈ ਮੁਕਦਮੇ ਦੀ ਤਾਰੀਖ ਤੈਅ ਕਰ ਦਿੱਤੀ ਹੈ। ਛਾਪੇਮਾਰੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਕਿ ਭਾਜਪਾ ਚੋਣਾਂ ਕਾਰਨ ਮੈਨੂੰ ਬਦਨਾਮ ਕਰਨਾ ਚਾਹੁੰਦੀ ਹੈ, ਜਨਤਾ ਤੋਂ ਮੈਨੂੰ ਮਿਲ ਰਹੇ ਪਿਆਰ ਨੂੰ ਦੇਖ ਕੇ ਭਾਜਪਾ ਡਰ ਗਈ ਹੈ। ਗੌਰਤਲਬ ਹੈ ਹਾਈਕੋਰਟ ਨੇ CM ਦੀ OSD ਰਾਜਬੀਰ ਸਿੰਘ ਘੁੰਮਰ ਦੇ ਵਿਰੁੱਧ FIR ਦਰਜ ਕਰਨ ਅਤੇ 2 ਮਹੀਨਿਆਂ ਦੇ ਅੰਦਰ ਅੰਦਰ ਜਾਂਚ ਰਿਪੋਰਟ ਦਾਖਲ ਕਰਨ ਦੇ ਲਈ ਹੁਕਮ ਜਾਰੀ ਕੀਤੇ ਨੇ। ਪ੍ਰਗਟ ਸਿੰਘ ਦੀ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਵਜੋਂ ਨਿਯੁਕਤੀ ਤੋਂ ਬਾਅਦ ਵੱਡੀ ਗਿਣਤੀ ਦੇ ਵਿਚ ਸੀਨੀਅਰ ਕਾਂਗਰਸੀ ਆਗੂ, ਸਾਬਕਾ ਮੰਤਰੀ, ਸਾਬਕਾ ਵਿਧਾਇਕ ਤੇ ਯੁਵਾ ਆਗੂ ਉਨ੍ਹਾਂ ਨੂੰ ਮਿਲਣ ਅਤੇ ਵਧਾਈ ਦੇਣ ਅਤੇ ਸ਼ੁਭ ਕਾਮਨਾਵਾਂ ਦੇਣ ਦੇ ਲਈ ਦਿੱਲੀ ਵਿਖੇ ਇਕੱਠੇ ਹੋਏ। ਇਸ ਮੌਕੇ ਤੇ ਕਈ ਕਾਂਗਰਸੀ ਆਗੂਆਂ ਜਿਨ੍ਹਾਂ ਵਿਚ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁੱਖ ਸਰਕਾਰੀਆ, ਭਾਰਤ ਭੂਸ਼ਣ ਆਸ਼ੂ, ਗੁਰਪ੍ਰੀਤ ਸਿੰਘ ਕਾਂਗੜ ਤੇ ਗੁਰਕੀਰਤ ਸਿੰਘ ਕੋਟਲੀ, ਸਾਬਕਾ ਵਿਧਾਇਕ ਕਿੱਕੀ ਢਿੱਲੋਂ, ਇੰਦਰਬੀਰ ਸਿੰਘ ਬੁਲਾਰੀਆ, ਸੁਖਪਾਲ ਸਿੰਘ ਭੁੱਲਰ ਤੇ ਅੰਗਦ ਸੈਣੀ ਸਮੇਤ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਤੇ ਹੋਰ ਬਹੁਤ ਸਾਰੇ ਲੋਕ ਤੇ ਆਗੂ ਉਨ੍ਹਾਂ ਨੂੰ ਵਧਾਈਆਂ ਦੇਣ ਪਹੁੰਚੇ। ਕਾਂਗਰਸੀ ਆਗੂਆਂ ਵਿਚ ਏਕਤਾ ਦਾ ਇਹ ਪ੍ਰਗਟਾਵਾ ਸੰਕੇਤ ਦਿੰਦਾ ਕਿ ਪੰਜਾਬ ਕਾਂਗਰਸ ਪੂਰੇ ਜੋਸ਼ ਅਤੇ ਇਕਜੁੱਟਤਾ ਦੇ ਨਾਲ ਜ਼ਮੀਨੀ ਪੱਧਰ ਤੇ ਸੰਗਠਨ ਨੂੰ ਮਜ਼ਬੂਤ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਵਿਚਾਰਾਂ ਦਾ ਪ੍ਰਗਟਾਵਾ ਪ੍ਰਗਟ ਸਿੰਘ ਨੇ ਉਨ੍ਹਾਂ ਆਗੂਆਂ ਨੂੰ ਮਿਲਣ ਤੋਂ ਬਾਅਦ ਕੀਤਾ। ਪ੍ਰਗਟ ਸਿੰਘ ਦੀ ਅਗਵਾਈ ਹੇਠਾਂ ਪਾਰਟੀ ਵਰਕਰਾਂ ਦੇ ਵਿਚ ਨਵੇਂ ਉਤਸ਼ਾਹ ਤੇ ਊਰਜਾ ਦਾ ਸੰਚਾਰ ਸਾਫ਼ ਦਿਖਾਈ ਦੇ ਰਿਹਾ।
3: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਹੋਵੇ ਜਾਂ ਬਾਏ ਕਰਨਾ ਹੋਵੇ, ਕਮਰਸ਼ੀਅਲ ਵਿਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ ਅਰਸ਼ ਚਾਵਲਾ 416-303-1515।
2: ਆਂਗਨਵਾੜੀ ਵਰਕਰਾਂ ਵੱਲੋਂ ਜਲੰਧਰ ਦੇ ਵਿਚ ਰਾਜ ਸਭਾ ਮੈਂਬਰ ਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਦਾ ਘਰ ਜਵਾਬ ਮੰਗੋ ਰੈਲੀ ਦੇ ਹਿੱਸੇ ਵਜੋਂ ਘੇਰਿਆ ਗਿਆ। ਵੱਡੀ ਗਿਣਤੀ ਦੇ ਵਿਚ ਔਰਤਾਂ ਇਕੱਠੀਆਂ ਹੋਈਆਂ ਔਰ ਕੇਂਦਰ ਸਰਕਾਰ ਦੀਆਂ ਨੀਤੀਆਂ ਤੇ ਲਟਕਦੀਆਂ ਹੋਈਆਂ ਮੰਗਾਂ ਲੈ ਕੇ ਭਾਜਪਾ ਦੇ ਵਿਰੁੱਧ ਜੰਮ ਕੇ ਉਨ੍ਹਾਂ ਨਾਅਰੇਬਾਜ਼ੀ ਕੀਤੀ ਹੈ। ਵਿਰੋਧ ਪ੍ਰਦਰਸ਼ਨ ਨੂੰ ਦੇਖਦਿਆਂ ਹੋਇਆਂ ਮੌਕੇ ਤੇ ਪੁਲਿਸ ਤੈਨਾਤ ਕੀਤੀ ਗਈ ਔਰ ਇਹ ਵਿਰੋਧ ਮੁੱਖ ਤੌਰ ਤੇ ਆਪਣੀਆਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਵਿਰੁੱਧ ਕੀਤਾ ਗਿਆ ਸੀ। ਪ੍ਰਦਰਸ਼ਨ ਕਰ ਰਹੀਆਂ ਔਰਤਾਂ ਦਾ ਕਹਿਣਾ ਹੈ ਕਿ 12 ਸਾਲ ਪਹਿਲਾਂ ਜਦੋਂ ਭਾਜਪਾ ਸਰਕਾਰ ਕੇਂਦਰ ਦੇ ਵਿਚ ਸੱਤਾ ਦੇ ਵਿਚ ਆਈ ਸੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਂਗਨਵਾੜੀ ਵਰਕਰਾਂ ਦੇ ਲਈ ਮਾਣ ਭੱਤਾ ਵਧਾਉਣ ਤੇ ਪੈਨਸ਼ਨ ਯੋਜਨਾ ਲਾਗੂ ਕਰਨ ਦਾ ਵਾਅਦਾ ਕੀਤਾ ਸੀ। ਹਾਲਾਂਕਿ ਇੰਨੇ ਸਾਲਾਂ ਬਾਅਦ ਵੀ ਮਾਣ ਭੱਤੇ ਦੇ ਵਿਚ ਕੋਈ ਸੁਧਾਰ ਨਹੀਂ ਹੋਇਆ। ਵਰਕਰਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਕੇਂਦਰ ਸਰਕਾਰ ਦੀ 60-40 ਅਨੁਪਾਤ ਯੋਜਨਾ ਤਹਿਤ ਸਿਰਫ 2700 ਰੁਪਏ ਦਿੱਤੇ ਜਾਂਦੇ ਨੇ। ਇਸ ਘੱਟ ਮਾਣ ਭੱਤੇ ਦੇ ਬਾਵਜੂਦ ਉਨ੍ਹਾਂ ਤੋਂ ਨਸ਼ਾ ਛੁਡਾਊ ਮੁਹਿੰਮ, ਮਾਵਾਂ ਧੀਆਂ ਸਤਿਕਾਰ ਯੋਜਨਾ ਤੇ ਕਈ ਹੋਰ ਸਰਕਾਰੀ ਯੋਜਨਾਵਾਂ ਤਹਿਤ ਵਾਧੂ ਕੰਮ ਕਰਵਾਇਆ ਜਾ ਰਿਹਾ। ਪ੍ਰਦਰਸ਼ਨਕਾਰੀ ਨੇ ਕਿਹਾ ਕਿ ਗਲਤ ਪੈਨਸ਼ਨ ਭੁਗਤਾਨਾਂ ਦਾ ਹਵਾਲਾ ਦਿੰਦਿਆਂ ਹੋਇਆਂ ਕਰਮਚਾਰੀਆਂ ਦੀਆਂ ਪੈਨਸ਼ਨਾਂ ਵਿਚ ਕਟੌਤੀ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਗਏ ਨੇ। ਪੰਜਾਬ ਵਿਧਾਨ ਸਭਾ ਦੇ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਤਿੱਖਾ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਸੂਬੇ ਦੇ ਵਿਚ ਵਿਗੜਦੀ ਕਾਨੂੰਨ ਵਿਵਸਥਾ, ਵਿਗੜਦੀ ਹੋਈ ਸਿੱਖਿਆ ਪ੍ਰਣਾਲੀ ਤੇ ਸਰਕਾਰ ਦੀ ਕਾਰਜਸ਼ੈਲੀ ਸਬੰਧੀ ਬਹੁਤ ਮਾੜੇ ਹਾਲਾਤ ਨੇ। ਪ੍ਰਤਾਪ ਸਿੰਘ ਬਾਜਵਾ ਭੋਆ ਦੇ ਵਿਚ ਸਾਬਕਾ ਵਿਧਾਇਕ ਜੋਗਿੰਦਰ ਪਾਲ ਵੱਲੋਂ ਆਯੋਜਿਤ ਇਕ ਪ੍ਰੋਗਰਾਮ ਵਿਚ ਸ਼ਾਮਲ ਹੋ ਰਹੇ ਸਨ। ਆਮ ਆਦਮੀ ਪਾਰਟੀ ਦੇ ਇਕ ਵਿਧਾਇਕ ਦੇ ਰੋਂਦਿਆਂ ਹੋਇਆਂ ਦੀ ਵੀਡੀਓ ਵਾਇਰਲ ਹੋਣ ਤੇ ਪ੍ਰਤਾਪ ਸਿੰਘ ਬਾਜਵਾ ਨੇ ਚੁਟਕੀ ਲੈਂਦਿਆਂ ਕਿਹਾ ਕਿ ਆਪ ਸਰਕਾਰ ਆਉਣ ਵਾਲੀਆਂ ਚੋਣਾਂ ਦੇ ਵਿਚ ਲਗਭਗ 35-40 ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਰੱਦ ਕਰਨ ਦੀ ਯੋਜਨਾ ਬਣਾ ਰਹੀ ਹੈ। ਵਿਧਾਇਕ ਸੁਖਬੀਰ ਸਿੰਘ ਮਾਈਸਰ ਖਾਨਾ ਦਾ ਰੋਣਾ ਸਕੂਲਾਂ ਦੇ ਵਿਚ ਅਧਿਆਪਕਾਂ ਦੀ ਘਾਟ ਨਹੀਂ ਸਗੋਂ ਉਨ੍ਹਾਂ ਦੀ ਆਪਣੀ ਟਿਕਟ ਕੱਟੇ ਜਾਣ ਦੇ ਡਰ ਕਾਰਨ ਸੀ। ਬਾਜਵਾ ਨੇ ਕਿਹਾ ਕਿ ਪਾਰਟੀ ਆਪਣੀਆਂ ਪ੍ਰਬੰਧਕੀ ਅਸਫਲਤਾਵਾਂ ਦੇ ਲਈ ਵਿਧਾਇਕਾਂ ਨੂੰ ਜ਼ਿੰਮੇਵਾਰ ਠਹਿਰਾ ਕੇ ਉਨ੍ਹਾਂ ਨੂੰ ਰਾਜਨੀਤਿਕ ਤੌਰ ਤੇ ਕੁਰਬਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ 90 ਦਿਨਾਂ ਵਿਚ ਕਈ ਹੋਰ ਵੀ ਵਿਧਾਇਕ ਰੋਂਦੇ ਹੋਏ ਦਿਖਾਈ ਦੇਣਗੇ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
4: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
5: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
6: ਰਿਟਸ ਫਰਨੀਚਰ ਦਾ ਇਹ ਮੈਸੇਜ ਜ਼ਰਾ ਧਿਆਨ ਨਾਲ ਸੁਣੋ। ਸਸਤਾ

0: Meet Rohit the Yes Man at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi. High end da saman mile sasta.
2: ਮੈਂ ਸੁਖਮਨ ਸਿੰਘ ਤੁਹਾਡਾ ਵਾਰਡ 9 ਐਂਡ 10 ਤੋਂ ਰੀਜਨਲ ਕਾਉਂਸਲਰ ਉਮੀਦਵਾਰ ਮੈਂ ਇੱਕ ਵਕੀਲ ਹਾਂ ਅਤੇ ਮੈਂ ਕੈਨੇਡਾ ਦੀ ਸਭ ਤੋਂ ਵੱਡੀ ਲਾਅ ਫਰਮ ਵਿੱਚ ਕੰਮ ਕਰਦਾ ਹਾਂ ਬ੍ਰੈਂਪਟਨ ਦੇ ਨਿਵਾਸੀ ਵਧੇ ਹੋਏ ਪ੍ਰਾਪਰਟੀ ਟੈਕਸ ਅਤੇ ਕ੍ਰਾਈਮ ਤੋਂ ਬਹੁਤ ਦੁਖੀ ਹਨ ਸਾਨੂੰ ਰੀਜਨਲ ਕਾਉਂਸਲਰ ਚਾਹੀਦਾ ਜੋ ਇਹਨਾਂ ਮੁੱਦਿਆਂ ਦੀ ਆਵਾਜ਼ ਉਠਾਵੇ ਅਕਤੂਬਰ 10, 11, 16, 17 ਦੀ ਐਡਵਾਂਸ ਵੋਟਾਂ ਤੇ ਮੈਨੂੰ ਵੋਟ ਪਾ ਕੇ ਕਾਮਯਾਬ ਕਰੋ ਫਾਰ ਮੋਰ ਇਨਫਾਰਮੇਸ਼ਨ ਵਿਜ਼ਿਟ ਸੁਖਮਨ ਸਿੰਘ.com ਆਥੋਰਾਈਜ਼ਡ ਬਾਈ ਦ ਸੁਖਮਨ ਸਿੰਘ ਕੈਂਪੇਨ

0: ਲੋ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ ਤੇ ਆਓ ਫਿਰ ਪ੍ਰੋਗਰਾਮ ਨੂੰ ਅਗਾਂਹ ਤੋਰਦੇ ਹੋਏ ਬਹੁਤ ਸਾਰੀਆਂ ਗੱਲਾਂ ਬਾਤਾਂ ਲੈ ਕੇ ਅਸੀਂ ਹਾਜ਼ਰ ਹੋ ਚੁੱਕੇ ਹਾਂ ਠੀਕ 12 ਵਜੇ ਤੱਕ ਤੁਹਾਡਾ ਤੇ ਸਾਡਾ ਸਾਥ ਰਹੇਗਾ ਸਟੂਡੀਓ ਦਾ ਨੰਬਰ 905-813-1320 ਤੇ ਸਾਡੀ ਟੀਮ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਪ੍ਰੋਗਰਾਮ ਦੇ ਵਿੱਚ ਜਿੰਨੇ ਵੀ ਸਾਡੇ ਦਰਸ਼ਕ ਸਰੋਤੇ ਸਾਡੇ ਨਾਲ ਜੁੜ ਚੁੱਕੇ ਨੇ ਉਨ੍ਹਾਂ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਤੇ ਆਓ ਫਿਰ ਹੁਣ ਸਾਡੀ ਲਾਈਨ ਐਨੀ ਮੂਵਮੈਂਟ ਜੁੜਨ ਜਾ ਰਹੀ ਹੈ ਜੀ ਸ਼ਹਿਰ ਜਗਰਾਓ ਤੇ ਜਗਰਾਓ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਲੈ ਕੇ ਰਾਣਾ ਜੀ ਪੇਸ਼ ਹੋਣ ਜਾ ਰਹੇ ਨੇ ਜੀ ਤੁਸੀਂ ਵੀ ਅਗਰ ਭਾਗ ਲੈਣਾ ਚਾਹੁੰਦੇ ਹੋ ਜੀ ਗੱਲਾਂ ਬਾਤਾਂ ਦੇ ਵਿੱਚ ਤਾਂ ਨੰਬਰ ਟੂ ਕਾਲ ਇਜ 905-813-1320 ਤੇ ਸਾਡੀ ਟੀਮ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਲਾਈਨ ਅਸੀਂ ਮਿਲਾਉਣ ਜਾ ਰਹੇ ਹਾਂ ਜੀ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਲੈ ਕੇ ਰਾਣਾ ਜੀ ਹਾਜ਼ਰ ਹੋਣ ਵਾਲੇ ਨੇ ਇਸ ਵਿਸ਼ੇਸ਼ ਬੁਲੇਟਿਨ ਨੂੰ ਸਪਾਂਸਰ ਕਰ ਰਹੇ ਹਨ ਐਨ ਆਰ ਆਈ ਮੈਰਿਜ ਬਿਊਰੋ ਅਸ਼ੋਕ ਜੁਵੈਲਰਸ ਤੋਂ ਵੀਰ ਰਾਜੂ ਜੀ ਹਾਈ ਪੁਆਇੰਟ ਫਰਨੀਚਰ ਤੋਂ ਮਾਨਵ ਜੀ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਇਜ਼ ਆਲਸੋ ਬ੍ਰੌਟ ਯੂ ਬਾਏ ਦ ਵਨ ਐਂਡ ਓਨਲੀ ਪੀਜ਼ਾ ਮਸ਼ੀਨ ਦੀ ਟੂ ਫਿਲੋਸਫਰ ਟ੍ਰੇਲ ਬ੍ਰੈਂਪਟਨ ਵਾਲੀ ਲੋਕੇਸ਼ਨ ਤੇ ਆਓ ਫਿਰ ਪ੍ਰੋਗਰਾਮ ਨੂੰ ਅਗਾਹ ਤੋਰਦੇ ਹੋਏ ਰਾਣਾ ਜੀ ਲਾਈਨ ਤੇ ਜੁੜ ਚੁੱਕੇ ਨੇ ਤੇ ਕਰਦੇ ਹਾਂ ਉਨ੍ਹਾਂ ਦਾ ਸਵਾਗਤ ਰਾਣਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਸ਼ੋਅ ਦੇ ਵਿਚ ਸਤਿ ਸ੍ਰੀ ਅਕਾਲ ਗੱਲਾਂ ਬਾਤਾਂ ਕਰਦੇ ਆ ਪੰਜਾਬ ਦੀਆਂ ਕੁਛ ਰਾਜਨੀਤਿਕ ਗੱਲਾਂ ਬਾਤਾਂ ਤੇ ਪਹਿਲਾ ਖਬਰ ਹੀ ਚਲੋ ਪਟਾਕੇਦਾਰ ਹੈ ਜੀ ਤੇ ਹੋ ਗਿਆ ਮੁਕਦਮਾ ਕਹਿ ਲੋ ਕਿ ਦਰਜ ਓਐਸਡੀ ਸਾਹਿਬ ਦੇ ਉੱਤੇ ਹੋ ਗਿਆ ਜੀ ਤੇ ਖਬਰ ਇਹ ਵੀ ਆ ਰਹੀ ਹੈ ਕਿ ਕਈ ਕਈ ਥਾਵਾਂ ਤੇ ਹੋਰ ਵੀ ਮੁਕਦਮੇ ਦਰਜ ਹੋਏ ਨੇ ਪੰਜਾਬ ਦੇ ਕਿਹੜੇ ਕਿਹੜੇ ਹਿੱਸਿਆਂ ਵਿਚ ਸੀਬੀਆਈ ਨੇ ਰੇਡ ਮਾਰੀ ਜੀ
1: ਬਿਲਕੁਲ ਬਿਲਕੁਲ ਅਰਸ਼ ਭਾਜੀ ਬਹੁਤ ਦਿਨਾਂ ਤੋਂ ਨਾ ਇੱਕ ਗੱਲ ਚਰਚਾ ਛਿੜੀ ਹੋਈ ਸੀ ਪੰਜਾਬ ਦੇ ਵਿਚ ਕਿ ਸੀਬੀਆਈ ਤੇ ਈਡੀ ਵੱਲੋਂ ਰੇਡ ਕੀਤੀ ਗਈ ਸੀ ਤੇ ਜਦੋਂ ਈਡੀ ਦੇ ਪਰਚੇ ਦੀ ਸਿਫਾਰਿਸ਼ ਕੀਤੀ ਤਾਂ ਡੀਜੀਪੀ ਸਾਹਿਬ ਨੇ ਪੰਜਾਬ ਪੁਲਿਸ ਨੇ ਪਰਚਾ ਦੇਣਾ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਉਸ ਤੋਂ ਬਾਅਦ ਕੀ ਹੁੰਦਾ ਕਿ ਉਸ ਤੋਂ ਬਾਅਦ ਈਡੀ ਆ ਜਿਹੜਾ ਮਾਨਯੋਗ ਹਾਈਕੋਰਟ ਦੇ ਵਿਚ ਆਪਣੀ ਪਟੀਸ਼ਨ ਦਾਇਰ ਕਰਦੇ ਆ ਤੇ ਉੱਥੋਂ ਹੁਕਮ ਜਾਰੀ ਕਰਾ ਲੈਂਦੇ ਤੇ ਉਸ ਤੋਂ ਬਾਅਦ ਸੀਬੀਆਈ ਦੀ ਜਾਂਚ ਸ਼ੁਰੂ ਹੋ ਜਾਂਦੀ ਪਰ ਅਰਸ਼ ਭਾਜੀ ਗੱਲ ਲੋਕਾਂ ਨੂੰ ਇੰਨੀ ਪਤਾ ਨਹੀਂ ਸੀ ਕਿ ਇੰਨੀ ਫਾਸਟ ਕੰਮ ਹੋ ਜਾਊ ਕਿਉਂਕਿ ਸੀਬੀਆਈ ਨੂੰ ਹਾਈਕੋਰਟ ਨੇ ਇਹ ਦੇਸ਼ ਦਿੱਤੇ ਸੀ ਕਿ 2 ਮਹੀਨਿਆਂ ਦੇ ਵਿੱਚ ਸਾਨੂੰ ਜਿਹੜੀ ਤੁਹਾਡੀ ਰਿਪੋਰਟ ਬਣਾ ਕੇ ਦਿਓ ਕਿ ਇਸ ਤੇ ਕੀ ਪੈਰਵਾਈ ਹੋ ਰਹੀ ਆ ਪਰ ਸੀਬੀਆਈ ਨੇ ਆਪਾਂ ਦੱਸਦੇ ਨੇ ਕਿ ਅੱਜ ਮਾਰਨਿੰਗ ਦੇ ਵਿੱਚ ਹੀ ਪ੍ਰੈਸ ਨੋਟ ਜਾਰੀ ਕਰਕੇ ਮੁਕੱਦਮਾ ਦਰਜ ਕਰ ਦਿੱਤਾ ਤੇ ਹੁਣ ਗੱਲ ਇਹ ਆ ਕਿ ਐਫ ਆਈ ਆਰ ਦਰਜ ਕਰ ਦਿੱਤੀ ਗਈ ਆ 6-7 ਬੰਦਿਆਂ ਦੇ ਨਾਮ ਤੇ ਬਾਕੀ ਅਣਪਛਾਤੇ ਪਾਏ ਗਏ ਆ ਤੇ ਵੱਡੀ ਗੱਲ ਇਹ ਕਿ ਪੰਜਾਬ ਦੇ 8 ਵੱਖ ਵੱਖ ਕਿ ਪਰਚੇ ਕਿਹਦੇ ਕਿਹਦੇ ਦਰਜ ਆ
0: ਜੀ
1: ਸਾਹਿਬ ਦੇ ਓਐਸ
0: ਰਾਣਾ ਜੀ ਤੁਹਾਡੀ ਲਾਈਨ ਵਿੱਚੋਂ ਥੋੜੀ ਜੀ ਕੱਟ ਰਹੀ ਹੈ ਜੀ
1: ਘੁੰਮਣ ਦੇ ਮੁਕੱਦਮਾ ਦਰਜ
0: ਲਾਈਨ ਥੋੜੀ ਜੀ ਕੱਟ ਰਹੀ ਹੈ ਵਿੱਚੋਂ ਜੀ ਥੋੜਾ ਜਿਹਾ ਮੋਟਾ ਇੱਧਰ ਉੱਧਰ ਹਿਲਾ ਲਓ ਜੀ ਜੀ
1: ਪਹਿਲਾਂ ਦੱਸ ਦਈਏ ਕਿ ਓਐਸ ਘੁੰਮਣ ਤੇ ਮੁਕੱਦਮਾ ਦਰਜ ਹੁੰਦਾ ਸੀਬੀਆਈ ਵੱਲੋਂ ਤੇ ਦੂਸਰਾ ਨਾਮ ਨਿਤਿਨ ਗੋਹਿਲ ਇਸ ਤੋਂ ਬਾਅਦ ਯਤਨ ਗੋਹਿਲ ਫਿਰ ਇਸ ਤੋਂ ਬਾਅਦ ਏਐਸਜੀ ਰਾਜਾ ਇਸ ਤੋਂ ਬਾਅਦ ਰੋਮੀ ਰਾਜਾ ਮਹਾਜਨ ਵੀਰ ਦਵਿੰਦਰ ਪ੍ਰੈਸ ਨੋਟ ਜਾਰੀ ਕਰ ਦਿੱਤਾ ਗਿਆ ਹੁਣ ਗੱਲ ਇਹ ਹੈ ਕਿ ਪ੍ਰੈਸ ਨੋਟ ਜਾਰੀ ਕਰਨ ਤੋਂ ਬਾਅਦ ਛਾਪੇਮਾਰੀਆਂ ਕੀਤੀਆਂ ਗਈਆਂ ਹੁਣ ਜੇਕਰ ਦੇਖਿਆ ਜਾਵੇ ਕਿ ਪੰਜਾਬ ਦੇ ਕਿਹੜੇ ਕਿਹੜੇ ਹਿੱਸਿਆਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਈਡੀ ਵੱਲੋਂ ਔਰ ਵੱਡੀ ਗੱਲ ਇਹ ਅਰਸ਼ ਭਾਜੀ ਛਾਪੇਮਾਰੀ ਵੀ ਇੱਕੋ ਟਾਈਮ ਹੀ ਕੀਤੀ ਗਈ ਵੱਖ ਵੱਖ ਹਿੱਸਿਆਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਛਾਪੇਮਾਰੀ ਹੁੰਦੀ ਆ ਮੋਹਾਲੀ ਦੇ ਵਿੱਚ ਛਾਪੇਮਾਰੀ ਕੀਤੀ ਗਈ ਗੁਰਦਾਸਪੁਰ ਦੇ ਵਿੱਚ ਛਾਪੇਮਾਰੀ ਕੀਤੀ ਗਈ ਇਸ ਤੋਂ ਬਾਅਦ ਸੰਗਰੂਰ ਦੇ ਪਿੰਡ ਘਰਾਚੋ ਵਿੱਚ ਛਾਪੇਮਾਰੀ ਕੀਤੀ ਗਈ ਤੇ ਜਲੰਧਰ ਛਾਪੇਮਾਰੀ ਜਦੋਂ ਹੁੰਦੀ ਆ ਤਾਂ ਉੱਥੋਂ ਲੈਪਟਾਪ ਬਰਾਮਦ ਹੁੰਦੇ 4-5 ਲੈਪਟਾਪ ਬਰਾਮਦ ਹੁੰਦੇ 6-7 ਮੋਬਾਈਲ ਬਰਾਮਦ ਹੁੰਦੇ ਆ ਫਿਰ ਕਾਫੀ ਡਾਕੂਮੈਂਟ ਵੀ
0: ਬਰਾਮਦ
1: ਹੋਰ ਵੀ ਠੋਸ ਕਰ ਦੇਣਗੇ ਜਿਹੜਾ ਇਹ ਮੁਕੱਦਮਾ ਦਰਜ ਕੀਤਾ ਗਿਆ ਹੁਣ ਅਰਸ਼ ਭਾਜੀ ਗੱਲ ਇੱਥੇ ਨੀ ਖਤਮ ਹੋਈ ਗੱਲ ਇਹ ਆ ਕਿ ਚਰਚਾਵਾਂ ਦੀ ਗੱਲ ਕਰਦਾ ਮੈਂ ਪੁਸ਼ਟੀ ਨਹੀਂ ਕਰਦਾ ਕਰ ਸਕਦਾ ਕਿ ਜਿੱਥੇ ਅਣਪਛਾਤੇ ਵਿਅਕਤੀ ਪਾਏ ਆ ਸ਼ਾਇਦ ਚਰਚਾਵਾਂ ਚੱਲ ਰਹੀਆਂ ਕਿ ਸ਼ਾਇਦ ਸੀਐਮ ਸਾਹਿਬ ਦੇ ਘਰਵਾਲੀ ਦਾ ਨਾਮ ਵੀ ਦਰਜ ਹੋ ਸਕਦਾ ਇਸ ਮੁਕੱਦਮੇ ਦੇ ਵਿੱਚ, ਕਿਉਂਕਿ ਸੀਐਮ ਸਾਹਿਬ ਦੇ ਘਰ ਵਾਲੀ ਡਾਕਟਰ ਗੁਰਪ੍ਰੀਤ ਪਹਿਲਾਂ ਵੀ ਵਿਵਾਦਾਂ ਵਿੱਚ ਰਹੀ, 5 ਕਰੋੜ ਨੂੰ ਲੈ ਕੇ ਕਾਫੀ ਵਾਰ ਮੀਡੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਰਹੀ ਔਰ ਵਿਰੋਧੀ ਧਿਰਾਂ ਨੇ ਇਸ ਦਾ ਪੂਰਾ ਰੱਜ ਕੇ ਖੂਬ ਮਜ਼ਾਕ ਵੀ ਉਡਾਇਆ ਮੈਡਮ ਦਾ ਕਿ 5-5 ਕਰੋੜ ਰੁਪਇਆ ਜਦੋਂ ਤੁਸੀਂ ਲੈਨੇ ਹੋ, ਠੀਕ ਹੈ ਨਾ। ਇਸ ਤੋਂ ਬਾਅਦ ਕੀ ਇਹ ਵਿਵਾਦ ਦੇ ਵਿੱਚ ਛੱਡਣ ਤੋਂ ਬਾਅਦ ED ਦੀ ਰੇਡ ਹੁੰਦੀ ਆ ਹਿੱਸਿਆਂ ਦੇ ਵਿੱਚ, ਔਰ ਹੁਣ ਇਹ ਆ ਚਰਚਾਵਾਂ, ਸਿਆਸੀ ਚਰਚਾਵਾਂ ਅੱਜ ਵੀ ਇਹੀ ਚੱਲ ਰਹੀਆਂ ਕਿ ਹੋ ਸਕਦਾ ਕੁਛ ਹੀ ਦਿਨਾਂ ਦੇ ਵਿੱਚ ਇਹਦੇ ਵਿੱਚ ਮੁਕੱਦਮੇ ਦੇ ਵਿੱਚ ਜਿਹੜਾ ਅਣਪਛਾਤੇ ਪਾਏ ਜਾਂਦੇ ਨਾ ਅਰਸ਼ ਭਾਜੀ, ਅਣਪਛਾਤਿਆਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਬੰਦੇ ਨਾਮਜ਼ਦ ਕੀਤੇ ਜਾਣਗੇ ਜਿਹੜੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਰੱਖਦੇ ਆ। ਹੁਣ ਇੱਥੇ ਇਹ ਵੀ ਚਰਚਾਵਾਂ ਚੱਲ ਰਹੀਆਂ ਕਿ ਕੁਛ ਹੀ ਦਿਨਾਂ ਦੇ ਵਿੱਚ ਜਿਹੜੀ ਮਾਨ ਸਾਹਿਬ ਦੀ ਪਤਨੀ, ਉਹਨਾਂ ਨੂੰ ਵੀ ਸ਼ਾਇਦ ਨਾਮ ਦਰਜ ਕੀਤਾ ਜਾ ਸਕਦਾ ਮੁਕੱਦਮੇ ਦੇ ਵਿੱਚ।
0: 905-813-1300
1: ਜੇਕਰ ਮੁਕੱਦਮੇ ਦੇ ਵਿੱਚ ਉਸਦੀ ਪਤਨੀ ਨਾਮਜ਼ਦ ਹੁੰਦੀ ਹੈ, ਨਾਮਜ਼ਦ ਹੁੰਦੀ ਆ, ਤਾਂ ਸਿਆਸਤ ਦੇ ਵਿੱਚ ਇੱਕ ਵੱਡਾ ਭੂਚਾਲ ਆਜੂਗਾ। ਇਹ ਦੱਸ ਦੇਣਾ ਕਿ ਪੰਜਾਬ ਦੀ ਸਿਆਸਤ ਇੰਨੀ ਕੁ ਗਰਮਾ ਜੂਗੀ ਕਿ ਜਿੱਥੇ ਆਮ ਆਦਮੀ ਪਾਰਟੀ ਕਹਿੰਦੀ ਆ ਮੈਨੂੰ ਇੱਕ ਮੌਕਾ ਦਿਓ, ਤੇ ਜਿੱਥੇ ਅੱਜ ਉਸਾਰ, ਮੈਂ ਅੱਜ ਦੀ ਗੱਲ ਕਰਦਾ, ਜੇਕਰ ਸਰਵੇ ਕਰੀਏ ਤਾਂ ਅੱਜ ਆਮ ਆਦਮੀ ਪਾਰਟੀ ਚਾਹੇ 60% ਪੰਜਾਬ ਦੇ ਵਿੱਚ ਜਿੱਤਣ ਦੀ ਉਮੀਦ ਵਿੱਚ ਹੋਏਗੀ, ਪਰ ਜੇਕਰ ਆਮ ਭਗਵੰਤ ਮਾਨ ਦੀ ਪਤਨੀ ਦੇ ਪਰਚਾ ਦਰਜ ਹੁੰਦਾ ਤਾਂ ਜਿਹੜੇ ਆਮ ਆਦਮੀ ਪਾਰਟੀ ਦੇ ਉਸਾਰ 30% ਹੀ ਪੰਜਾਬ ਦੇ ਵਿੱਚ ਰਹਿ ਜਾਣਗੇ, ਬਾਕੀ 70% ਹੋਰ ਧਰਾਵਾਂ ਵੱਲ, ਹੋਰ ਉਮੀਦਵਾਰਾਂ ਜਾਂ ਹੋਰ ਪਾਰਟੀਆਂ ਵੱਲ ਚਲੇ ਜਾਣਗੇ। ਕਿਉਂਕਿ ਇੱਕ ਮੁੱਖ ਮੰਤਰੀ ਸੀਐਮ ਤੇ ਪਤਨੀ ਤੇ ਪਰਚਾ ਦਰਜ ਹੋਣਾ ਬਹੁਤ ਵੱਡੀ ਗੱਲ ਆ ਜੇਕਰ ਨਾਮਜ਼ਦ ਹੋ ਜਾਂਦਾ। ਵੈਸੇ ਸਿਆਸੀ ਚਰਚਾਵਾਂ ਤੇ ਆਪਾਂ ਖੁੰਡ ਚਰਚਾ ਦੀ ਗੱਲ ਕਰਦੇ, ਸਿਆਸੀ ਚਰਚਾਵਾਂ ਦੀ ਇਹੀ ਆ, ਪਰ ਇਹਨਾਂ ਚਰਚਾਵਾਂ ਦੀ ਅਸੀਂ ਆਪਣੇ ਚੈਨਲ ਦੇ ਰਾਹੀਂ ਕੋਈ ਪੁਸ਼ਟੀ, ਠੋਸ ਪੁਸ਼ਟੀ ਨਹੀਂ ਕਰਾਂਗੇ, ਪਰ ਸਿਆਸਤ ਦੇ ਵਿੱਚ ਜਿਹੜੀਆਂ ਚਰਚਾਵਾਂ ਅੰਦਰ ਗਿਣਤੀ ਸੂਤਰਾਂ ਤੋਂ ਪਤਾ ਲੱਗ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੁਕੱਦਮੇ ਦੇ ਵਿੱਚ ਉਹਨਾਂ ਦੀ ਪਤਨੀ ਨੂੰ ਨਾਮਜ਼ਦ ਕੀਤਾ ਜਾ ਸਕਦਾ।
0: ਤੁਸੀਂ ਇਸ ਵੇਲੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ, ਹੁਣਵਾਈ ਸਾਡੇ ਸਰੋਤਿਆਂ ਦੀ ਹੈ ਜੀ। 905-813-1300 905-813-1300 ਤੇ ਇਸ ਵੇਲੇ ਰਾਣਾ ਜੀ ਲਾਈਵ ਸਾਡੇ ਨਾਲ ਜਗਰਾਓ ਸ਼ਹਿਰ ਤੋਂ ਹਾਜ਼ਰ ਨੇ, ਤੁਸੀਂ ਵੀ ਆਪਣੀ ਟਿੱਪਣੀਆਂ ਆਨ ਏਅਰ ਆ ਕੇ ਰੱਖ ਸਕਦੇ ਹੋ। ਵਾਰਿਸ ਪੰਜਾਬ ਵੱਲੋਂ ਪੰਜਾਬ ਦੇ ਲੋਕਾਂ ਨਾਲ ਪਹਿਲਾਂ ਇੱਕ ਵੱਡਾ ਵਾਅਦਾ ਕੀਤਾ ਸਾਂਝ।
1: ਬਿਲਕੁਲ ਬਿਲਕੁਲ ਅਰਸ਼ ਭਾਜੀ, ਜਿੱਥੇ ਆਪਾਂ ਨੂੰ ਪਤਾ ਕਿ ਵਾਰਿਸ ਪੰਜਾਬ ਨੂੰ ਚਾਹੇ ਹਲੇ ਤੱਕ ਰਜਿਸਟ੍ਰੇਸ਼ਨ ਨਹੀਂ ਮਿਲੀ ਪਾਰਟੀ ਨੂੰ, ਤੇ ਪਾਰਟੀ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਰਜਿਸਟ੍ਰੇਸ਼ਨ ਨਹੀਂ ਮਿਲਦੀ ਤਾਂ ਅਸੀਂ ਆਜ਼ਾਦ ਚੋਣ ਲੜਾਂਗੇ, ਪਰ ਪਾਰਟੀ ਵੱਲੋਂ ਅੱਜ ਪੰਜਾਬ ਦੇ ਨਾਲ ਜਿਹੜਾ ਵਾਅਦਾ ਕੀਤਾ ਗਿਆ ਤੇ ਉਹ ਪਹਿਲਾਂ ਉਹਨਾਂ ਨੇ ਜਿਵੇਂ ਮਨੋਰਥ ਪੱਤਰ ਆਪਾਂ ਰੱਖ ਦਿੰਦੇ ਹਾਂ ਚੋਣਾਂ ਤੋਂ ਪਹਿਲਾਂ, ਤਾਂ ਉਹ ਮਨੋਰਥ ਪੱਤਰ ਹੀ ਰੱਖ ਦਿੱਤਾ ਗਿਆ ਤੇ ਉਹਨਾਂ ਨੇ ਇਹ ਵਾਅਦਾ ਕੀਤਾ ਪੰਜਾਬ ਦੇ ਵਿੱਚ ਕਿ ਜੇਕਰ ਸਾਡੀ ਸਰਕਾਰ ਬਣਦੀ ਹੈ ਤਾਂ ਪਿਛਲੀਆਂ ਸਰਕਾਰਾਂ ਦੇ 30 ਸਾਲ ਦਾ ਹਿਸਾਬ ਕਿਤਾਬ ਉਸੇ ਦਿਨ ਹੀ ਲਿਆ ਜਾਏਗਾ ਜਿਸ ਦਿਨ ਪੰਜਾਬ ਦੇ ਵਿੱਚ ਸਾਡੀ ਸਰਕਾਰ ਬਣੂਗੀ। ਸਰਕਾਰਾਂ ਨੇ ਕਰਜ਼ਾ ਚਾੜਿਆ ਹੋਇਆ ਉਸ ਕਰਜ਼ੇ ਦਾ ਹਿਸਾਬ ਲੈ ਕੇ ਦੋਸ਼ੀਆਂ ਤੇ ਬਣਦੀ ਹੋਈ ਕਾਰਵਾਈ ਕੀਤੀ ਜਾਊਗੀ। ਔਰ ਵੱਡੀ ਗੱਲ ਇਹ ਕਿ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪਿਤਾ ਤਰਸੇਮ ਸਿੰਘ ਨੇ ਇਹ ਵੀ ਕਹਿ ਦਿੱਤਾ ਕਿ ਅਸੀਂ ਸਜ਼ਾ ਵੀ ਐਸੀ ਦੇਵਾਂਗੇ ਦੋਸ਼ੀਆਂ ਨੂੰ, ਚੌਂਕ ਦੇ ਵਿੱਚ ਖੜਾ ਕੇ ਦੋਸ਼ੀ ਕਰਾਰ ਕਰਾਂਗੇ ਤੇ ਸ਼ਰਮਿੰਦਗੀ ਫੀਲ ਕਰਾਵਾਂਗੇ। ਔਰ ਵੱਡੀ ਗੱਲ ਇਹ ਕਿ ਕਹਿੰਦਾ ਲਗਜ਼ਰੀ ਕਾਰਾਂ ਦੇ ਵਿੱਚ ਬਿਠਾ ਕੇ ਨਹੀਂ ਲਈ ਜਾਵਾਂਗੇ ਜੇ ਕੋਈ ਦੋਸ਼ੀ ਨਿਕਲਿਆ, ਚਾਹੇ ਉਹ ਵੱਡੇ ਤੋਂ ਵੱਡਾ ਚਾਹੇ ਮੁੱਖ ਮੰਤਰੀ ਸਾਬਕਾ ਕਿਉਂ ਨਾ ਰਿਹਾ ਹੋਵੇ। ਕਹਿੰਦਾ ਜਿਸ ਤਰੀਕੇ ਨਾਲ ਆਮ ਦੋਸ਼ੀ ਨਾਲ ਸਲੂਕ ਕੀਤਾ ਜਾਂਦਾ, ਉਸਨੇ ਗੁੱਟਾਂ ਦੇ ਵਿੱਚ ਹੱਥ ਘੜੀ ਲਾ ਕੇ ਉਸਨੂੰ ਨਾਰਮਲ ਗੱਡੀ ਦੇ ਵਿੱਚ ਬਿਠਾ ਕੇ ਥਾਣੇ ਦਰਬਾਰੇ ਤੋਰ ਕੇ ਲਿਜਾਇਆ ਜਾਊਗਾ। ਕਹਿੰਦਾ ਸਾਨੂੰ 30 ਸਾਲਾਂ ਦਾ ਹਿਸਾਬ ਦੇ ਵਿੱਚ ਜੋ ਜੋ ਕਾਰਗੁਜ਼ਾਰੀ ਕੀਤੀ ਗਈ, ਜਿਨ੍ਹਾਂ ਵੱਜੋਂ ਘਪਲੇਬਾਜ਼ੀ ਕੀਤੀ ਗਈ, ਜਿਨ੍ਹਾਂ ਨੇ ਪੰਜਾਬ ਦੇ ਨਾਲ ਫਰੋਡ ਕੀਤਾ, ਜਿਨ੍ਹਾਂ ਨੇ ਗ੍ਰਾਂਟਾਂ ਦੇ ਨਾਮ ਤੇ ਫਰੋਡ ਕੀਤਾ, ਜਿਨ੍ਹਾਂ ਨੇ ਵਾਅਦੇ ਕਰਕੇ ਪੂਰੇ ਨਹੀਂ ਕੀਤੇ, ਉਹਨਾਂ ਮਨੋਰਥ ਪੱਤਰ ਸਾਰੇ ਪੁਰਾਣੇ ਚੱਕ ਕੇ ਉਹਨਾਂ ਦੋਸ਼ੀਆਂ ਦੇ ਖਿਲਾਫ਼ ਬਣਦੀ ਹੋਈ ਕਾਰਵਾਈ ਕਰਾਂਗੇ ਜੇਕਰ ਪੰਜਾਬ ਦੇ ਵਿੱਚ ਸਾਡੀ ਸਰਕਾਰ ਸੱਤਾ ਦੇ ਵਿੱਚ ਆ ਜਾਂਦੀ ਵਾਰਸ ਪੰਜਾਬ ਦੀ। ਪਰ ਅਰਸ਼ ਭਾਜੀ ਗੱਲ ਇੱਥੇ ਵਾਰਸ ਪੰਜਾਬ ਦੀ ਨਹੀਂ, ਜਿੰਨੀਆਂ ਵੀ ਸਰਕਾਰਾਂ ਬਣਦੀਆਂ ਰਹੀਆਂ ਪੰਜਾਬ ਦੇ ਵਿੱਚ, ਆਪਾਂ ਉਹਨਾਂ ਦੀ ਗੱਲ ਵੀ ਟਿੱਪਣੀ ਕਰ ਲਈਏ ਤਾਂ ਜਿਹੜੀ ਵੀ ਸਰਕਾਰ ਬਣਦੀ ਆ ਆਪਣੇ ਆਪਣੇ ਮਨੋਰਥ ਪੱਤਰ ਲੈ ਕੇ ਬੜੇ ਵੱਡੇ ਦਾਅਵਿਆਂ ਨਾਲ ਪੇਸ਼ ਕਰਦੀ ਆ। ਚਾਹੇ ਬੀਬੀ ਸਰਬਜੀਤ ਕੌਰ ਮਾਨੂਕੇ ਲੈ ਲਈਏ ਤਾਂ 5-5 ਹਜ਼ਾਰ ਰੁਪਏ ਦਾ ਐਫੀਡੈਵਿਟ ਵੀ ਦਿੱਤਾ ਸੀ ਬੀਬੀ ਸਰਬਜੀਤ ਕੌਰ ਮਾਨੂਕੇ ਨੇ ਕਿ ਜੇਕਰ ਮੈਂ ਜਗਰਾਓਂ ਦਾ ਵਿਕਾਸ ਨਾ ਕੀਤਾ ਤਾਂ ਤੁਸੀਂ ਮੇਰੇ ਤੇ ਕੇਸ ਕਰ ਸਕਦੇ ਹੋ। 1,000 ਰੁਪਏ ਦਾ ਐਫੀਡੈਵਿਟ ਲੈ ਕੇ ਬੀਬੀ ਨੇ ਖਾਲੀ ਅਸਟਾਮ ਤੇ ਦਸਖਤ ਕਰਕੇ ਲੋਕਾਂ ਨੂੰ ਦਿਖਾਇਆ ਸੀ ਕਿ ਬਈ ਆ ਮੇਰੇ ਨਾਮ ਦਾ ਸਟਾਮ ਆ, ਤੁਸੀਂ ਕੇਸ ਕਰ ਲਿਓ ਮੇਰੇ ਤੇ। ਉਹ ਸਟਾਮ ਦੀਆਂ ਕਾਪੀਆਂ ਕਰਾ ਕੇ ਲੋਕਾਂ ਦੇ ਘਰ ਪਹੁੰਚਦੀਆਂ ਵੀ ਕੀਤੀਆਂ ਕਿ ਕੋਈ ਵੀ ਪਰਸਨ ਉੱਠ ਕੇ ਜਗਰਾਓਂ ਚ ਮੇਰੇ ਤੇ ਕੇਸ ਕਰ ਸਕਦਾ। ਪਰ ਚੂਹੇ ਕਹਿੰਦੇ ਬਿੱਲੀ ਦੇ ਗੱਲ ਟੱਲੀ ਪਾਉਣੀ ਪਰ ਪਾਊ ਕਿਹੜਾ, ਪੰਜਾਬ ਦੀ ਕਹਾਵਤ ਆ। ਤੇ ਗੱਲ ਇਹ ਸੀ ਵੀ ਕੇਸ ਲਾਊ ਕਿਹੜਾ, ਸੱਤਾ ਚ ਸਰਕਾਰ ਆ, ਇੱਥੇ ਬੋਲਣ ਵਾਲਿਆਂ ਨੂੰ ਤਾਂ ਮਿੰਟ ਚ ਨੱਪ ਲੈਂਦੇ, ਤੁਸੀਂ ਬੋਲ ਕੇ ਦੇਖੋ ਸਰਕਾਰ ਦੇ ਖਿਲਾਫ਼, ਠੀਕ ਹੈ ਨਾ। ਇਹ ਤਾਂ ਉਦੋਂ ਹੀ ਨੱਪ ਲੈਣਾ, ਇਹ ਤਾਂ ਆਪਾਂ ਰੇਡੀਓ ਤੇ ਗੱਲਾਂ ਕਰਦੇ ਆ, ਸੁਣਦੇ ਤਾਂ ਉਹ ਵੀ ਹੋਣਗੇ, ਪਰ ਜਿੱਦਾਂ ਉਹਨਾਂ ਨੂੰ ਆਪਾਂ ਲਾਈਵ ਗੱਲਾਂ ਕਰਕੇ ਆਈਏ ਕਰਦੇ, ਉਹਨਾਂ ਨੇ ਆਪਾਂ ਨੂੰ ਇੱਕਦਮ
0: ਬਿਲਕੁਲ
1: ਮੈਂ ਤਾਂ ਨੇੜੇ ਬੈਠਾ ਉਹਨਾਂ ਦੇ,
0: ਬਿਲਕੁਲ
1: ਸਰਕਾਰ ਦਾ ਦਬਦਬਾ ਦਬਦਬਾ ਹੀ ਇੰਨਾ ਬਣਾਇਆ ਹੋਇਆ ਸਰਕਾਰ ਦਾ ਕਿ ਜੇ ਕੋਈ ਉਹਨਾਂ ਦੇ ਖਿਲਾਫ਼, ਸ਼ਾਨ ਦੇ ਖਿਲਾਫ਼ ਗੱਲ ਕਰਦਾ ਜਾਂ ਉਹਨਾਂ ਦੀਆਂ ਕਮੀਆਂ ਕੱਢ ਕੇ ਮੂਹਰੇ ਲਿਆਉਂਦਾ ਤਾਂ ਸਰਕਾਰ ਉਸਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਉਲਝਾ ਲੈਂਦੀ ਆ, ਚਾਹੇ ਉਹ ਪੱਤਰਕਾਰ ਸੀ, ਚਾਹੇ ਉਹ ਪਬਲਿਕ ਪਲੇਸ ਤੇ ਬੰਦਾ ਕੋਈ ਵੀਡੀਓ ਪਾ ਰਿਹਾ, ਚਾਹੇ ਉਹ ਵੈਸੇ ਆਪਣਾ ਅਕਾਊਂਟ ਤੇ ਵੀਡੀਓ ਬਣਾ ਲੈਂਦਾ, ਪਰ ਉਸ ਨੂੰ ਬਾਅਦ ਦੇ ਵਿੱਚ ਚੱਕ ਕੇ ਉਸ ਤੋਂ ਸਾਰੇ ਅਕਾਊਂਟ ਬੰਦ ਕਰਵਾਏ ਜਾਂਦੇ ਆ, ਉਸ ਦੀਆਂ ਵੀਡੀਓ ਡਿਲੀਟ ਕਰਵਾਈਆਂ ਜਾਂਦੀਆਂ, ਇਹ ਧੱਕਾ ਧੱਕਾ ਸ਼ਰੇਆਮ ਕੀਤਾ ਜਾਂਦਾ। ਚਾਹੇ ਏਦਾਂ ਗੱਲ ਨੀ, ਸਰਕਾਰਾਂ ਹੋਰ ਵੀ ਆਈਆਂ ਅਰਸ਼ ਭਾਜੀ, ਪਰ ਜਿਹੜੀ ਪੱਤਰਕਾਰ ਦੀ ਥੰਮ ਨੂੰ ਸਿੱਟਿਆ ਗਿਆ ਇਸ ਸਰਕਾਰ ਦੇ ਵਿੱਚ, ਮੈਨੂੰ ਲੱਗਦਾ ਕਦੇ ਕਿਸੇ ਨੂੰ ਨਹੀਂ ਸਿੱਟਿਆ ਗਿਆ। ਚਾਹੇ ਸਰਕਾਰਾਂ ਹੋਰ ਵੀ ਧੱਕਾ ਮੁੱਕੀ ਤਾਂ ਕਰ ਦਿੰਦੀਆਂ ਪੱਤਰਕਾਰਾਂ ਨਾਲ, ਪਰ ਏਡਾ ਧੱਕਾ ਨਹੀਂ ਕਰਦੀਆਂ ਕਿ ਪੱਤਰਕਾਰਾਂ ਨੂੰ ਜਮਾ ਹੀ ਥੱਲੇ ਸੱਟਣਾ ਵੀ ਤੁਸੀਂ ਇੱਕ ਵਾਰੀ ਸ਼ਾਨ ਦੇ ਖਿਲਾਫ਼ ਬੋਲ ਕੇ ਦਿਖਾਓ, ਕੋਈ ਸ਼ਬਦ ਵੀਡੀਓ ਪਾ ਕੇ ਦਿਖਾਓ। ਜੇ ਕੋਈ ਬੰਦਾ ਪੰਜਾਬ ਦੇ ਵਿੱਚ ਨਸ਼ੇ ਦੇ ਖਿਲਾਫ਼ ਵੀਡੀਓ ਪਾ ਦਿੰਦਾ ਸੀ ਤਾਂ ਆਪਾਂ ਨੂੰ ਪਤਾ ਉਹਦਾ ਕੀ ਹਾਲਾਤ ਹੁੰਦਾ, ਤੇ ਬੰਦੇ ਆਪਾਂ ਨੂੰ ਪਤਾ ਪੰਜਾਬ ਦੇ ਵਿੱਚ ਖੁਦਕੁਸ਼ੀਆਂ ਕੀਤੀਆਂ ਬੰਦਿਆਂ ਨੇ ਸਰਕਾਰ ਤੋਂ ਦੁਖੀ ਹੋ ਗਈ। ਕਿਉਂ? ਕਿਉਂਕਿ ਉਹਨਾਂ ਦਾ ਕਿਹੜਾ ਕੋਈ ਦੋਸ਼ ਆ? ਉਹਨਾਂ ਦਾ ਵੀਡੀਓ ਪਾਈ ਹੈ ਕਿ ਮੇਰਾ ਮੁੰਡਾ ਚਿੱਟਾ ਪੀ ਰਿਹਾ, ਕਿੱਥੋਂ ਲਿਆਉਂਦਾ ਦੱਸੋ, ਤੁਸੀਂ ਕਹਿੰਦੇ ਚਿੱਟਾ ਬੰਦ ਹੋ ਗਿਆ, ਇਹੀ ਵੀਡੀਓ ਪਈ ਆ, ਹੋਰ ਤਾਂ ਕੋਈ ਵੀਡੀਓ ਨੀ ਉਹਨਾਂ ਨੇ ਪਾਈ। ਜਾਂ ਤਾਂ ਇਹ ਹੋਵੇ ਨਾ ਵੀ ਭਾਈ ਕਿਸੇ ਮੰਤਰੀ ਨੂੰ ਗਾਲਾਂ ਕੱਢੀਆਂ ਜਾਂ ਕਿਸੇ ਨੂੰ ਹੋਰ ਕੱਢੀਆਂ, ਉਹਨਾਂ ਨੇ ਤਾਂ ਆਪਣੇ ਪੁੱਤ ਦੀ ਕਹਾਣੀ ਦੱਸੀ ਤਾਂ ਉਹਦੇ ਐਂਡ ਕੀ ਭੁਗਤਣਾ ਪਿਆ, ਖੁਦਕੁਸ਼ੀ ਕਰਨੀ ਪਈ। ਇਹੀ ਗੱਲ ਆ ਕਿ ਜੇਕਰ ਹੁਣ ਸਰਕਾਰ ਦੇ ਖਿਲਾਫ਼ ਕੋਈ ਬੋਲੂਗਾ ਤਾਂ ਉਹਦਾ ਖਮਿਆਜਾ ਜ਼ਰੂਰ ਭੁਗਤਣਾ ਪੈਂਦਾ। ਹੁਣ ਆਪਾਂ ਉਹੀ ਗੱਲ ਕਰਦੇ ਵਾਰਸ ਪੰਜਾਬ ਤੇ ਫਿਰ ਆਈਏ, ਤਾਂ ਵਾਰਸ ਪੰਜਾਬ ਨੇ ਜਿਹੜਾ ਵਾਅਦਾ ਕੀਤਾ ਪੰਜਾਬ ਦੇ ਨਾਲ, ਪਹਿਲਾ ਵਾਅਦਾ, ਪਹਿਲਾ ਮਨੋਰਥ ਪੱਤਰ ਆਪਣਾ ਜਾਰੀ ਕਰ ਦਿੱਤਾ ਕਿ ਜੇਕਰ ਪੰਜਾਬ ਦੇ ਵਿੱਚ ਸੱਤਾ ਵਿੱਚ ਆਉਂਦੇ ਤੇ ਅਸੀਂ ਆਹ ਕੰਮ ਕਰਾਂਗੇ, ਪਰ ਹਲੇ ਤੱਕ ਵਾਰਸ ਪੰਜਾਬ ਨੇ ਨਸ਼ੇ ਤੇ ਕੋਈ ਮਨੋਰਥ ਪੱਤਰ ਨਹੀਂ ਕੱਢਿਆ, ਵਿਕਾਸ ਤੇ ਕੋਈ ਮਨੋਰਥ ਪੱਤਰ ਨਹੀਂ ਕੱਢਿਆ, ਹਲੇ ਤੱਕ ਉਹ ਨੌਜਵਾਨਾਂ ਦੇ ਵਿਕਾਸ ਲਈ, ਸਟੱਡੀ ਵਾਸਤੇ, ਸਕੂਲ ਵਾਸਤੇ, ਪੜ੍ਹਾਈ ਵਾਸਤੇ ਕੋਈ ਮਨੋਰਥ ਪੱਤਰ ਨਹੀਂ ਕੱਢਿਆ, ਕੋਈ ਵਾਅਦਾ ਨਹੀਂ ਕੀਤਾ। ਪਰ ਪਹਿਲਾ ਵਾਅਦਾ ਉਹਨਾਂ ਨੇ ਇਹੀ ਕੀਤਾ ਕਿ ਭ੍ਰਿਸ਼ਟਾਚਾਰ, ਜਿਹੜੇ ਲੀਡਰ 30 ਸਾਲ ਤੋਂ ਪੰਜਾਬ ਨੂੰ ਲੁੱਟ ਰਹੇ ਆ, ਜੋ ਵੀ ਪੰਜਾਬ ਦੇ ਵਿੱਚ 30 ਸਾਲ ਤੋਂ ਪਿਛਲੇ ਹਿਸਾਬ ਕਿਤਾਬ ਲੈ ਕੇ ਘਪਲਾ ਹੋਇਆ, ਉਹ
0: ਜੀ
1: ਦੇਵਾਂਗੇ ਜੀ।
0: ਜੀ ਆਪਾਂ ਲਈਏ ਨੈਕਸਟ ਕਾਲ ਆਨ ਦੀ ਏਅਰ। ਸਤਿ ਸ਼੍ਰੀ ਅਕਾਲ ਜੀ।
2: ਹੈਲੋ
0: ਜਮਿਤਾ ਜੀ।
2: ਹਾਂ ਜੀ,
0: ਪਲੀਜ਼ ਕੈਨ ਯੂ ਹੋਲਡ ਔਨ 2 ਮਿੰਟਸ ਪਲੀਜ਼। ਓਕੇ, ਮੈਂ ਕਾਲ ਕਰੂੰ 5 ਮਿੰਟ ਮੈਂ 5 ਮਿੰਟ ਕਾਲ ਕਰੂੰਗਾ। ਥੈਂਕ ਯੂ ਸੋ ਮਚ। ਓਕੇ, ਤੁਸੀਂ ਇਸ ਵੇਲੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਅਗਲੀ ਖਬਰ, ਸੁਖਬੀਰ ਬਾਦਲ ਜੀ ਹੋਏ ਨੌਜਵਾਨਾਂ ਦੇ ਹੋਰ ਨੇੜੇ ਨੇੜੇ, ਕਹਿੰਦੇ ਦਿਲ ਦੀਆਂ ਗੱਲਾਂ ਕੀਤੀਆਂ।
1: ਬਿਲਕੁਲ ਬਿਲਕੁਲ ਅਰਸ਼ ਭਾਜੀ, ਹੁਣ ਹਰੇਕ ਦੀ ਸਰਕਾਰ ਆ ਤਾਂ ਹਰੇਕ ਆਪਣਾ ਆਪਣਾ, ਹੁਣ ਤੁਹਾਨੂੰ ਪਤਾ ਹੀ ਆ ਬਈ ਹਰੇਕ ਨੇ ਆਪਣੀ ਆਪਣੀ ਪਾਰਟੀ ਦਾ ਜ਼ੋਰ ਲਾਉਣਾ। ਪਰ ਪਹਿਲੀ ਵਾਰੀ ਦੇਖਿਆ ਅਰਸ਼ ਭਾਜੀ ਕਿ ਸੁਖਬੀਰ ਸਾਹਿਬ, ਸੁਖਬੀਰ ਬਾਦਲ ਜੀ ਨੌਜਵਾਨਾਂ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਰਹੇ
0: ਹਾਂ।
1: ਇਹ ਦੂਸਰਾ ਪ੍ਰੋਗਰਾਮ ਸੀ ਅੱਜ ਮੋਗੇ ਦੇ ਵਿੱਚ ਵਾਈਬ ਪੰਜਾਬ, ਤੇ ਇਹ ਪਹਿਲਾਂ ਵੀ ਪਟਿਆਲੇ ਕੀਤਾ ਪ੍ਰੋਗਰਾਮ, ਦੂਸਰਾ ਅੱਜ ਮੋਗੇ ਦੇ ਵਿੱਚ ਸੀ, ਜਿੱਥੇ ਉਹਨਾਂ ਨੇ ਨੌਜਵਾਨਾਂ ਨੂੰ ਕਿਹਾ ਕਿ ਮੈਂ ਨੌਜਵਾਨਾਂ ਨੂੰ ਮਿਲਣਾ ਚਾਹੁੰਦਾ, ਨੌਜਵਾਨਾਂ ਨੂੰ ਪੁੱਛਣਾ ਚਾਹੁੰਦਾ ਕਿ ਸਮੱਸਿਆ ਕਿੱਥੇ ਆ ਤੁਹਾਡੀ ਪੜ੍ਹਾਈ ਵਿੱਚ, ਤੁਹਾਡੇ ਨਾਲ ਬੈਠ ਕੇ ਦਿਲ ਦੀਆਂ ਗੱਲਾਂ ਕਰਨੀਆਂ। ਔਰ ਅੱਜ ਮੈਂ ਇੱਕ ਇੰਟਰਵਿਊ ਦੇਖੀ ਜਿੱਥੇ ਇੱਕ ਕੁੜੀ ਬੜੀ ਖੁਸ਼ ਹੋ ਕੇ ਕਹਿ ਰਹੀ ਸੀ, ਇੱਕ ਭੈਣ ਜੀ, ਕਿ ਪਹਿਲੀ ਵਾਰੀ ਮੈਨੂੰ ਪਤਾ ਲੱਗਿਆ ਕਿ ਸੁਖਬੀਰ ਬਾਦਲ ਬੈਜਾ। ਮੈਂ ਹੱਸ ਰਿਹਾ ਸੀ ਵੀ ਜਦੋਂ ਅਕਾਲ ਤਖ਼ਤ ਦੇ ਵਿੱਚ ਜਥੇਦਾਰੀ ਇਹਨਾਂ ਤੇ ਮਿਲੀ ਹੋਈ ਆ, ਮਾਫ਼ੀ ਚਾਹੁੰਦਾ ਕਿ ਇਹ ਜਿਹੜੀ ਪਾਰਟੀ ਅਕਾਲੀ ਦਲ ਆ, ਇਹ ਜਥੇ ਅਕਾਲ ਤਖ਼ਤ ਨਾਲ ਸੰਬੰਧਿਤ ਆ, ਤੇ ਫਿਰ ਇਹਦੇ ਵਿੱਚ ਤਾਂ ਸਾਰੇ ਵੈਜ ਹੀ ਰਹਿਣਗੇ, ਇਹਦੇ ਵਿੱਚ ਨੌਨ ਵੈਜ ਘੱਟ ਹੋਣਗੇ। ਤੇ ਬੀਬੀ ਨੇ ਅੱਜ ਬੜੇ ਕੁੜੀ ਦੇ ਸਤਿਕਾਰ ਨਾਲ ਕਿਹਾ। ਪਰ ਵੱਡੀ ਗੱਲ ਇਹ ਕਿ ਸੁਖਬੀਰ ਬਾਦਲ ਨੇ ਨੌਜਵਾਨਾਂ ਦੇ ਨਾਲ ਬੈਠ ਕੇ ਰਾਬਤਾ ਕਾਇਮ ਕੀਤਾ, ਔਰ ਵੱਡੀ ਗੱਲ ਇਹ ਕਿ ਸੁਖਬੀਰ ਬਾਦਲ ਨੇ ਇਹ ਵੀ ਦੱਸਿਆ ਕਿ ਮੈਂ ਕੀ ਖਾਣਾ। ਪਹਿਲੀ ਵਾਰੀ ਹੋਇਆ ਕਿ ਸੁਖਬੀਰ ਬਾਦਲ ਬੈਠ ਕੇ ਇੰਨੀ ਕਲੋਜ਼ ਤੋਂ ਗੱਲਾਂ ਕਰ ਰਿਹਾ ਕਿ ਮੇਰੇ ਖਾਣੇ ਦੇ ਵਿੱਚ ਕੀ ਆਉਂਦਾ, ਮੋਰਨਿੰਗ ਉੱਠ ਕੇ ਮੈਂ ਕਿੰਨੇ ਵਜੇ ਚਾਹ ਪੀਣਾ, ਇਸ ਤੋਂ ਬਾਅਦ ਮੈਂ ਕਿਹੜੇ ਕਿਹੜੇ ਕੰਮ ਕਰਦਾ, ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਸੁਖਬੀਰ ਬਾਦਲ ਨੇ ਨੌਜਵਾਨਾਂ ਨਾਲ ਸਾਂਝੀਆਂ ਕੀਤਾ। ਇਹ ਵੀ ਕਿਹਾ ਕਿ ਮੈਨੂੰ ਇੰਜ ਲੱਗਦਾ ਪਿਆ ਕਿ ਜਿਵੇਂ ਮੈਂ ਆਪਣੇ ਪਰਿਵਾਰ ਨਾਲ ਬੈਠ ਕੇ ਗੱਲ ਕਰਿਆ। ਪਰ ਜਿਸ ਤਰੀਕੇ ਨਾਲ ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਰਫ਼ਤਾਰ ਨੂੰ ਤੇਜ਼ ਕੀਤਾ ਹੋਇਆ ਤੇ ਠਾਠਾ ਮਾਰ
0: ਜੀ
1: ਕਹਿੰਦੇ ਆਰਸ਼ ਭਾਜੀ, ਠਾਠਾ ਮਾਰਦਾ ਇਕੱਠ ਸ਼ੋਅ ਹੁੰਦਾ, ਤਾਂ ਮੈਨੂੰ ਇੰਜ ਲੱਗਦਾ ਪਿਆ ਕਿ ਜੇਕਰ ਬੀਜੇਪੀ ਨਾਲ ਗੱਠਜੋੜ ਹੋ ਜਾਂਦਾ, ਆਪਾਂ ਕੱਲ ਗੱਲ ਕੀਤੀ ਸੀ ਅਕਤੂਬਰ ਮਹੀਨੇ ਦੇ ਵਿੱਚ, ਚਰਚਾਵਾਂ ਸਿਆਸੀ ਚਰਚਾਵਾਂ ਸੀ, ਤੇ ਜੇਕਰ ਗੱਠਜੋੜ ਹੋ ਜਾਂਦਾ ਤਾਂ ਮੈਨੂੰ ਇੰਜ ਲੱਗਦਾ ਪਿਆ ਕਿ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਟੱਕਰ ਕਿਤੇ ਸ਼੍ਰੋਮਣੀ ਅਕਾਲੀ ਦਲ ਨਾਲ ਨਾ ਪੈ ਜੇ ਚੋਣਾਂ ਦੇ ਵਿੱਚ। ਕਿਉਂਕਿ ਜਿਸ ਤਰੀਕੇ ਨਾਲ ਸੁਖਬੀਰ ਬਾਦਲ ਖੁਦ ਮੈਦਾਨ ਚ ਉਤਰੇ ਹੋਏ ਆ ਤੇ ਹਰ ਰੋਜ਼ ਜਿੱਥੇ ਵੀ ਜਾਂਦੇ ਆ ਰੈਲੀਆਂ ਕਰਦੇ, ਲਗਾਤਾਰ ਰੈਲੀਆਂ ਕਰ ਰਹੇ ਆ, ਤਾਂ ਇੰਜ ਲੱਗਦਾ ਪਿਆ ਕਿ ਜਿਸ ਤਰੀਕੇ ਨਾਲ ਠਾਠਾ ਮਾਰਦੇ ਇਕੱਠ, ਅੱਜ ਮੋਗੇ ਦੇ ਵਿੱਚ 2-2 ਘੰਟੇ ਦਾ ਜਾਮ ਲੱਗਿਆ ਹੋਇਆ ਸੀ ਜਿੱਥੇ ਸੁਖਬੀਰ ਬਾਦਲ ਨੇ ਆਉਣਾ ਸੀ, 2-2 ਘੰਟੇ ਗੱਡੀਆਂ ਨੀ ਲੰਘ ਰਹੀਆਂ ਸੀ, ਇੰਨਾ ਬੁਰਾ ਹਾਲਾਤ ਸੀ ਮੋਗੇ ਦੇ ਵਿੱਚ, ਇੰਨਾ ਠਾਠਾ ਮਾਰਦਾ ਇਕੱਠ ਸੀ, ਤੇ ਇੰਜ ਲੱਗ ਰਿਹਾ ਸੀ ਕਿ ਜਿਸ ਤਰੀਕੇ ਨਾਲ ਜੇਕਰ ਉਸ ਇਕੱਠ ਦੇ ਹਿਸਾਬ ਨਾਲ ਜੋੜੀਏ ਤਾਂ ਮੈਨੂੰ ਇੰਜ ਲੱਗਦਾ ਪਿਆ ਕਿ ਸੁਖਬੀਰ ਬਾਦਲ ਦੀ ਜਿਹੜੀ ਆਮ ਆਦਮੀ ਸ਼੍ਰੋਮਣੀ ਅਕਾਲੀ ਦਲ ਬੈਕਫੁੱਟ ਤੇ ਗਈ ਹੋਈ ਸੀ, ਥੋੜਾ ਥੋੜਾ
3: ਅੱਗੇ ਨੂੰ ਆ ਰਹੀ ਆ। ਜਿਸ ਤਰੀਕੇ ਨਾਲ ਸੁਖਬੀਰ ਬਾਦਲ ਨੌਜਵਾਨਾਂ ਦੇ ਨਾਲ ਬੈਠ ਕੇ ਦਿਲ ਦੀਆਂ ਗੱਲਾਂ ਕਰ ਰਹੇ ਆ ਵੈਬ ਪ੍ਰੋਗਰਾਮ ਤੇ, ਜਿਸ ਤਰੀਕੇ ਨਾਲ ਕੁੜੀਆਂ ਨਾਲ ਗੱਲਾਂ ਕਰ ਰਹੇ ਆ, ਆਪਣੀਆਂ ਧੀਆਂ ਨਾਲ ਗੱਲਾਂ ਕਹਿੰਦੇ, ਮੇਰੀਆਂ ਧੀਆਂ ਵਾ, ਉਹਨਾਂ ਨਾਲ ਮੈਂ ਬੈਠ ਕੇ ਦੁੱਖ ਸਾਂਝੇ ਕਰਨੇ ਆ, ਉਹਨਾਂ ਨੂੰ ਪ੍ਰੋਬਲਮ ਪੁੱਛ ਰਹੇ ਅੱਗੇ ਆਉਣ ਵਾਲੇ ਫਿਊਚਰ ਦੇ ਵਿੱਚ ਕੀ ਬਣਨਾ ਚਾਹੁੰਦੇ ਹੋ, ਤੁਹਾਨੂੰ ਕਿੱਥੇ ਪ੍ਰੋਬਲਮ ਆ। ਇੰਜ ਲੱਗਦਾ ਪਿਆ ਕਿ ਜਿਸ ਤਰੀਕੇ ਨਾਲ ਮਾਨ ਸਾਹਿਬ ਨੇ ਵਾਅਦੇ ਕੀਤੇ ਸੀ ਕਿ ਮੈਂ ਲੋਕਾਂ ਨਾਲ ਦਿਲ ਦੀਆਂ ਗੱਲਾਂ ਕਰੂੰਗਾ, ਪਰ ਉਹ ਗੱਲਾਂ ਹੋਈਆਂ ਨੀ ਜਿਹੜੀਆਂ ਮਾਨ ਸਾਹਿਬ ਨੇ ਵਾਅਦੇ ਕੀਤੇ ਸੀ। ਪਰ ਜਿਸ ਤਰੀਕੇ ਨਾਲ ਸੁਖਬੀਰ ਬਾਦਲ ਨੇ ਪਕੜ ਫਕੜ ਫੜੀ ਹੋਈ ਹੈ ਪੰਜਾਬ ਦੇ ਵਿੱਚ, ਤਾਂ ਮੈਨੂੰ ਇੰਜ ਲੱਗਦਾ ਪਿਆ ਕਿ ਸ਼੍ਰੋਮਣੀ ਅਕਾਲੀ ਦਲ ਇਸ ਟਾਈਮ ਪਾਰਟੀ ਦੇ ਵਿੱਚ ਸੱਤਾ ਦੇ ਵਿੱਚ ਬਿਸਤ ਆਪਣਾ ਵਧੀਆ ਰੋਲ ਅਦਾ ਕਰੇਗੀ।
0: ਰਾਣਾ ਜੀ ਮਿੰਟ ਦੋ ਨੇ, ਕਜ਼ ਇੱਥੇ ਵੀ ਰਾਜਨੀਤਿਕ ਚਰਚਾ ਭਖਿਆ ਹੋਇਆ ਜੀ, ਸਾਡੇ ਕੁਛ ਇੱਕ ਨੁਮਾਇੰਦੇ ਨੇ ਹਾਜ਼ਰੀ ਭਰਨੀ ਹੈ ਜੀ, ਪਰੰਤੂ ਤੁਹਾਡੇ ਦੋ ਕਮੈਂਟ ਦੇ ਵਿੱਚ ਈਡੀ ਤੇ ਸੀਬੀਆਈ ਤੇ ਭੜਕੇ ਕੁਲਦੀਪ ਸਿੰਘ ਧਾਲੀਵਾਲ ਜੀ, ਕੀ ਕਹਿਣਾ ਚਾਹੁੰਦੇ ਹੋ?
3: ਬਿਲਕੁਲ ਬਿਲਕੁਲ ਅਰਸ਼ ਭਾਜੀ, ਪਹਿਲਾਂ ਆਪਾਂ ਮੋਰਨਿੰਗ ਦੀ ਗੱਲ ਕਰਦੀ ਤੇ ਅੱਜ ਈਵਨਿੰਗ ਦੇ ਵਿੱਚ ਭਗਵੰਤ ਮਾਨ ਜੀ ਲਾਈਵ ਹੁੰਦੇ, ਮੁੱਖ ਮੰਤਰੀ ਸਾਹਿਬ ਲਾਈਵ ਹੋ ਕੇ ਉਹਨਾਂ ਨੇ
0: ਜੀ
3: ਫੋੜਿਆ ਕਿ ਬੀਜੇਪੀ ਜਦੋਂ ਵੀ ਸਾਨੂੰ ਦਬਾਉਣਾ ਚਾਹੁੰਦੀ ਆ, ਸਾਡੇ ਰੇਟ ਛਾਪੇਮਾਰੀ ਕਰਵਾ ਰਹੀ ਹੈ, ਸਾਡੇ ਵਸਦੀ ਦੇ ਘਰਾਂ ਦੇ ਵਿੱਚ ਛਾਪੇਮਾਰੀ ਹੋ ਰਹੀ ਆ। ਤੇ ਉਹ ਕਹਿੰਦੇ ਪਹਿਲਾਂ ਰਸਤਾ ਦੇ ਵਿੱਚ ਵੀ ਐਂ ਹੋਇਆ ਸੀ ਵੀ ਜਿੱਥੇ ਵੀ ਚੋਣ ਜਾਬਤ ਚੋਣ ਨੇੜੇ ਆਉਂਦੀ ਆ ਤਾਂ ਉਹ ਕਹਿੰਦੇ ਸਾਨੂੰ ਦਬਾਉਣਾ ਚਾਹੁੰਦੀ ਆ। ਇਹ ਵੀ ਕਿਹਾ ਗਿਆ ਕਿ ਜਦੋਂ ਵੀ ਸਾਡੀ ਜਿੰਨੇ ਵਾਰੀ ਵੀ ਅਸੀਂ ਕੋਸ਼ਿਸ਼ ਕੀਤੀ ਪੰਜਾਬ ਦੇ ਵਿੱਚ ਆਪਣਾ ਵਧੀਆ ਕੰਮ ਕਰਨ ਦੀ ਤਾਂ ਇਹਨਾਂ ਨੇ ਕੋਈ ਨਾ ਕੋਈ ਪੰਗਾ ਪਾਇਆ। ਇਸੇ ਤਰੀਕੇ ਨਾਲ ਕੁਲਦੀਪ ਸਿੰਘ ਧਾਲੀਵਾਲ ਮੰਤਰੀ ਆ, ਉਹਨਾਂ ਨੇ ਵੀ ਅੱਜ ਸੀਬੀਆਈ ਤੇ ਈਡੀ ਤੇ ਸਿਕੰਜਾ ਕੱਸਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਵੀ ਟਿੱਪਣੀਆਂ ਕੀਤੀਆਂ ਕਿ ਭਾਈ ਸਾਨੂੰ ਬੀਜੇਪੀ ਸੈਂਟਰ ਦੀ ਸਰਕਾਰ ਸਾਨੂੰ ਦਬਾਉਣਾ ਚਾਹੁੰਦੀ ਆ। ਉਹ ਕਹਿੰਦੇ ਇਹਨਾਂ ਨੇ ਨਸ਼ਾ ਛੁਡਾਓ ਰੈਲੀ ਪੰਜਾਬ ਦੇ ਵਿੱਚ ਕੀਤੀ ਸੀ ਤਾਂ ਕੋਈ ਇਕੱਠ ਹੀ ਨੀ ਹੋਇਆ, ਲੋਕਾਂ ਨੇ ਇਹਨਾਂ ਨੂੰ ਸੁਣਿਆ ਹੀ ਨੀ। ਇਸ ਕਰਕੇ ਇਸ ਚੀਜ਼ ਦਾ ਸਾਡੇ ਤੇ ਗੁੱਸਾ ਕਰ ਰਹੇ ਆ ਕਿ ਜੇਕਰ ਸਾਨੂੰ ਕਿਸੇ ਨੇ ਪਸੰਦ ਨਹੀਂ ਕੀਤਾ, ਕਹਿੰਦਾ ਇਹ ਤਾਂ ਕੱਲੀ ਬਾਜ ਬਾਈ ਕਰਦੇ ਸੀਗੇ, ਇਹਨਾਂ ਨੂੰ ਕਿਸੇ ਨੇ ਭਾਸ਼ਣ ਨੀ ਸੁਣਿਆ, ਉੱਥੇ ਖਾਲੀ ਕੁਰਸੀਆਂ ਪਈਆਂ ਰਹਿੰਦੀਆਂ ਸੀ। ਕਹਿੰਦਾ ਇਸੇ ਤਰੀਕੇ ਨਾਲ ਇਹ ਗੁੱਸਾ ਕਰ ਰਹੇ ਆ ਸਾਡੇ ਤੇ ਇਹੀ ਗੁੱਸਾ ਕਹਿੰਦਾ ਸਾਡੇ ਤੇ ਇਹਨਾਂ ਨੇ ਪਿੱਛੇ ਈਡੀ ਪਾਈ ਹੋਈ ਆ, ਸਾਡੇ ਪਿੱਛੇ ਸੀਬੀਆਈ ਪਾਈ ਹੋਈ ਆ। ਕਹਿੰਦਾ ਹੁਣ ਇਹ ਸਾਨੂੰ ਪੰਜਾਬ ਦੇ ਵਿੱਚੋਂ ਆਪਣੀ ਪਕੜ ਮਜ਼ਬੂਤ ਕਰਨ ਦੇ ਲਈ ਇਹ ਸਾਨੂੰ ਨੀਚਾ ਗਰਾਉਣਾ ਚਾਹੁੰਦੇ ਆ। ਇਹ ਚਰਚਾਵਾਂ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਤੇ ਕੁਲਦੀਪ ਧੰਨ ਸਿੰਘ ਧਾਲੀਵਾਲ ਜੀ ਅੱਜ ਈਡੀ ਤੇ ਸੀਬੀਆਈ ਤੇ ਵਰਦੇ ਨਜ਼ਰ ਆਏ।
0: ਬਹੁਤ ਬਹੁਤ ਧੰਨਵਾਦ ਰਾਣਾ ਜੀ, ਕੱਲ ਦੇ ਪ੍ਰੋਗਰਾਮ ਦੇ ਵਿੱਚ ਕਰਾਂਗੇ ਹੋਰ ਗੱਲਾਂ ਬਾਤਾਂ। ਥੈਂਕ ਯੂ ਸੋ ਮਚ ਟਾਈਮ ਦੇਣ ਲਈ, ਸ਼ੁਕਰੀਆ।
3: ਥੈਂਕ ਯੂ,
0: ਧੰਨਵਾਦ ਜੀ। ਇਹ ਸਨ ਸੀ ਰਣਜੀਤ ਸਿੰਘ ਜੀ ਰਾਣਾ, ਤੁਸੀਂ ਇਸ ਵੇਲੇ ਸੁਣ ਰਹੇ ਹੋ ਛਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਇਹਨਾਂ ਖਬਰਾਂ ਦੇ ਵਿਸ਼ੇਸ਼ ਬੁਲੇਟਿਨ ਨੂੰ ਸਪਾਂਸਰ ਕਰ ਰਹੇ ਹਨ ਜੀ ਕਾਵਿਆ ਹੋਮ ਕੇਅਰ ਤੋਂ ਮੀਤਾ ਓਜ਼ਾ ਜੀ, ਸਾਡੇ ਨਾਲ ਹੋਟਲਾਈਨ ਤੇ ਜੁੜ ਚੁੱਕੇ ਨੇ। ਆਰਥਰਾਈਟਿਸ, ਸਕਿਨ ਇਸ਼ੂ, ਥਾਇਰੋਇਡ, ਕੋਫਨ ਕੋਲ, ਅਸਥਮਾ, ਬੈਕ ਏਕ, ਵਾਲ ਝੜ ਰਹੇ ਨੇ, ਨੀਂਦ ਨਹੀਂ ਆ ਰਹੀ, ਐਂਗਜ਼ਾਇਟੀ, ਡਿਪਰੈਸ਼ਨ ਦੀ ਪ੍ਰੋਬਲਮ ਹੈ, ਇੱਕੋ ਇੱਕ ਨਾਮ ਕਾਵਿਆ ਹੋਮਿਓਕੇਅਰ ਤੋਂ ਮੀਤਾ ਓਜ਼ਾ ਜੀ ਗੋਲਡ ਮੈਡਲਿਸਟ ਨੇ। 6477602779 ਲਾਈਨ ਤੇ ਜੁੜ ਚੁੱਕੇ ਨੇ ਤੇ ਕਰਦੇ ਉਹਨਾਂ ਦਾ ਸਵਾਗਤ। ਮੀਤਾ ਜੀ, ਅ ਵੈਰੀ ਵੈਰੀ ਗੁੱਡ ਮਾਰਨਿੰਗ।
4: ਥੈਂਕ ਯੂ ਸੋ ਮਚ ਅਰਸ਼, ਗੁੱਡ ਮਾਰਨਿੰਗ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਮੀਤਾ ਜੀ, ਕੀ ਹਾਲ ਚਾਲ, ਠੀਕ ਠਾਕ ਹੋ?
4: ਹਾਂਜੀ ਹਾਂਜੀ।
0: ਅੱਜ ਦਾ ਟੋਪਿਕ ਕੀ ਹੋਵੇਗਾ
4: ਜੀ? ਅੱਜ ਆਪਾਂ ਦੇਖਾਂਗੇ ਐਬਡੋਮੀਨਲ ਬਲੋਟਿੰਗ ਦੇ ਬਾਰੇ ਮੇਂ, ਅਫਾਰਾ ਹੋ ਜਾਣਾ। ਹਾਂ, ਅਫਾਰਾ ਹੋ ਜਾਣਾ। ਸੋ ਇਸਮੇ ਕਿਆ ਹੋਗਾ ਕਿ ਪੂਰੇ ਟਮੀ ਮੇਂ ਗੈਸ ਭਰ ਜਾਣਾ, ਐਬਡੋਮੀਨ ਆਪ ਦੇਖੋਗੇ ਕਿ ਪੇਟ ਬਾਹਰ ਕੀ ਓਰ ਆ ਜਾਤਾ ਹੈ। ਸੋ ਐਬਡੋਮੀਨਲ ਬਲੋਟਿੰਗ ਕਿਆ ਹੈ ਕਿ ਜਬ ਆਪਕਾ ਗੈਸਟਰੋ ਇੰਟੈਸਟੀਨਲ ਟ੍ਰੈਕਟ ਏਅਰ ਯਾ ਗੈਸ ਸੇ ਭਰ ਜਾਤਾ ਹੈ ਤੋ ਇਸਕੋ ਹਮ ਬਲੋਟਿੰਗ ਕਹਿਤੇ ਹੈ। ਔਰ ਇਸਕੇ ਸਾਥ ਆਪਕਾ ਟਮੀ ਫੁੱਲ ਫੀਲ ਕਰਨਾ, ਟਾਈਟ ਫੀਲ ਕਰਨਾ, ਸਵੋਲਨ ਫੀਲ ਕਰਤੇ ਹੈ, ਵੋ ਵੀ ਕਈ ਵਾਰ ਐਸੇ ਹੋਤਾ ਹੈ ਕਿ ਸਿਰਫ ਅਪਰ ਉਪਰ ਕੇ ਹਿੱਸੇ ਮੇਂ ਹੈ, ਕਭੀ ਨੀਚੇ ਵਾਲੇ ਐਬਡੋਮੀਨਲ ਹਿੱਸੇ ਮੇਂ ਆਪਕੋ ਬਲੋਟਿੰਗ ਫੀਲ ਹੋਤੀ ਹੈ ਤੋ ਕਈ ਵਾਰ ਪੂਰੇ ਟਮੀ ਮੇਂ ਯੇ ਬਲੋਟਿੰਗ ਫੀਲ ਹੋਤੀ ਹੈ। ਔਰ ਬਲੋਟਿੰਗ ਕੇ ਸਾਥ ਸਾਥ ਟਮੀ ਏਕ, ਪੇਟ ਮੇਂ ਦਰਦ ਹੋਣਾ, ਔਰ ਸਾਥ ਮੇਂ ਆਪ ਦੇਖੋਗੇ ਕਿ ਗੈਸ ਮੂਹ ਹੋਤੀ ਹੈ ਤੋ ਪੇਟ ਸੇ ਆਵਾਜ਼ੇ ਆਤੀ ਹੈ ਜਿਸਕੋ ਰੰਬਲਿੰਗ ਯਾ ਗਰਗਲਿੰਗ ਕਹਿਤੇ ਹੈ ਤੋ ਉਹ ਆਵਾਜ਼ੇ ਸੁਣਾਈ ਦੇਣਾ। ਜੈਸੇ ਆਪਕੇ ਪੇਟ ਕੇ ਅੰਦਰ ਗੋਲਾ ਸਾ ਬਨ ਗਿਆ ਹੈ ਔਰ ਫਿਰ ਵੋ ਮੂਹ ਹੋਤਾ ਰਹਿਤਾ ਹੈ ਯਾ ਵਹਾਂ ਪੇ ਫਸਾ ਪੜਾ ਹੈ। ਖਾਨਾ ਜੋ ਹੈ ਗਲੇ ਸੇ ਨੀਚੇ ਉਤਰ ਕਰ ਫੂਡ ਪਾਈਪ ਔਰ ਸਟਮਕ ਕੇ ਬੀਚ ਕਾ ਜੋ ਏਰੀਆ ਹੈ ਤੋ ਵਹਾਂ ਪੇ ਫਸਾ ਹੈ, ਵੋ ਨੀਚੇ ਮੂਹ ਪ੍ਰੋਪਰ ਨਹੀਂ ਹੋ ਪਾ ਰਹਾ ਹੈ ਯਾ ਫਿਰ ਪੇਨ ਹੋਤਾ ਹੈ ਜਬ ਵੀ ਨੀਚੇ ਮੂਹ ਹੋ ਰਹਾ ਹੈ ਤੋ ਯਹਾਂ ਪੇ ਗੈਸ ਇਜ਼ ਦ ਮੋਸਟ ਕਾਮਨ ਕੋਜ਼ ਆਫ ਬਲੋਟਿੰਗ, ਸਪੈਸ਼ਲੀ ਖਾਨਾ ਖਾਣੇ ਕੇ ਬਾਅਦ ਆਪਕੇ ਟਮੀ ਮੇਂ ਗੈਸ ਬਣਨੀ ਸਟਾਰਟ ਹੋ ਜਾਤੀ ਹੈ ਔਰ ਸਾਥ ਮੇਂ ਖਾਤੇ ਖਾਤੇ ਜਿਨਕੋ ਪਾਣੀ ਪੀਨੇ ਕੀ ਆਦਤ ਹੈ ਕਿ ਬੋਲਨੇ ਕੀ ਆਦਤ ਹੈ ਜ਼ਿਆਦਾ ਯਾ ਫਿਰ ਜਿਨ ਲੋਗੋ ਕੋ ਵੈਸੇ ਵੀ ਗਮ ਚਿਊ ਕਰਨੇ ਕੀ ਆਦਤ ਹੈ ਤੋ ਐਸੇ ਮੇਂ ਕਿਆ ਹੋਗਾ ਕਿ ਆਪ ਏਅਰ ਵੀ ਸੋਲੋ ਕਰਤੇ ਹੈ ਸਾਥ ਮੇਂ ਔਰ ਯੇ ਜੋ ਗੈਸ ਆਪਕੇ ਟਮੀ ਮੇਂ ਹੈ ਵੋ ਦੋ ਹੀ ਤਰ੍ਹਾਂ ਬੋਡੀ ਸੇ ਰਿਲੀਜ਼ ਹੋਤੀ ਹੈ, ਏਕ ਤੋ ਆਪਕੋ ਡਕਾਰ ਆਤੇ ਰਹਿਤੇ ਹੈ। ਅਬ ਕੁਛ ਲੋਗੋ ਮੇਂ ਹਮ ਦੇਖਤੇ ਹੈ ਕਿ ਜੈਸੇ ਹੀ ਕੌਫੀ ਪੀ ਲੀ ਯਾ ਫਿਰ ਲੈਕਟੋਜ਼ ਕੇ ਸਾਥ ਪ੍ਰੋਬਲਮ ਹੈ ਤੋ ਡੇਰੀ ਪ੍ਰੋਡਕਟਸ ਦੁੱਧ ਪੀਆ ਤੋ ਉਨਕੋ ਬਲੋਟਿੰਗ ਬੜ ਜਾ जाती है और बड़े वाले बर्ब स्टार्ट हो जाएंगे, बाकी चीजों के साथ ऐसे नहीं है। तो जिन चीजों से आपको इंटॉलरेंस हो रही है खाने पीने की, तो ऑब्वियसली उसके साथ गैस बढ़ जानी है। और फिर दूसरा तरीका है फ्लैचुलेंस के गैस पास होना। और जब ये प्रोसेस आपकी स्लो डाउन हो जाती है कि ना तो डकार आ रहे हैं ना गैस पास हो रही है, तो उसका मतलब कि गैस जो है आपके टमी में बरार रह गया है और टमी जो है वो ब्लोटेड फील होगा, फूलने लगता है, उसको हम एब्डोमिनल ब्लोटिंग कहते हैं। वो लोग जिनको क्रोनिक कॉन्स्टिपेशन की प्रॉब्लम है कि बार बार कब्ज रहती है, कोलाइटिस या क्रोन्स डिजीज जैसे इन्फ्लामेटरी बावल डिजीजेस हैं, आईबीएस की प्रॉब्लम है, एसिडिटी, फूड इंटॉलरेंस या हार्मोनल इम्बैलेंस है, इवन जिनको पीसीओएस या ओवरीज में सिस्ट बने हैं उन लेडीज को भी ये गैस या ब्लोटिंग की प्रॉब्लम काफी उससे सफर करते रहते हैं। तो यहाँ पे ये जो ट्रीटमेंट है इट कैन हेल्प, एंड ये मेडिकेशन जो है वो क्या करेगी कि जो भी आपके पेट में गैस भरा हुआ है उसको रिलीज करने में हेल्प करेगी। तो कोई एक चीजों की इंटॉलरेंस है जिस करके बार बार आपको टमी पेन और अफारा रहता है, तो उसको उसकी जड़ तक जाके सही करेगी ताकि आपको लॉन्ग रिलीफ मिले। और काफी बार ऐसे मरीज में दरन की प्रॉब्लम करके ये ब्लोटिंग और गैस ज्यादा रहते हैं, सो हमारे पास थेरेपिस्ट भी है जो दरन सेट करते हैं, तो नाली नाली मेडिकेशन दोनों के कॉम्बिनेशन से काफी लोगों को फर्क हुआ है। सो एब्डोमिनल ब्लोटिंग की प्रॉब्लम रहती है, हर वेले कब्ज बवासीर है, कोलाइटिस वगैरह की प्रॉब्लम है, आईबीएस या किसी भी तरह की नवी पुरानी बीमारी वास्ते काव्या होम्यो केयर से आप मेरा कांटेक्ट जरूर कर सकते हैं।
0: नंबर टू कॉल इज 6477602779, 6477602779। मीता और इधर जरा दफ्तर है जी, 10 कॉटरल बुलेवार्ड यूनिट 104, वड्डा सारा लिखा जी काव्या होम्यो केयर, उत्थे जाके अपनी अपॉइंटमेंट बुक कर सकते हो। मंडे टू सैटरडे सवेरे 10 तो लेके शाम 6 बजे तक, ते अपॉइंटमेंट्स ली संडे नु तुसी कॉल कर सकते हो एक बारी फिर तो 6477602779। मीता जी थैंक यू सो मच फॉर योर टाइम।
4: थैंक यू सो मच
0: जी। ए सांसी मीता ओजा जी काव्या होम्यो केयर तो वक्त एक निकी जी ब्रेक दा, ब्रेक तो बाद मैं एक गल तुहानू सांझी करना चाहना जी जो मैनू कन्ना च पई है जी, ते मैं सोचा कि अपने दर्शकां नू अपने स्रोतियां नू थोड़ा जा एजुकेट किया जावे इस मामले दे विच, परंतु ओदी गलबात करांगे निकी जी ब्रेक तो बाद।
5: You're listening to CNN Toronto, Chawla News Network Toronto.
6: ਸਸਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ, ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
7: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ।
8: ਆਥੋਰਾਈਜ਼ਡ ਬਾਈ ਦ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਵਾਰ ਕੈਂਪੇਨਸ।
9: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 acres ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
10: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ 1 ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ ਯੂਨਿਟ 42 ਏ ਬ੍ਰਾਮਟਨ। ਕਾਲ 9059288557 ਅਨਾਜ ਮਾਰਟ।
11: ਕਟਾਰੀਆ ਟੂਰਸ ਐਂਡ ਟਰੈਵਲ, ਦੁਨੀਆਂ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ, ਪੀਆਰ ਕਾਰਡ, ਕੈਨੇਡੀਅਨ ਸਿਟੀਜ਼ਨ ਜਾਂ ਓਸੀਆਈ ਲਈ ਅਪਲਾਈ ਕਰਨ ਦੇ ਨਾਲ, ਵਿਜ਼ਟਰ, ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸੋਰਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟਰੈਵਲ, 2883 ਡੈਰੀ ਰੋਡ ਐਟ ਏਅਰਪੋਰਟ ਰੋਡ, 4550 ਈਵਨਸ ਰੋਡ, ਜੂਨ 12 ਇਨ ਬ੍ਰੈਂਪਟਨ, ਔਰ ਕਾਲ ਅਵਤਾਰ ਕਟਾਰੀਆ 9056781200, 905-678-1200। ਕਟਾਰੀਆ ਟੂਰਸ ਐਂਡ ਟਰੈਵਲ।
12: ਬਾਬਾ ਜੀ ਮੇਰਾ ਵਿਆਹ ਨੀ ਹੋ ਰਿਹਾ, ਕੋਈ ਮੰਤਰ ਤਾਂ ਫੂਕੋ ਬੱਚੇ ਤੇ।
13: 647-6000
12: ਬਾਬਾ ਜੀ ਆ ਕਿਹੜਾ ਮੰਤਰ ਹੈ?
13: ਬੱਚਾ ਇਹ ਨੰਬਰ ਚਮਤਕਾਰੀ ਹੈ, ਜਿਹਨੇ ਮਿਲਾਇਆ ਉਹਦੀ ਸਮਝੋ ਵਿਆਹ ਦੀ ਤਿਆਰੀ ਹੈ।
12: ਪੱਕੀ ਗੱਲ ਬਾਬਾ ਜੀ?
13: ਬਾਬੇ ਦਾ ਘਰ ਵੀ ਇਹਨਾਂ ਨੇ ਵਸਾਇਆ, NRI ਮੈਰਿਜ ਬਿਊਰੋ।
14: ਹਰ ਕਾਸਟ ਅਤੇ ਹਰ ਪ੍ਰੋਫਾਈਲ ਦੇ ਰਿਸ਼ਤੇ ਲਈ ਭਰੋਸੇ ਦਾ ਨਾਮ NRI ਮੈਰਿਜ ਬਿਊਰੋ। ਕਾਲ 647-6000 ਔਰ ਵਿਜ਼ਿਟ NRIMB.com।

ਰਾਈਟ ਤੇਰਾ ਸੁਵਿਧਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਐਂਡ ਗੱਲਾਂ ਬਾਤਾਂ ਦਾ ਸਿਲਸਿਲਾ ਅਸੀਂ ਤੁਹਾਨੂੰ ਆਫ ਦੀ ਏਅਰ ਕਾਫੀ ਕਾਲਸ ਆਏ ਕਿ ਅਰਸ਼ ਜੀ ਗੱਲਬਾਤ ਕੀ ਹੈ ਜੀ ਤੇ ਗੱਲਬਾਤ ਤੁਹਾਨੂੰ ਦੱਸ ਦਿਆਂ ਕਿ ਕੁਛ ਇੱਕ ਯੂ ਨੋ ਉੜਦੀ ਗੱਲਾਂ ਬਾਤਾਂ ਆਈਆਂ ਕਿ ਇਸ ਇਲੈਕਸ਼ਨ ਦੇ ਵਿਚ EVM ਸਟਾਈਲ ਵੋਟਿੰਗ ਹੋਵੇਗੀ ਜੀ ਇਹ ਬਿਲਕੁਲ ਗਲਤ ਹੈ ਜੀ ਮਿਸਿਸ ਆਗਾ ਥੋੜੀ ਜਿਹੀ ਮੈਂ ਗਾਈਡੈਂਸ ਦੇਣਾ ਚਾਹਾਂਗਾ ਬਾਕੀ ਮੇਰੇ ਸਾਰੇ ਰੱਬ ਵਰਗੇ ਸਰੋਤੇ ਬੜੇ ਸਿਆਣੇ ਨੇ ਜੀ ਬਟ ਜਾਂਦੇ ਜਾਂਦੇ ਮੈਂ ਇੱਕ ਗੱਲ ਜ਼ਰੂਰ ਕਲੀਅਰ ਕਰਨਾ ਚਾਹੁੰਦਾ ਕਿ ਮਿਸਿਸ ਆਗਾ ਤੇ ਬ੍ਰੈਂਪਟਨ ਓਨਟੇਰੀਓ ਜਿੰਨੇ ਵੀ ਆਪਾਂ ਅਪੀਲ ਰੀਜਨ ਮਿਊਨਸੀਪਲ ਇਲੈਕਸ਼ਨ ਦਾ ਸਿਸਟਮ ਕਾਫੀ ਬੇਸਿਕ ਹੈ ਜੀ ਪੇਪਰ ਬੈਲਟ ਵੋਟਰਾਂ ਨੂੰ ਜਿਹੜੇ ਪੇਪਰ ਬੈਲਟ ਮਿਲਦਾ ਹੈ ਜਿਸ ਦੇ ਵਿਚ ਮੇਅਰ ਆਪਣੇ ਵੋਟ ਦੇ ਕਾਉਂਸਲਰ ਸਿਟੀ ਕਾਉਂਸਲਰ ਸਕੂਲ ਟਰਸਟੀ ਦੇ ਪੋਜੀਸ਼ਨ ਲਈ ਤੁਸੀਂ ਜਦੋਂ ਉਸ ਬੂਥ ਤੇ ਜਾਂਦੇ ਹੋ ਤਾਂ ਉਸ ਪੋਜੀਸ਼ਨ ਦੇ ਜਿਹੜੇ ਕੈਂਡੀਡੇਟ ਆ ਉਸ ਨੂੰ ਮਾਰਕ ਕੀਤਾ ਜਾਂਦਾ ਤੇ ਫਿਰ ਇੱਕ ਇਲੈਕਟ੍ਰੋਨਿਕ ਟੈਬਿਊਲੇਟਰ ਜਾਂ ਸਕੈਨਰ ਕਹਿ ਲਓ ਉਹ ਪੇਪਰ ਸਕੈਨ ਹੁੰਦਾ ਤੇ ਮਾਰਕ ਕੀਤਾ ਹੋਇਆ ਪੇਪਰ ਬੈਲਟ ਮਸ਼ੀਨ ਸਕੈਨ ਕਰਦੀ ਹੈ ਤੇ ਵੋਟਸ ਇਲੈਕਟ੍ਰੋਨਿਕਲੀ ਕਾਊਂਟ ਹੁੰਦੇ ਨੇ ਇਹ ਇੰਡੀਆ ਵਾਲਾ ਉਹ ਪੁਸ਼ ਬਟਨ ਨਹੀਂ ਹੈ ਉਹਨੂੰ EVM ਕਹਿੰਦੇ ਨੇ ਜੀ ਇਹ ਉਹ ਨਹੀਂ ਹੈ ਇੱਥੇ ਪੈਨ ਦੇ ਨਾਲ ਹੀ ਬੈਲਟ ਤੇ ਸਾਈਨ ਹੁੰਦਾ ਫਿਜ਼ੀਕਲ ਰਿਕਾਰਡ ਰਹਿੰਦਾ ਹੈ ਐਡਵਾਂਸ ਪੋਲਿੰਗ ਦੀ ਗੱਲ ਕਰੀਏ ਤਾਂ ਮਿਸਿਸ ਆਗਾ ਤੇ ਬ੍ਰੈਂਪਟਨ ਦੋਵਾਂ ਵਿਚ ਐਡਵਾਂਸ ਵੋਟਿੰਗ ਦੀ ਵੈਲਿਡ ਵੋਟਸ ਫਾਈਨਲ ਰਿਜ਼ਲਟ ਵਿਚ ਇੰਕਲੂਡ ਹੁੰਦੇ ਨੇ ਇਲੈਕਸ਼ਨ ਡੇ ਵਾਲੇ ਦਿਨ ਪੋਲਸ ਕਲੋਜ਼ ਹੋਣ ਤੋਂ ਬਾਅਦ ਵੋਟਿੰਗ ਲੋਕੇਸ਼ਨ ਟੈਬੂਲੇਟਰ ਜਾਂ ਸਕੈਨਰ ਦੇ ਰਿਜ਼ਲਟ ਇਕੱਠੇ ਕਰਕੇ ਕੈਂਡੀਡੇਟ ਵਾਈਜ ਟੋਟਲ ਕੈਲਕੁਲੇਟ ਕੀਤੇ ਜਾਂਦੇ ਨੇ ਫਿਜ਼ੀਕਲੀ ਕੈਲਕੁਲੇਟ ਕੀਤੇ ਜਾਂਦੇ ਨੇ ਸਕੂਟਨੀਜ਼ ਉੱਥੇ ਹੁੰਦੇ ਨੇ ਜੀ ਉਹ ਚੈੱਕ ਕਰਦੇ ਨੇ ਜਿਹੜੇ ਮੇਲ ਵੋਟਿੰਗ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਮਿਊਨਿਸਪਲ ਕਈਆਂ ਘਰਾਂ ਦੇ ਵਿੱਚ ਮੇਲ ਵੀ ਕੀਤੇ ਜਾਂਦੇ ਨੇ ਆਲਟਰਨੇਟ ਵੋਟਿੰਗ ਲਈ ਉਹ ਵੀ ਐਂਡ ਦੇ ਵਿੱਚ ਕੈਲਕੂਲੇਟ ਹੁੰਦੇ ਨੇ ਤੇ ਜੇ ਕੈਂਡੀਡੇਟ ਚਾਹੇ ਜੇ ਉਹਨਾਂ ਨੂੰ ਲੱਗਦਾ ਹੈ ਸ਼ੱਕ ਪੈਂਦਾ ਕਿ ਯਾਰ ਮੈਂ ਇੰਨੇ ਵੋਟਾਂ ਦੇ ਨਾਲ ਨਹੀਂ ਹਾਰ ਸਕਦਾ ਜਾਂ ਮੈਂ ਨਹੀਂ ਗਾਇਕ ਹੋ ਸਕਦੀ ਇਹ ਗੱਲ ਹੋ ਹੀ ਨਹੀਂ ਸਕਦੀ ਤਾਂ ਰੀਕਾਊਂਟ ਵੀ ਹੁੰਦਾ ਜੀ ਜੇ ਰੀਕਾਊਂਟ ਦੀ ਰਿਕੁਆਇਰਮੈਂਟ ਆਰਡਰ ਹੋਵੇ ਤਾਂ ਪੇਪਰ ਬੈਲਟਸ ਤੇ ਇਲੈਕਸ਼ਨ ਰਿਕਾਰਡਸ ਦੇ ਬੇਸਿਸ ਤੇ ਵੋਟ ਦੁਬਾਰਾ ਵੈਰੀਫਾਈ ਕਾਊਂਟ ਕੀਤੀ ਜਾਂਦੀ ਹੈ ਸੋ ਸਿੰਪਲ ਵਰਡਸ ਦੇ ਵਿੱਚ ਪੇਪਰ ਬੈਲਟ ਜਾਂਦਾ ਹੈ ਸਕੈਨਰ ਟੈਬੂਲੇਟਰ ਦੇ ਵਿੱਚ ਜੋ ਕਿ ਇਲੈਕਟ੍ਰੋਨਿਕ ਕਾਊਂਟਿੰਗ ਕਰਦਾ ਹੈ ਸਾਰੇ ਵੈਲਿਡ ਵੋਟਸ ਦਾ ਟੋਟਲ ਹਾਈਐਸਟ ਕੈਂਡੀਡੇਟ ਦੇ ਵਿਨਰ ਦੇ ਨਾਲ ਬਕਾਇਦਾ ਤੌਰ ਤੇ ਫਿਜ਼ੀਕਲ ਪੇਪਰ ਦੇ ਨਾਲ ਉਹ ਕੈਲਕੂਲੇਟ ਹੁੰਦਾ ਹੈ ਸੋ ਜੇ ਤੁਸੀਂ ਬ੍ਰੈਂਪਟਨ ਦੇ ਵਿੱਚੋਂ ਮਿਸਿਸਾਗਾ ਦੇ ਵਿੱਚੋਂ ਇਹ ਨਾ ਸੋਚੋ ਕਿਉਂਕਿ ਮੈਨੂੰ ਗੱਲ ਸਾਹਮਣੇ ਆਈ ਤਾਂ ਸੀ ਕਿ ਤੁਸੀਂ ਜੇ ਇੰਡੀਆ ਵਾਲੀ EVM ਮਸ਼ੀਨਸ ਇੱਥੇ ਦੇ ਨਾਲ ਕੰਪੇਅਰ ਕਰਦੇ ਹੋ ਤਾਂ ਉਹ ਹਾਲੇ ਨਹੀਂ ਮੁਮਕਿਨ ਹੈ ਜੀ ਬਿਕਾਜ਼ ਇੱਥੇ ਦਾ ਜੋ ਲਾਅ ਹੈ ਜੀ ਉਹ ਏਦਾਂ ਹੀ ਚੱਲੇਗਾ ਜੀ ਵੋਟ ਜਨਤਾ ਦੀ ਹੁੰਦੀ ਹੈ ਉਸ ਨੂੰ ਇੱਕ ਇੱਕ ਦੇ ਨਾਲ ਵੋਟਿੰਗ ਕੀਤੀ ਜਾਂਦੀ ਹੈ ਸੋ ਇਹ ਨਾ ਸੋਚਿਓ ਕਿ ਇੱਥੇ ਪੁਸ਼ ਬਟਨ ਵਾਲਾ ਸਿਸਟਮ ਆਵੇਗਾ ਤੁਸੀਂ ਇਸ ਵੇਲੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਇਹ ਵਿਸ਼ਾ ਇੱਕ ਬਹੁਤ ਅਲੱਗ ਵਿਸ਼ਾ ਹੈ ਬਟ ਮੈਂ ਇਹ ਬਸ ਦੱਸਣਾ ਚਾਹੁੰਦਾ ਸੀ ਸਾਡੇ ਰੱਬ ਵਰਗੇ ਸਰੋਤਿਆਂ ਨੂੰ ਕਿ EVM ਤੇ ਇਲੈਕਟ੍ਰੋਨਿਕ ਸਕੈਨਿੰਗ ਵੋਟਾਂ ਦੇ ਵਿੱਚ ਬਹੁਤ ਜ਼ਮੀਨ ਆਸਮਾਨ ਦਾ ਫਰਕ ਹੈ ਖੈਰ 26 ਅਕਤੂਬਰ ਨੂੰ ਬਸ ਦਿਨ ਰਹਿ ਗਏ ਨੇ ਥੋੜੇ ਆਪਣੇ ਫੇਵਰੇਟ ਕੈਂਡੀਡੇਟ ਨੂੰ ਜ਼ਰੂਰ ਵੋਟ ਪਾਓ ਜ਼ਰੂਰ ਇਫ ਯੂ ਫੀਲ ਲਾਈਕ ਕਿ ਇਹ ਕੈਂਡੀਡੇਟ ਵਧੀਆ ਹੈ ਜੀ ਉਸ ਨੂੰ ਵੋਟ ਪਾਓ ਬਟ ਸਾਰਿਆਂ ਦੇ ਕੰਮ ਦੇਖੋ ਇਹ ਨਾ ਹੋਵੇ ਕਿ ਇਹ ਮੇਰੇ ਚਾਚੇ ਦਾ ਮੁੰਡਾ ਹੈ ਮੇਰੇ ਭਾਂਜੇ ਦਾ ਮੁੰਡਾ ਹੈ ਇਹ ਮੇਰਾ ਇਹ ਹੈ ਮੇਰਾ ਉਹ ਆ ਕੋਈ ਕਿਸੇ ਦਾ ਇੱਥੇ ਸਕਾ ਨਹੀਂ ਹੈ ਜੀ ਇਹ ਅਸੀਂ ਦੇਖ ਚੁੱਕੇ ਹਾਂ ਕੋਈ ਆਪਣਾ ਨਹੀਂ ਹੈ ਜੀ ਸਾਰੇ ਆਪੋ ਆਪਣੇ ਦੇ ਵਾਸਤੇ ਮਤਲਬੀ ਲੋਕ ਇਸ ਸੰਸਾਰ ਦੇ ਵਿੱਚ ਘੁੰਮ ਰਹੇ ਨੇ ਮੇਕ ਸ਼ੋਰ ਕਿ ਤੁਸੀਂ ਉਹਨੂੰ ਵੋਟ ਪਾਓ ਜਿਹੜੀ ਤੁਹਾਡੀ ਆਵਾਜ਼ ਅੱਗੇ ਲੈ ਕੇ ਜਾਵੇ ਐਂਡ ਓਬਵੀਅਸਲੀ ਕਾਫੀ ਜਿਹੜੇ ਕੈਂਡੀਡੇਟਸ ਨੇ ਜਿਹੜੇ ਮੌਜੂਦਾ

ਸਰਕਾਰ ਦੇ ਵਿੱਚ ਚੱਲ ਰਹੇ ਨੇ ਉਹਨਾਂ ਨੇ ਕੰਮ ਵਧੀਆ ਕੀਤੇ ਨੇ। ਹਾਂ, ਇੱਕ ਵਾਰੀ ਹੋ ਗਿਆ, ਦੋ ਵਾਰੀ ਹੋ ਗਿਆ ਜਦੋਂ ਪ੍ਰੋਵਿੰਸ਼ਲ ਸਰਕਾਰ ਨੇ ਮਿਊਨਿਸਪਲ ਨੂੰ ਠੋਕੂ ਦਿੱਤਾ ਜਾਂ ਮਿਊਨਿਸਪਲ ਸਰਕਾਰ ਨੇ ਫੈਡਰਲ ਨੂੰ ਠੋਕੂ ਦਿੱਤਾ। ਸੋ ਦੇਰ ਇਜ਼ ਸੋ ਮੱਚ ਹੈਪਨਿੰਗ। ਸਾਰੇ 100% ਸਹੀ ਨਹੀਂ ਹੋ ਸਕਦੇ, ਇਨਸਾਨ 100% ਸਹੀ ਨਹੀਂ ਹੈ, ਬਟ ਤੁਸੀਂ ਆਪਣਾ ਵੋਟ 26 ਅਕਤੂਬਰ ਨੂੰ, ਐਡਵਾਂਸ ਪੋਲਿੰਗ ਇਸ ਹਫ਼ਤੇ ਸ਼ੁਰੂ ਹੋਣ ਜਾ ਰਹੀ ਹੈ ਡਾਊਨਟਾਊਨ ਟੋਰਾਂਟੋ ਦੇ ਵਿੱਚ, ਬਿਕਾਜ਼ ਇਟਸ ਅ ਬਿਗ ਸਿਟੀ, ਬਟ ਤੁਸੀਂ ਵੋਟ ਜ਼ਰੂਰ ਪਾਓ, ਆਪਣੇ ਮਨਪਸੰਦ ਕੈਂਡੀਡੇਟ ਨੂੰ ਜ਼ਰੂਰ ਵੋਟ ਪਾਓ। ਇਹ ਨਾ ਦੇਖੋ ਕਿ ਕੋਈ ਇਲੈਕਸ਼ਨ ਤੇ ਨਹੀਂ ਆਇਆ ਜਾਂ ਕੋਈ ਡਿਬੇਟ ਤੇ ਨਹੀਂ ਆਇਆ, ਕਈ ਮਜਬੂਰੀਆਂ ਵੀ ਹੋ ਸਕਦੀਆਂ ਨੇ ਕਿਸੇ ਬੰਦੇ ਦੀਆਂ, ਅਸੀਂ ਤਾਂ ਪਹਿਲਾਂ ਜੱਜ ਕਰ ਲੈਂਦੇ ਹਾਂ ਕਿ ਉਹ ਨਹੀਂ ਆਇਆ ਡਿਬੇਟਾਂ ਤੇ ਜਾਂ ਉਹ ਨਹੀਂ ਆਇਆ ਡਿਬੇਟਾਂ ਤੇ। ਨੋ, ਜੱਜ ਕਰਨਾ ਬਿਕਾਜ਼ ਕੀ ਪਤਾ ਉਹਨਾਂ ਦੇ ਕੋਈ ਪ੍ਰੋਬਲਮ ਚੱਲਦੀ ਹੋਵੇ ਜਾਂ ਕੁਛ ਮਜਬੂਰੀਆਂ ਹੋਣ, ਸੋ ਅਸੀਂ ਜੱਜ ਨਾ ਕਰੀਏ, ਬਸ ਮੈਂ ਇਹ ਕਹਿਣਾ ਚਾਹੁੰਦਾ। ਬਾਕੀ ਸਾਡੀ ਜਨਤਾ ਸਿਆਣੀ ਹੈ ਜੀ, ਐਂਡ ਇਹ ਇਲੈਕਸ਼ਨ ਟਾਈਮ ਹੈ, ਤੁਹਾਡਾ ਹੱਕ ਹੈ ਕਿ ਤੁਸੀਂ ਆਪਣੇ ਮਨਪਸੰਦ ਕੈਂਡੀਡੇਟ ਨੂੰ ਜ਼ਰੂਰ ਵੋਟ ਪਾਓ। ਖੈਰ, ਇਸੇ ਦੇ ਨਾਲ ਹੀ ਤੁਸੀਂ ਅਗਰ ਆਪਣਾ ਪ੍ਰੋਗਰਾਮਿੰਗ ਸਟਾਰਟ ਕਰਨਾ ਚਾਹੁੰਦੇ ਹੋ 1320 ਦੇ ਉੱਤੇ, ਬਈ ਸਾਨੂੰ ਦਿਲੋਂ ਖੁਸ਼ੀ ਹੋਵੇਗੀ। ਸਾਡੇ ਕੋਲ ਕੁਛ ਇੱਕ ਸਲੋਟਸ ਅਵੇਲੇਬਲ ਨੇ, ਕੁਛ ਟੈਸਟਿੰਗ ਪੀਰੀਅਡਸ ਚੱਲ ਰਹੀਆਂ ਨੇ। ਸਾਰੇ ਪੁੱਛ ਰਹੇ ਨੇ ਕਿ ਕਦੋਂ ਕਦੋਂ ਨਵੇਂ ਨਵੇਂ ਹੋਸਟ ਆ ਰਹੇ ਨੇ ਜੀ, ਬਟ ਆ ਰਹੇ ਨੇ ਬਹੁਤ ਜਲਦ। ਬਸ ਟੈਸਟਿੰਗ ਫੇਜ਼ ਇੱਕ ਵਾਰੀ ਖਤਮ ਹੋ ਜਾਵੇ ਆਪਣਾ, ਦੈਨ ਅਸੀਂ ਬਕਾਇਦਾ ਲੀਗਲ ਤੌਰ ਤੇ ਉਹਨਾਂ ਨੂੰ ਆਨ ਏਅਰ ਲਿਆ ਸਕਦੇ ਹਾਂ ਜੀ। ਐਂਡ ਅਸੀਂ ਵੀ ਐਕਸਾਈਟਿਡ ਆ, ਤੁਸੀਂ ਵੀ ਐਕਸਾਈਟਿਡ ਹੋਵੋਗੇ ਕਿ ਕਿਹੜੇ ਕਿਹੜੇ ਹੋਸਟ ਆ ਰਹੇ ਨੇ ਸਾਡੇ ਇਸ 1320 ਦੇ ਉੱਤੇ। ਬਸ ਸਬਰ ਕਾ ਫਲ ਕਹਤੇ ਮੀਠਾ ਹੋਤਾ ਹੈ, ਥੋੜਾ ਸਾ ਸਬਰ ਕਰ ਲੀਜੀਏਗਾ, ਫਿਰ ਦੇਖਿਓ ਕਿੱਦਾਂ 1320 ਇੱਕ ਵਾਰੀ ਫਿਰ ਤੋਂ ਆਲਰੇਡੀ ਹੋ ਚੁੱਕਾ ਜੀ, ਸ਼ੁਰੂਆਤ ਤਾਂ ਹੋ ਚੁੱਕੀ ਹੈ, ਦੂਰ ਦੁਰਡੇ ਤੱਕ ਸਾਨੂੰ ਸੁਣਿਆ ਜਾਂਦਾ ਜੀ। ਅਗੇਨ ਵਪਾਰੀ ਸੱਜਣਾ ਨੂੰ ਇੱਕ ਬੇਨਤੀ ਹੈ ਕਿ ਸਾਡਾ ਜਿਹੜਾ ਪ੍ਰੋਗਰਾਮ ਹੈ ਜੀ 1320 ਇੱਕ ਟਾਈਮ ਤੇ ਸਕਾਰਬਰੋ ਤੇ ਮਾਰਕਮ ਦੇ ਵਿੱਚ ਨਹੀਂ ਹਿੱਟ ਹੁੰਦਾ ਸੀ, ਹੁਣ ਉੱਥੇ ਵੀ ਹਿੱਟ ਹੋ ਰਿਹਾ। ਕੇਂਬ੍ਰਿਜ ਵਾਟਰਲੂ ਤੱਕ ਨਹੀਂ ਜਾਂਦਾ ਸੀ, ਹੁਣ ਉੱਥੇ ਵੀ ਹਿੱਟ ਹੋ ਰਿਹਾ, ਸਟ੍ਰੈਟਫੋਰਡ ਦੇ ਵਿੱਚ ਤੱਕ ਵੀ, ਓਰੇਂਜਵੇਲ ਤੱਕ। ਸੋ ਇਹ ਹੈ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਜਿੰਨੇ ਵੀ ਸਾਡੇ ਪ੍ਰੋਡਿਊਸਰਸ ਆਉਣਗੇ ਉਹਨਾਂ ਨੂੰ ਅਸੀਂ ਇੱਕ ਅਜਿਹਾ ਪਲੇਟਫਾਰਮ ਦਈਏ ਜਿੱਥੇ ਵਪਾਰੀ ਸੱਜਣਾ ਦਾ ਵੀ ਫਾਇਦਾ ਹੋਵੇ ਤੇ ਸਾਡੇ ਆਉਣ ਵਾਲੇ ਪ੍ਰੋਡਿਊਸਰਸ ਦਾ ਵੀ ਉਹ ਤੋਂ ਦੁੱਗਣਾ ਫਾਇਦਾ ਹੋਵੇ ਜੀ। ਸੋ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਤੁਸੀਂ ਸਾਨੂੰ ਸੁਣਿਆ ਜੀ ਠੀਕ ਲਗਾਤਾਰ 2 ਘੰਟੇ 10 ਤੋਂ 12 ਸ਼ਾਮ ਨੂੰ 6 ਤੋਂ 9 ਫਿਰ ਹੋਣਗੀਆਂ ਗੱਲਾਂ ਬਾਤਾਂ, ਰੌਣਕਾਂ ਲਾਵਾਂਗੇ ਜੀ ਅਸੀਂ, ਬਟ ਮੇਰੀ ਗੱਲ ਦਾ ਪਲੀਜ਼ ਕੋਈ ਗੁੱਸਾ ਨਾ ਕਰੇ, ਮਾਇਨ ਨਾ ਕਰੇ, ਅਸੀਂ ਬਸ ਇੱਕ ਐਜੂਕੇਸ਼ਨਲ ਪਰਪਸ ਵਾਸਤੇ ਤੁਹਾਨੂੰ ਇੱਕ ਗਾਈਡੈਂਸ ਦੇ ਰਹੇ ਹਾਂ ਜੀ। ਹਰ ਇੱਕ ਕੈਂਡੀਡੇਟ ਨੂੰ ਸਲਾਮ ਹੈ ਜੀ, ਆਲ ਦਾ ਬੈਸਟ। ਅੱਜ 2 ਕੈਂਡੀਡੇਟਸ ਨੇ ਆਉਣਾ ਸੀ, ਮੈਂ ਨਾਮ ਨਹੀਂ ਲਵਾਂਗਾ, ਟਾਈਮ ਵੀ ਉਹਨਾਂ ਨੇ ਬੁੱਕ ਕੀਤਾ ਸੀ। ਦੇਖੋ ਇਹੀ ਗੱਲ ਹੁੰਦੀ, ਜਦੋਂ ਉਹ ਟਾਈਮ ਬੁੱਕ ਕਰ ਲੈਂਦੇ ਨੇ ਫਿਰ ਉਹ ਨਹੀਂ ਆਉਂਦੇ ਨੇ, ਸ਼ਾਇਦ ਉਹਨਾਂ ਦੀ ਕੁਛ ਮਜਬੂਰੀ ਹੋਣਗੀਆਂ, ਰਾਈਟ। ਸੋ ਅਸੀਂ ਜੱਜ ਨਹੀਂ ਕਰ ਸਕਦੇ, ਬਟ ਮੈਂ ਇੰਨਾ ਕੁ ਬੇਨਤੀ ਕਰਨਾ ਚਾਹਾਂਗਾ ਕਿ 26 ਅਕਤੂਬਰ ਨੂੰ ਤੁਸੀਂ ਜ਼ਰੂਰ ਵੋਟ ਪਾਓ ਤੇ ਆਪਣੇ ਮਨਪਸੰਦ ਦੇ ਕੈਂਡੀਡੇਟ ਨੂੰ ਜ਼ਰੂਰ ਜਿਤਾਓ। ਲਓ ਜੀ, ਸਾਨੂੰ ਇੱਥੇ ਤੋਂ ਆਗਿਆ, ਮਿਲਦੇ ਹਾਂ ਸ਼ਾਮ ਨੂੰ 6 ਵਜੇ। ਰੱਬ ਰਾਖਾ, ਮੇਰਾ ਨੰਬਰ ਆਫ ਦੀ ਏਅਰ 416-303-1515। ਰੱਬ ਰਾਖਾ, ਸਤਿ ਸ੍ਰੀ ਅਕਾਲ।

0: qui regarde lui?
1: Nicotine. Ça qui veut.

0: your home for community. CJMR 1320.
1: Yeah. Music Brigade.

your home for community. CJMR 1320.

0: where culture lives. This is CJMR 1320, the voice of the city.
1: ਖਾੜੇ ਵਿੱਚ ਪਹੁੰਚੇ ਸਾਰੇ ਦੋਸਤਾਂ ਮਿੱਤਰਾਂ ਨੂੰ ਗੁਰੂ ਨਾਨਕ ਭੁੱਲਰ ਵੱਲੋਂ ਤੇ ਬੀਬਾ ਦੀਪਕ ਢਿੱਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਵੋਟਾਂ ਪੈ ਗਈਆਂ ਨੇ ਜੀ ਤੇ ਹਰ ਕੋਈ ਇਸ ਤਾਕ ਚ ਕਿ ਪਤਾ ਨਹੀਂ ਕਿਹਦੀ ਸਰਕਾਰ ਬਣਨੀ ਹੈ। ਤੁਹਾਡੇ ਦਿਲਾਂ ਦੀ ਤੇਜ਼ ਧੜਕਣ ਨੂੰ ਹੋਰ ਤੇਜ਼ ਕਰਨ ਲਈ ਪੇਸ਼ ਕਰਨ ਲੱਗੇ ਹਾਂ ਜੀ ਸਪੈਸ਼ਲ ਗੀਤ। ਦੱਸੀ ਬਾਈ ਮਿੰਟੂ ਸਮਰਾ ਤੇ ਜਸ ਰਿਕਾਰਡਸ ਇਹ ਇਉਂ ਬਿਆਨ ਕਰਦੀ ਹੈ।

0: This is CJMR, the voice of the city, part of White Oaks Communications Group, your trusted local radio provider for more than 70 years.
1: ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ ਸੱਤ ਸਮੁੰਦਰੋਂ ਪਾਰ ਆਪਣੀ ਬੋਲੀ ਆਪਣਾ ਵਿਰਸਾ ਅਤੇ ਆਪਣੇ ਸੱਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਰੰਗਲਾ ਪੰਜਾਬ

0: CJMR 1320 ਮੀਟਰ ਬੈਂਡ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਸ਼ਾਮ ਦੀ ਮਹਿਫਲ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਬੜੇ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼ੁਕਰੀਆ ਅਦਾ ਕਰਦੇ ਹਾਂ ਉਸ ਉੱਪਰ ਵਾਲੇ ਦਾ ਜਿਸ ਨੇ ਸਵਾਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰੱਖਿਆ ਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋ ਕੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤਾ ਹੈ। ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। 6:02 ਹੋਏ ਨੇ। ਪਹਿਲੀਆਂ ਖ਼ਬਰਾਂ ਤੁਹਾਡੀ ਕਚਹਿਰੀ ਦੇ ਵਿਚ ਰੀਮਾ ਗੁਗਲਾਨੀ ਜੀ ਦੀ ਜ਼ਬਾਨੀ ਪੇਸ਼ ਕਰਨ ਲੱਗੇ ਹਾਂ। ਸਟੂਡੀਓ ਦਾ ਨੰਬਰ 905-813-1320-905-813-1320 ਪ੍ਰੋਗਰਾਮ ਦਾ ਹਿੱਸਾ ਲੋਟਸ ਫਿਨਲ ਹੋਮ ਵੱਲੋਂ ਸਪਾਂਸਰ ਕੀਤਾ ਜਾ ਰਿਹਾ। ਰੱਬ ਨਾ ਕਰੇ ਜਦੋਂ ਕੋਈ ਪੁਰਾਣੀ ਤੁਰ ਜਾਵੇ, ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੌਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਬਿਰੈਕਸਟਲ 3-4 ਵੱਲ ਕਿਚਨਰ ਦੇ ਵਿਚ ਵਾਕਿਆ ਨੇ। ਵੀਰ ਹਰਮਿੰਦਰ ਹੰਸੀ ਜੀ ਤੇ ਉਨ੍ਹਾਂ ਦੀ ਟੀਮ ਨੂੰ 647-547-81-88 ਤੇ ਕਾਲ ਕੀਤਾ ਜਾ ਸਕਦਾ। ਲੋਪੇਸ਼ ਨੇ ਅੱਜ ਦੀ ਇਸ ਮਹਿਫਲ ਦੇ ਵਿਚ ਚੋਣਵੀਆਂ ਖ਼ਬਰਾਂ ਰੀਮਾ ਗੁਗਲਾਨੀ ਦੀ ਜ਼ਬਾਨੀ ਕੁਝ ਇਸ ਪ੍ਰਕਾਰ।
1: ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ, ਮੈਂ ਹਰੀਮਾ। ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। CBI ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੀ OSD ਰਾਜਬੀਰ ਸਿੰਘ ਘੁੰਮਣ ਤਲਬ। ਹਾਈਕੋਰਟ ਵੱਲੋਂ ED ਨੂੰ ਨੋਟਿਸ ਜਾਰੀ, 15 ਦਿਨਾਂ ਦੇ ਅੰਦਰ ਮੰਗਿਆ ਜਵਾਬ। ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਬਿਮਾਰ ਦਾਦੀ ਨਾਲ ਫੋਨ ਤੇ ਗੱਲ ਕਰਨ ਦੀ ਮਿਲੀ ਆਗਿਆ। ਆਕਾਸ਼ਵਾਣੀ ਭਵਨ ਚ ਦਾਖਲ ਹੋਣ ਤੇ ਰਾਹੁਲ ਤੇ ਪ੍ਰਿਯੰਕਾ ਦੇ ਖਿਲਾਫ FIR। ਅਤੇ ਚੰਡੀਗੜ੍ਹ ਦੇ ਵਿਚ ਮੀਂਹ ਦੇ ਨਾਲ ਮੌਸਮ ਦਾ ਮਿਜਾਜ਼ ਬਦਲਿਆ, ਤਾਪਮਾਨ ਦੇ ਵਿਚ ਆਈ ਗਿਰਾਵਟ। ਹੁਣ ਖਬਰਾਂ ਵਿਸਤਾਰ ਦੇ ਨਾਲ। ਕੇਂਦਰੀ ਜਾਂਚ ਬਿਊਰੋ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ OST ਰਾਜਬੀਰ ਸਿੰਘ ਘੁੰਮਣ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਨਾਲ ਜੁੜੇ ਮਾਮਲੇ ਚ ਅੱਜ ਦੁਪਹਿਰੇ 2:30 ਸੈਕਟਰ 30 ਦੇ CBI ਦਫ਼ਤਰ ਅੱਗੇ ਪੇਸ਼ ਹੋਣ ਲਈ ਕਿਹਾ। CBI ਵੱਲੋਂ ਰਾਜਬੀਰ ਸਿੰਘ ਘੁੰਮਣ ਤੇ 5 ਹੋਰਾਂ ਦੇ ਖਿਲਾਫ਼ FIR ਦਰਜ ਕਰਨ, ਪੰਜਾਬ ਦੇ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਸਮੇਤ 8 ਵੱਖ ਵੱਖ ਥਾਵਾਂ ਤੇ ਛਾਪੇਮਾਰੀ ਤੇ ਤਲਾਸ਼ੀ ਅਭਿਆਨ ਚਲਾਉਣ ਤੋਂ ਬਾਅਦ ਸਾਹਮਣੇ ਆਈ ਹੈ। FIR ਦੇ ਵਿਚ ਨਾਮਜ਼ਦ ਹੋਰ ਵਿਅਕਤੀ ਜਤਨ ਗੋਹਲ ਉਰਫ ਰਾਜਾ, ਰੋਮੀ ਰਾਜਾ ਮਹਾਜਨ, ਬੀਰ ਦਵਿੰਦਰ ਅਤੇ RS ਨਾਗਰਾ ਸ਼ਾਮਲ ਨੇ। ਜ਼ਿਕਰਯੋਗ ਹੈ ਕਿ CBI ਨੇ ਲੰਘੇ ਦਿਨ ਪੰਜਾਬ ਤੇ ਚੰਡੀਗੜ੍ਹ ਦੇ ਵਿਚ 8 ਥਾਵਾਂ ਤੇ ਇਕੋ ਵੇਲੇ ਛਾਪੇਮਾਰੀ ਕੀਤੀ ਸੀ। ਇਸ ਵਿਚ ਮੁੱਖ ਮੰਤਰੀ ਦਾ ਕੈਂਪ ਦਫ਼ਤਰ, ਸੰਗਰੂਰ ਦੇ ਪਿੰਡ ਘਰਾਂਚੋ ਚ ਘੁੰਮਣ ਦਾ ਘਰ ਤੇ ਮੋਹਾਲੀ ਦੇ ਫੇਸ 11 ਚ ਉਨ੍ਹਾਂ ਦੇ ਰਿਸ਼ਤੇਦਾਰ ਦੀ ਰਿਹਾਇਸ਼ ਸ਼ਾਮਲ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅੱਜ ਪੰਜਾਬ ਸਰਕਾਰ ਤੇ ਗਮਾਡਾ ਵੱਲੋਂ ਦਾਇਰ ਪਟੀਸ਼ਨ ਤੇ ਸੁਣਵਾਈ ਤੋਂ ਬਾਅਦ ED ਨੂੰ ਨੋਟਿਸ ਜਾਰੀ ਕੀਤੈ। ਹਾਈਕੋਰਟ ਦੇ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੀ ਡਿਵੀਜ਼ਨ ਬੈਂਚ ਨੇ ED ਨੂੰ ਇਸ ਮਾਮਲੇ ਤੇ 15 ਦਿਨਾਂ ਚ ਜਵਾਬ ਦੇਣ ਲਈ ਕਿਹਾ। ਅਗਲੀ ਸੁਣਵਾਈ 28 ਅਕਤੂਬਰ ਨੂੰ ਹੋਵੇਗੀ। ਅਦਾਲਤ ਚ ED ਨੇ ਜਵਾਬ ਦੇ ਲਈ 2 ਹਫ਼ਤਿਆਂ ਦਾ ਸਮਾਂ ਦੇਣ ਦੀ ਮੰਗ ਕੀਤੀ ਸੀ। ਪੰਜਾਬ ਸਰਕਾਰ ਨੇ ਗਮਾਡਾ ਦਫ਼ਤਰ ਦੀ ED ਵੱਲੋਂ 22 ਤੋਂ 24 ਸਤੰਬਰ ਤੱਕ ਕੀਤੀ ਤਲਾਸ਼ੀ ਤੇ ਸਰਵੇਖਣ ਨੂੰ ਚੁਣੌਤੀ ਦਿੱਤੀ ਹੈ। ਇਸ ਪਟੀਸ਼ਨ ਨੂੰ ਜ਼ਰੂਰੀ ਸੁਣਵਾਈ ਵਾਲੀ ਲਿਸਟ ਦੇ ਵਿਚ ਦਰਜ ਕੀਤਾ ਗਿਆ ਤੇ ਅੱਜ ਇਸ ਮਾਮਲੇ ਤੇ ਸੁਣਵਾਈ ਹੋਈ ਹੈ। ਪੰਜਾਬ ਸਰਕਾਰ ਨੇ ਪਟੀਸ਼ਨ ਦੇ ਵਿਚ ਭਾਰਤ ਸਰਕਾਰ ਤੇ ED ਤੋਂ ਇਲਾਵਾ ਹੋਰਨਾਂ ਨੂੰ ਧਿਰ ਬਣਾਇਆ। ਚੇਤੇ ਰਹੇ ਕਿ 22 ਤੋਂ 24 ਸਤੰਬਰ ਤੱਕ ਗਮਾਡਾ ਦਫ਼ਤਰ ਦੀ ED ਵੱਲੋਂ 50 ਘੰਟੇ ਦੇ ਕਰੀਬ ਤਲਾਸ਼ੀ ਲਈ ਗਈ ਤੇ ਦਫ਼ਤਰੀ ਰਿਕਾਰਡ ਦੇ 30 ਤੋਂ ਵੱਧ ਬੈਗ ਜ਼ਬਤ ਕੀਤੇ ਗਏ। ਸੀਨੀਅਰ ਅਧਿਕਾਰੀਆਂ ਦੇ ਮੋਬਾਈਲ ਫੋਨ ਤੇ ਹੋਰ ਇਲੈਕਟ੍ਰਾਨਿਕ ਉਪਕਰਨਾਂ ਦਾ ਡਾਟਾ ਵੀ ਕਾਪੀ ਕੀਤਾ ਗਿਆ। ਅਕਾਲੀ ਦਲ ਵਾਰਸ ਪੰਜਾਬ ਦੇ ਆਗੂ ਤੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਸਥਾਨਕ ਅਦਾਲਤ ਵੱਲੋਂ ਆਪਣੀ ਬਿਮਾਰ ਦਾਦੀ ਨਾਲ ਫੋਨ ਤੇ ਗੱਲਬਾਤ ਕਰਨ ਦੀ ਆਗਿਆ ਮਿਲੀ ਹੈ। ਉਨ੍ਹਾਂ ਦੀ ਦਾਦੀ ਵਡੇਰੀ ਉਮਰ ਦੇ ਨੇ ਤੇ ਪਿਛਲੇ ਕੁਝ ਸਮੇਂ ਤੋਂ ਕਾਫੀ ਬਿਮਾਰ ਹੋਣ ਕਾਰਨ ਹਸਪਤਾਲ ਚ ਦਾਖਲ ਵੀ ਰਹੇ ਨੇ। ਪਾਰਟੀ ਦੇ ਬੁਲਾਰੇ ਤੇ ਸੀਨੀਅਰ ਆਗੂ ਸ਼ਮਸ਼ੇਰ ਸਿੰਘ ਪਦਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਦਾਦੀ ਨੂੰ ਅਚਾਨਕ ਤੇਜ਼ ਬੁਖਾਰ ਤੇ ਸਾਹ ਦੀ ਸਮੱਸਿਆ ਆਈ ਸੀ। ਉਹ ਵਡੇਰੀ ਉਮਰ ਦੇ ਨੇ ਤੇ ਪਿਛਲੇ ਕੁਝ ਸਮੇਂ ਤੋਂ ਬਿਮਾਰ ਨੇ। ਉਨ੍ਹਾਂ ਨੂੰ ਇੱਥੇ ਹਸਪਤਾਲ ਚ ਦਾਖਲ ਵੀ ਕਰਵਾਇਆ ਗਿਆ। ਹਸਪਤਾਲ ਤੋਂ ਬਾਅਦ ਹੁਣ ਇਸ ਵੇਲੇ ਉਹ ਆਪਣੇ ਘਰ ਦੇ ਵਿਚ ਨੇ। ਪਾਰਟੀ ਆਗੂ ਤੇ ਜਥੇਬੰਦੀ ਦੇ ਲੀਗਲ ਸੈੱਲ ਦੇ ਮੈਂਬਰ ਐਡਵੋਕੇਟ ਕਰਮਵੀਰ ਸਿੰਘ ਪੰਨੂ ਨੇ ਕਿਹਾ ਕਿ ਸਮੰਚ ਸਥਾਨਕ ਅਦਾਲਤ ਦੇ ਕੋਲ ਅੰਮ੍ਰਿਤਪਾਲ ਵੱਲੋਂ ਪਟੀਸ਼ਨ ਦਾਖਲ ਕੀਤੀ ਗਈ ਅਤੇ ਜਿਸ ਵਿਚ ਉਨ੍ਹਾਂ ਨੇ ਆਪਣੀ ਦਾਦੀ ਨੂੰ ਮਿਲਣ ਵਾਸਤੇ ਆਗਿਆ ਮੰਗੀ ਸੀ। ਫਿਲਹਾਲ ਉਨ੍ਹਾਂ ਨੂੰ 10 ਮਿੰਟ ਫੋਨ ਤੇ ਬਿਮਾਰ ਦਾਦੀ ਨਾਲ ਗੱਲ ਕਰਨ ਦੀ ਆਗਿਆ ਮਿਲੀ ਹੈ।
2: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਸ਼ ਚਾਵਲਾ 416-316-1515-416-303-1515।
1: ਦਿੱਲੀ ਪੁਲਿਸ ਨੇ ਬੁੱਧਵਾਰ ਨੂੰ ਚੋਣ ਕਮਿਸ਼ਨ ਵਿਰੁੱਧ ਰੋਸ ਮਾਰਚ ਦੌਰਾਨ ਬਿਨਾਂ ਇਜਾਜ਼ਤ ਆਕਾਸ਼ਵਾਣੀ ਭਵਨ ਦੇ ਅੰਦਰ ਦਾਖਲ ਹੋਣ ਦੇ ਦੋਸ਼ ਹੇਠ ਕਾਂਗਰਸ ਆਗੂ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ ਤੇ ਹੋਰ ਵਿਰੋਧੀ ਧਿਰ ਦੇ ਆਗੂਆਂ ਤੇ ਸਮਰਥਕਾਂ ਦੇ ਖਿਲਾਫ਼ FIR ਦਰਜ ਕੀਤੀ ਹੈ। ਪੁਲਿਸ ਦੇ ਮੁਤਾਬਕ ਇਹ ਮਾਮਲਾ ਪ੍ਰਦਰਸ਼ਨਕਾਰੀਆਂ ਵੱਲੋਂ ਇਮਾਰਤ ਅੰਦਰ ਦਾਖਲ ਹੋਣ ਤੇ ਪੁਲਿਸ ਦੀਆਂ ਵਾਰ ਵਾਰ ਦਿੱਤੀਆਂ ਹਦਾਇਤਾਂ ਦੇ ਬਾਵਜੂਦ ਬਾਹਰ ਨਾ ਨਿਕਲਣ ਤੋਂ ਬਾਅਦ ਦਰਜ ਕੀਤਾ ਗਿਆ। ਇੰਡੀਆ ਗਠਜੋੜ ਦੇ ਮੈਂਬਰ ਪਾਰਲੀਮੈਂਟ ਸੰਸਦ ਭਵਨ ਤੋਂ ਚੋਣ ਕਮਿਸ਼ਨ ਦੇ ਦਫ਼ਤਰ ਤੱਕ ਮਾਰਚ ਕਰ ਰਹੇ ਸਨ, ਜਿਸ ਦੌਰਾਨ ਪ੍ਰਦਰਸ਼ਨਕਾਰੀ ਆਕਾਸ਼ਵਾਣੀ ਭਵਨ ਦੇ ਕੈਂਪਸ ਵਿਚ ਵੜ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਮੁਖੀ ਵਜੋਂ 25 ਸਾਲ ਪੂਰੇ ਹੋਣ ਤੇ ਪੂਰੀ ਲਗਨ ਤੇ ਸਮਰਪਣ ਭਾਵਨਾ ਦੇ ਨਾਲ ਦੇਸ਼ ਦੀ ਸੇਵਾ ਜਾਰੀ ਰੱਖਣ ਦੇ ਆਪਣੇ ਸੰਕਲਪ ਨੂੰ ਦੁਹਰਾਇਆ। ਪ੍ਰਧਾਨ ਮੰਤਰੀ ਨੇ ਆਪਣੇ ਦਿਨ ਦੀ ਸ਼ੁਰੂਆਤ ਨਵੀਂ ਦਿੱਲੀ ਦੇ ਸਰੋਜਨੀ ਨਗਰ ਦੇ ਪ੍ਰਸਿੱਧ ਸ੍ਰੀ ਵਿਨਾਇਕ ਮੰਦਰ ਚ ਪੂਜਾ ਅਰਚਨਾ ਕਰਕੇ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਮੈਂ ਭਗਵਾਨ ਦੇ ਆਸ਼ੀਰਵਾਦ ਦੇ ਨਾਲ ਅੱਗੇ ਦੇਸ਼ ਭਰ ਦੇ ਆਪਣੇ ਪਰਿਵਾਰਕ ਮੈਂਬਰਾਂ ਦੀ ਖੁਸ਼ਹਾਲੀ, ਸ਼ਾਂਤੀ, ਚੰਗੀ ਸਿਹਤ ਲਈ ਪ੍ਰਾਰਥਨਾ ਕੀਤੀ ਹੈ। ਵਿਘਨਹਰਤਾ ਦੀ ਕਿਰਪਾ ਸਭ ਦਾ ਭਲਾ ਕਰੇ ਅਤੇ ਦੇਸ਼ ਨਿਰੰਤਰ ਪ੍ਰਗਤੀ ਦੇ ਰਾਹ ਤੇ ਅੱਗੇ ਵਧਦਾ ਰਹੇ। ਸਿਟੀ ਬਿਊਟੀਫੁਲ ਚੰਡੀਗੜ੍ਹ ਵਿਚ ਦੁਪਹਿਰ ਸਮੇਂ ਅਚਾਨਕ ਮੌਸਮ ਦਾ ਮਿਜਾਜ ਬਦਲ ਗਿਆ। ਕਈ ਥਾਵਾਂ ਤੇ ਗੜੇਮਾਰੀ ਵੀ ਹੋਈ ਅਤੇ ਇੱਥੇ ਵੀ ਸ਼ਹਿਰ ਦੇ ਵਿਚ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈ। ਇਸ ਦੇ ਨਾਲ ਹੀ ਮੌਸਮ ਖੁਸ਼ਗਵਾਰ ਹੋ ਗਿਆ। ਪੰਜਾਬ ਦੇ ਵਿਚ ਕਈ ਥਾਵਾਂ ਤੇ ਮੀਂਹ ਵੀ ਪਿਆ ਤੇ ਕਈ ਥਾਵਾਂ ਤੇ ਮੌਸਮ ਖੁਸ਼ਗਵਾਰ ਰਿਹਾ। ਪਰ ਇਸ ਮੌਸਮ ਦੇ ਨਾਲ ਜਿੱਥੇ ਕਿਸਾਨਾਂ ਦੇ ਸਾਹ ਵੀ ਸੁੱਕੇ ਉਥੇ ਹੀ ਤਾਪਮਾਨ ਦੇ ਵਿਚ 1 ਤੋਂ 2 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਇਸ ਦੇ ਨਾਲ ਹੀ ਮੌਸਮ ਚ ਤਬਦੀਲੀ ਦੇਖਣ ਨੂੰ ਮਿਲੀ ਹੈ ਤੇ ਹੁਣ ਠੰਡ ਦੇ ਦੌਰ ਦੀ ਸ਼ੁਰੂਆਤ ਰਸਮੀ ਤੌਰ ਤੇ ਹੁੰਦੀ ਦਿਖਾਈ ਦੇ ਰਹੀ ਹੈ। ਦਿੱਲੀ ਤੇ ਕੌਮੀ ਰਾਜਧਾਨੀ ਖੇਤਰ ਦੇ ਵਿਚ ਮੰਗਲਵਾਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਝਟਕੇ ਮਹਿਸੂਸ ਹੋਣ ਤੋਂ ਬਾਅਦ ਲੋਕਾਂ ਚ ਕੁਝ ਸਮੇਂ ਲਈ ਸਹਿਮ ਦਾ ਮਾਹੌਲ ਬਣ ਗਿਆ। ਭੂਚਾਲ ਦੀ ਤੀਬਰਤਾ ਅਤੇ ਕੇਂਦਰ ਬਾਰੇ ਜਾਣਕਾਰੀ ਉਪਲਬਧ ਨਹੀਂ ਹੋ ਸਕੀ। ਭੂਚਾਲ ਵਿਗਿਆਨ ਨਾਲ ਸਬੰਧਤ ਅਧਿਕਾਰੀਆਂ ਵੱਲੋਂ ਘਟਨਾ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਦੇਸ਼ ਦੇ ਵੱਖ ਵੱਖ ਹਿੱਸਿਆਂ ਤੇ ਗੁਆਂਢੀ ਖੇਤਰਾਂ ਚ ਭੂਚਾਲ ਦਰਜ ਕੀਤਾ ਗਿਆ। ਅਫਗਾਨਿਸਤਾਨ ਦੇ ਵਿਚ 3.8 ਅਤੇ 4.0 ਦੇ ਤੀਬਰਤਾ ਦੇ ਝਟਕੇ ਵੀ ਮਹਿਸੂਸ ਕੀਤੇ ਗਏ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
0: ਦੋਸਤੋ, ਤੁਸੀਂ ਸੁਣਿਆ ਖਬਰਾਂ ਦੇ ਇਸ ਹਿੱਸੇ ਨੂੰ ਜਿੱਥੇ ਲੋਟਸ ਫਿਲਮ ਹੋਮ ਵੱਲੋਂ ਸਪਾਂਸਰ ਕੀਤਾ ਗਿਆ ਸੀ। ਨੰਬਰ ਹੈ 6475481888। ਉੱਥੇ ਲੁਧਿਆਣਾ ਟ੍ਰੇਡਿੰਗ ਇੰਕ ਵਤਨ ਪੈਸੇ ਭੇਜਣ ਸਮੇਂ, ਵਤਨ ਤੋਂ ਪੈਸੇ ਮੰਗਾਉਣ ਸਮੇਂ, ਵੱਧ ਰੇਟ ਪਾਸ, ਭਰੋਸੇਯੋਗ ਸਰਵਿਸ ਲਈ ਤੁਸੀਂ ਕਾਲ ਕਰ ਸਕਦੇ ਹੋ। 24 ਘੰਟਿਆਂ ਦੇ ਅੰਦਰ ਇੰਡੀਆ ਦੇ ਖਾਤੇ ਵਿਚ ਪੈਸੇ ਭੇਜਣ ਲਈ ਲੁਧਿਆਣਾ ਟ੍ਰੇਡਿੰਗ ਇੰਕ 905-909-5454 ਤੇ ਕਾਲ ਕੀਤਾ ਜਾ ਸਕਦਾ ਹੈ। ਅਗਰ ਤੁਸੀਂ ਪ੍ਰੋਗਰਾਮ ਰੰਗਲਾ ਪੰਜਾਬ ਚਾਵਲਾ ਨਿਊਜ਼ ਨੈਟਵਰਕ ਦੇਖਣਾ ਚਾਹੁੰਦੇ ਹੋ, IPTV ਬਾਕਸ ਤੇ ਵੀ ਦੇਖਿਆ ਜਾ ਸਕਦਾ ਹੈ। ਅਗਰ ਤੁਹਾਡੇ ਕੋਲ ਸਰਵਿਸ ਹੈ, ਵੈਲ ਐਂਡ ਗੁੱਡ ਹੈ। ਜੇ ਤੁਸੀਂ ਵਾਇਆ ਰੰਗਲਾ ਪੰਜਾਬ ਸਰਵਿਸ IPTV ਬਾਕਸ ਨਾਰਥ ਅਮਰੀਕਾ ਦੇ ਵਿਚ ਕਿਤੋਂ ਵੀ ਸਾਡੇ ਨਾਲ ਜੁੜਨਾ ਚਾਹੋ ਤਾਂ ਉੱਕਾ ਪੁੱਕਾ 12 ਮਹੀਨਿਆਂ ਦਾ $100 ਹੈ ਤੇ 2 ਦਿਨ ਦਾ ਟਰਾਇਲ ਫ੍ਰੀ ਹੈ। ਨੰਬਰ ਟੂ ਕਾਲ 6475545859 6475545859 ਤੇ ਕਾਲ ਕੀਤੀ ਜਾ ਸਕਦੀ ਹੈ। ਦਿਸ ਪ੍ਰੋਗਰਾਮ ਪ੍ਰਾਊਡਲੀ ਸਪਾਂਸਰਡ ਬਾਈ ਸਵੀਟ ਮਹਿਲ ਪ੍ਰੈਜੀਡੈਂਟ ਕਨਵੈਨਸ਼ਨ ਸੁਖਰਾਜ ਕੰਗ। ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਮਠਿਆਈ ਹੋਲਸੇਲ ਦੀਆਂ ਕੀਮਤਾਂ ਤੇ ਵੀ ਲੈਣੀ ਹੈ, ਤੁਹਾਨੂੰ ਮਿਲ ਜਾਵੇਗੀ ਅਤੇ ਬੈਠ ਕੇ ਖਾਣਾ ਖਾਣ, ਟੇਕ ਆਊਟ, ਕੇਟਿੰਗ, ਲਾਈਵ ਔਨ ਲੋਕੇਸ਼ਨ, GTA ਦੇ ਵਿਚ ਕੋਈ ਵੀ ਪ੍ਰਬੰਧਾਂ ਵਾਸਤੇ ਸਵੀਟ ਮਹਿਲ 680 ਰੈਕਸਟਲ ਬੁਲੇਵਾਰਡ ਹਾਈਵੇ 27 416-679-9999 ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਇਨ੍ਹਾਂ ਦੀ ਹੀ ਫਖਰੀਆ ਪੇਸ਼ਕਸ਼ ਹੈ। 100 ਤੋਂ ਲੈ ਕੇ 1000 ਬੰਦਿਆਂ ਦੀ ਕੋਈ ਕਿਸੇ ਤਰ੍ਹਾਂ ਦੀ ਪਾਰਟੀ ਦਾ ਪ੍ਰਬੰਧ ਕਰਨਾ ਚਾਹੁੰਦੇ ਹੋ 1133 ਕ੍ਰੈਡਸਟਨ ਰੋਡ ਵਾਹਨ ਦੇ ਵਿਚ ਵਾਕਿਆ ਨੇ 416-433-9999। ਔਰ ਕੈਰਡਨ ਸਬਜ਼ੀ ਫਾਰਮ ਤੇ ਤੁਹਾਨੂੰ ਲੈ ਚਲਦੇ ਹਾਂ, ਜਿੱਥੇ ਤੁਹਾਨੂੰ ਤਾਜ਼ੀਆਂ ਸਬਜ਼ੀਆਂ ਜੋ ਉਨ੍ਹਾਂ ਦੇ ਖੇਤਾਂ ਦੇ ਵਿਚ ਸੀਜ਼ਨ ਹੈ ਵੈਸੇ ਤਾਜ਼ੀਆਂ ਸਬਜ਼ੀਆਂ ਦਾ, ਤੁਸੀਂ ਹਰ ਤਰ੍ਹਾਂ ਦੀਆਂ ਸਬਜ਼ੀਆਂ ਲੈ ਕੇ ਆ ਸਕਦੇ ਹੋ। ਮੂਲੀਆਂ 5 ਜਿਹੜੀਆਂ ਨੇ $7.50 ਦੀਆਂ ਨੇ। ਸਾਗ ਤੁਹਾਨੂੰ 100, 200, 400, 500 ਗੁਛੀ ਚਾਹੀਦੀ ਹੈ, ਮਿਲ ਜਾਵੇਗੀ, ਬਹੁਤ ਹੀ ਰੀਜ਼ਨੇਬਲ ਰੇਟ ਤੇ ਹੈ। ਐਗ ਪਲਾਂਟ ਬਲੈਕ ਬਿਊਟੀ ਤੁਹਾਨੂੰ $1 ਦੀ ਮਿਲੇਗੀ। ਮੂਲੀਆਂ, ਮਿਰਚਾਂ, ਘੀਆ, ਮਟਰ, ਲੌਕੀ, ਸ਼ਲਗਮ, ਸਿਮਲਾ ਮਿਰਚਾਂ, ਟਮਾਟਰ, ਛਲੀਆਂ ਆਦਿ ਸਾਰਾ ਕੁਝ ਮਿਲਦਾ ਹੈ। ਸਾਗ ਬਣਿਆ ਬਣਾਇਆ ਲੈ ਕੇ ਆਉਣਾ ਉਨ੍ਹਾਂ ਦੀ ਕਿਚਨ ਚੋਂ, ਮੱਕੀ ਦੀ ਰੋਟੀ ਦੇ ਨਾਲ ਲੈ ਸਕਦੇ ਹੋ ਜਾਂ ਘਰ ਲਿਆ ਕੇ ਗੰਦਲਾਂ ਦਾ ਸਾਗ ਬਣਾਉਣਾ, ਵਾਜਬ ਰੇਟ ਤੇ ਮਿਲੇਗਾ। ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ ਅਤੇ ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ ਆਦਿ ਲਈ ਤੁਸੀਂ 12050 ਏਅਰਪੋਰਟ ਤੇ ਮੇਫੀਲਡ ਦਾ ਏਰੀਆ 905-840-9000 ਤੇ ਕਾਲ ਕਰਨਾ। ਸੀਕੇ ਲਿਕੁਡੇਸ਼ਨ ਤੇ ਇਕ ਗੇੜਾ ਜ਼ਰੂਰ ਲਾ ਕੇ ਆਓ, ਬਹੁਤ ਵੱਡੀ ਸੇਲ ਚੱਲ ਰਹੀ ਹੈ। ਖਾਸ ਤੌਰ ਤੇ ਕੰਬਲਾਂ ਤੇ ਕੰਟੇਨਰਾਂ ਦੇ ਕੰਟੇਨਰ ਮੰਗਾਏ ਨੇ, ਬਹੁਤ ਵਧੀਆ ਹਾਈ ਐਂਡ ਦੇ ਕੰਬਲ ਨੇ। $50 ਵਾਲਾ ਕੰਬਲ 2 ਖਰੀਦਣ ਤੇ $100 ਦੇ ਵਿਚ ਤੁਹਾਨੂੰ 3 ਮਿਲ ਜਾਣਗੇ। ਰੰਗਲਾ ਪੰਜਾਬ ਦਾ ਹਵਾਲਾ ਦਿਓ, $100 ਦੇ ਵਿਚ 3 ਕੰਬਲ, ਵਧੀਆ ਹੈਵੀ ਡਿਊਟੀ ਕੰਬਲ। ਔਰ 16-ਪੀਸ ਡਿਨਰ ਸੈੱਟ $70 ਵਾਲਾ $35 ਦਾ, ਰੇਡੀਓ $100 ਦੇ 5, ਕੰਫਰਟ ਸੈੱਟ $20 ਦਾ, ਪਰਫਿਊਮ ਤੁਹਾਨੂੰ $20 ਦਾ ਮਿਲੇਗਾ 3 ਪੀਸ, ਅਤੇ ਪਰਫਿਊਮ ਗਿਫਟ ਸੈੱਟ $40 ਦਾ, ਪੈਨਾਸੋਨਿਕ ਦਾ ਮਾਈਕ੍ਰੋਵੇਵ ਸਿਰਫ $79 ਦਾ, ਕੱਪੜੇ ਪ੍ਰੈਸ ਕਰਨ ਵਾਸਤੇ ਆਇਰਨ ਸ਼ੀ ਦੀ ਤੁਹਾਨੂੰ ਮਿਲੇਗੀ ਸਟੀਮਰ ਵਾਲੀ $20 ਦੀ, ਬਿੜੇ $15 ਦਾ, ਹਨੀਵੈਲ ਦੇ ਟਾਵਰ ਫੈਨ ਤੁਸੀਂ $30 ਦਾ ਈਚ ਲੈ ਸਕਦੇ ਹੋ, ਬ੍ਰੈਂਡਡ ਜੈਕਟ $15 ਦੇ, ਤੇ ਬੱਚਿਆਂ ਦੇ ਸਾਰੇ ਟੋਇਜ਼ 50% ਆਫ, ਟਰਾਈ ਸਾਈਕਲ ਕਿਡਸ ਤੁਸੀਂ ਦੇਖੋਗੇ ਮਾਰਕੀਟ ਦੇ ਵਿਚ ਕੋਈ ਸੌ ਸਵਾ ਸੌ ਦਾ ਮਿਲਦਾ ਪਰ ਇਹ ਉਹੀ $40 ਦੇ ਤੁਹਾਨੂੰ ਮਿਲਣਗੇ 7-piece ਗਲਾਸ ਵਿਦ ਵਿਸਕੀ ਬੋਟਲ ਜੀ ਹਾਂ ਗਿਫਟ ਸੈੱਟ $20 ਦਾ ਵੈਸੇ $40-50 ਦਾ ਮਾਰਕੀਟ ਦੇ ਵਿਚ ਹੈ $150 ਦੀ ਸ਼ੋਪਿੰਗ ਦੇ ਤੁਹਾਨੂੰ ਇਹ ਫ੍ਰੀ ਮਿਲ ਜਾਣਾ ਹੈ 31 ਮੈਲਣੀ ਅਤੇ ਸਟੀਲ ਨੰਬਰ 905-405-5555 ਮਾਲਟਾ ਦੇ ਵਿਚ ਗਹਿਣਿਆਂ ਦਾ ਸ਼ਾਨਦਾਰ ਸ਼ੋਰੂਮ ਹੈ ਅਸ਼ੋਕ ਜਿਲ ਕੰਗਣ ਕੜੇ ਚੁਮਕੇ ਵਾਲੀਆਂ ਜਿਹੜਾ ਉਸਰ ਖੂਬਸੂਰਤ ਰੈਡ ਰੋਲਸ ਦੀਆਂ ਕੜੀਆਂ ਦਾ ਖਜ਼ਾਨਾ ਜਿਨ੍ਹਾਂ ਵੱਲੋਂ ਇਸ ਹਿੱਸੇ ਨੂੰ ਸਪਾਂਸਰ ਕੀਤਾ ਜਾਂਦਾ ਨੰਬਰ ਨੋਟ ਕਰੋ 905-671-4290 ਹੋਮਿਓਪੈਥੀ ਰਾਹੀਂ ਆਪਣਾ ਇਲਾਜ ਚਾਹੁੰਦੇ ਹੋ ਕਾਵਿਆ ਹੋ ਮੁਕੇਰ ਦੇ ਮੀਤਾ ਓਜਾ ਜੀ ਨੂੰ ਕਾਲ ਕਰ ਲਿਓ 10 Cotswold ਬੁਲੇਵਾਰ ਤੇ ਏਅਰਪੋਰਟ ਦੇ ਨਜ਼ਦੀਕ ਖਾਨਦਾਨੀ ਪ੍ਰੈਕਟੀਸ਼ਨਰ ਨੇ ਨੰਬਰ ਟੂ ਕਾਲ 6477-602-779 ਪੀਲ ਰੈਨੋਵੇਸ਼ਨ ਦੇ ਸਰਦਾਰ ਭੁਪਿੰਦਰ ਸਿੰਘ ਜੀ ਦਾ ਪੈਗਾਮ ਹੈ ਕਿ ਸਿਰਫ ਅਤੇ ਸਿਰਫ 7 ਡੇਜ਼ ਦੇ ਵਿਚ ਤੁਹਾਡਾ ਕੋਈ ਵੀ ਕਿਸੇ ਤਰ੍ਹਾਂ ਦਾ ਛੋਟਾ ਵੱਡਾ ਵਾਸ਼ਰੂਮ ਹੈ ਸਿੰਪਲ ਤੋਂ ਲੈ ਕੇ ਹਾਈ ਐਂਡ ਦਾ ਵਾਸ਼ਰੂਮ ਸਰਦੀਆਂ ਹੋਣ ਗਰਮੀਆਂ ਹੋਣ ਤੁਸੀਂ 7 ਦਿਨਾਂ ਚ ਵੀ ਤਿਆਰ ਕਰਾਉਣਾ ਹੈ ਤਾਂ 7 ਡੇਜ਼ ਸਰਦੀਆਂ ਗਰਮੀਆਂ ਚ ਵੀ ਕੰਮ ਕਰਦੇ ਨੇ ਪੀਲ ਰੈਨੋਵੇਸ਼ਨ ਐਸਟੀਮੇਟ ਲੈਣ ਵਾਸਤੇ ਸਰਦਾਰ ਭੁਪਿੰਦਰ ਸਿੰਘ ਜੀ ਨੂੰ ਕਾਲ ਕਰ ਲਿਓ ਕਰਬਲੈਸ ਸ਼ਾਵਰ ਵੀ ਤਿਆਰ ਕਰਦੇ ਨੇ 647-648-1847 ਸਮੋਸਾ ਸਵੀਟਸ ਐਂਡ ਫੈਕਟਰੀ ਪ੍ਰਾਊਡਲੀ ਸਪਾਂਸਰ ਅਗਲਾ ਪੰਜਾਬ 10970 ਏਅਰਪੋਰਟ 10615 ਬਿਨਾਮੀ ਰੋਡ ਤੇ ਵਾਕਿਆ ਨੇ ਨੋਟ ਕਰੋ ਕਿ 1850 ਆਲਬੀਆ ਰੋਡ ਤੇ ਵੀ ਉਨ੍ਹਾਂ ਦੀ ਇਕ ਸ਼ਾਨਦਾਰ ਹੈਡ ਆਫਿਸ ਹੈ ਹੋਲਸੇਲ ਦੀਆਂ ਕੀਮਤਾਂ ਤੇ ਵਰਲਡ ਫੇਮਸ ਤੁਸੀਂ ਜੇਕਰ ਇਸ ਸਮੋਸਾ ਸਵੀਟਸ ਐਂਡ ਫੈਕਟਰੀ ਤੋਂ ਮਿਠਾਈਆਂ ਲੈਣੀਆਂ ਨੇ ਉਹ ਤੁਹਾਨੂੰ ਮਿਲਣਗੀਆਂ ਤਾਜ਼ਾ ਨਮਕੀਨ ਮਿਲਣਗੇ ਵਨ ਸਵੰਨੇ ਤੁਸੀਂ ਉਥੋਂ ਭਾਜੀ ਲੈਣੀ ਹੈ ਉਹ ਵੀ ਮਿਲੇਗੀ ਅਤੇ ਨਾਲ ਨੋਟ ਕਰੋ ਕਿ ਹਰ ਤਰ੍ਹਾਂ ਦੀ ਭਾਜੀ ਸਮੋਸਾ ਨਮਕੀਨ ਅਤੇ ਹੋਲਸੇਲ ਦੀਆਂ ਕੀਮਤਾਂ ਤੇ ਮਿਠਾਈਆਂ ਖਰੀਦਣ ਲਈ ਸਮੋਸਾ ਸਵੀਟਸ ਐਂਡ ਫੈਕਟਰੀ ਦਾ ਨੇਮ ਯੂ ਕੈਨ ਟਰਸਟ ਨੰਬਰ ਟੂ ਕਾਲ 416-213-1165 416-213-1165 ਅਗਲੀਆਂ ਖ਼ਬਰਾਂ ਮੈਂ ਤੁਹਾਡੀ ਸੇਵਾ ਦੇ ਵਿਚ ਪੇਸ਼ ਕਰਾਂਗਾ ਜਿਸ ਨੂੰ ਤੁਸੀਂ ਬੇਹੱਦ ਪਸੰਦ ਕਰਦੇ ਹੋ ਇਨ੍ਹਾਂ ਖ਼ਬਰਾਂ ਦੇ ਸਪਾਂਸਰ ਰਹਿਣਗੇ ਟਾਪ ਚੋਇਸ ਇਲੈਕਟ੍ਰੋਨਿਕ 16 ਇੰਟਮੋਲ ਡਰਾਈਵ ਬਰੈਂਪਟਨ ਦੇ ਵਿਚ ਹਾਈ ਐਂਡ ਦਾ ਕੁਝ ਫਰਨੀਚਰ ਬੈਡਰੂਮ ਸੈੱਟ ਸੋਫਾ ਸੈੱਟ ਲਿਵਿੰਗ ਰੂਮ ਸੈੱਟ ਡੈਨਿੰਗ ਰੂਮ ਸੈੱਟ ਤੁਸੀਂ ਲੈਣੇ ਨੇ ਟਾਪ ਚੋਇਸ ਤੇ ਮਿਲਣਗੇ 5461 ਹਾਈਵੇ 6 ਨਾਰਥ ਗੋਲਫ ਦੇ ਵਿਚ ਵਾਕਿਆ ਨੇ ਨੰਬਰ 905-799-0045 ਤੇ ਕਾਲ ਕੀਤਾ ਜਾ ਸਕਦੈ ਔਰ ਸੰਧੂ ਡੈਂਟੈਸਟਰੀ ਡਾਕਟਰ ਜਸ਼ਪਾਲ ਸਿੰਘ ਸੰਧੂ ਜੀ ਦੰਦ ਲਗਾਉਣੇ ਪਟਾਉਣੇ ਲਿਸ਼ਕਾਉਣੇ ਚਮਕਾਉਣੇ ਰੂਟ ਕਨਾਲ ਬ੍ਰਿਜਿਜ਼ ਆਦਿ ਦੇ ਕੰਮਾਂ ਵਾਸਤੇ 4550 ਈਵਨਜ਼ ਰੋਡ ਬਰੈਂਪਟਨ 510 ਸ਼ਾਰਲਸ ਬੁਲੇਵਾਰਡ ਬਰੈਂਪਟਨ ਦੇ ਵਿਚ ਤੁਹਾਡੀ ਹਾਜ਼ਰ ਹੈ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਹਾਈ ਐਂਡ ਦੀ ਲੈਬ ਲੈ ਕੇ ਨੰਬਰ ਟੂ ਕਾਲ 905-794-5667 ਸਾਰੀਆਂ ਰਿਸੋਰਸ ਕੰਪਨੀਆਂ ਡੀਲ ਕਰਦੇ ਨੇ ਐਚ ਕੇ ਮੂਵਰਸ ਐਂਡ ਸਟੋਰਜ ਵੱਲੋਂ ਵੀ ਇਸ ਹਿੱਸੇ ਨੂੰ ਸਪਾਂਸਰ ਕੀਤਾ ਜਾ ਰਿਹਾ ਰੈਜੀਡੈਂਸ਼ੀਅਲ ਕਮਰਸ਼ੀਅਲ ਲੌਂਗ ਡਿਸਟੈਂਸ ਲੇਬਰ ਸਰਵਿਸ ਚਾਹੀਦੀ ਹੈ ਜੰਕਰ ਮੂਵ ਕਰਾਉਣਾ ਸਪੈਸ਼ਲ ਮੂਵਿੰਗ ਪੈਕੇਜ ਸਰਵਿਸ ਕਾਰਗੋ ਸਰਵਿਸ ਸਟੋਰੇਜ ਸਰਵਿਸ ਐਚ ਕੇ ਮੂਵਰਸ ਐਂਡ ਸਟੋਰੇਜ ਦੇ ਵੀਰ ਹਰਮਿੰਦਰ ਹੈਰੀ ਜੀ ਨੂੰ ਕਾਲ ਕਰ ਲਿਓ 140 ਐਡਵਾਂਸ ਬੁਲੇਵਾਰਡ ਤੇ ਵਾਕਿਆ ਨੇ ਯੂਟ ਨੰਬਰ 10 416-524-6704 ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ ਸਾਹਿਬ ਕਹਿੰਦੇ ਨੇ ਕਿ ਅਗਰ ਤੁਹਾਨੂੰ ਕੋਈ ਟਿਕਟ ਮਿਲ ਗਈ ਹੈ ਉਹਦੀ ਪ੍ਰੋਪਰ ਪੈਰਵਾਈ ਕਰਾਉਣਾ ਚਾਹੁੰਦੇ ਹੋ ਤਾਂ ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਸੀ ਕਲੋਟੀ ਸਾਹਿਬ ਕੇਅਰਲੈਸ ਡਰਾਈਵਿੰਗ ਸੋਰੀ ਸਟੰਟ ਡਰਾਈਵਿੰਗ ਡਰਾਈਵਿੰਗ ਅੰਡਰ ਸਸਪੈਕਸ਼ਨ ਡਰਾਈਵਿੰਗ ਵਿਦਆਊਟ ਇੰਸ਼ੋਰੈਂਸ ਲਿਕਰ ਲੈਕਸਸ ਐਕਟ ਐਮਟੀ ਓਫੈਂਸ ਸਿਵਰ ਅਫੈਂਸ ਬਿਲਡਿੰਗ ਕੋਡ ਮੈਟਰ ਸਪੀਡਿੰਗ ਫੇਲ ਟੂ ਰਿਮੇਨ ਆਦਿ ਲਈ ਟ੍ਰੈਫਿਕ ਕੋਡ ਐਡਵੋਕੇਟ ਪਿਛਲੇ 33 ਸਾਲ ਦਾ ਐਕਸਪੀਰੀਅੰਸ ਹੈ 79B ਹਰੋਂਟੇਰੀਓ ਸਟਰੀਟ ਯੂਨਿਟ ਨੰਬਰ 43 ਬਰੈਂਪਟਨ 416-716-34 ਮੈਂ ਤੁਹਾਡਾ ਦੋਸਤ ਹੋਸਟ ਦਲਬਾਗ ਸਿੰਘ ਚਾਵਲਾ ਵੋਇਸ ਆਫ ਸਿਟੀ 1320 AM ਤੇ ਅਗਲੀਆਂ ਖ਼ਬਰਾਂ ਤੁਹਾਡੀ ਨਜ਼ਰ ਕਰੀਏ ਪ੍ਰੋਗਰਾਮ ਦਾ ਵੇਰਵਾ ਮੈਂ ਦੱਸ ਦਵਾਂ ਮੇਰੇ ਨਾਲ ਜੁੜ ਜਾਣਗੇ ਬਹੁਤ ਜਲਦੀ ਅੰਜੂ ਸਿੱਕਾ ਜੀ ਅਜੇ ਹੋਸਟ ਹਿੰਦੀ ਸਮਾਚਾਰ ਪੇਸ਼ ਕਰਨਗੇ ਮੇਰੇ ਕੋਲ ਪੰਜਾਬੀ ਦੇ ਵਿਚ ਅੰਤਰਰਾਸ਼ਟਰੀ ਪੱਧਰ ਦੀਆਂ ਖ਼ਬਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਜਾਣਗੀਆਂ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਤੇ ਮਿੰਟੂ ਗੁਰਸਰੀਆ ਹਾਜ਼ਰ ਹੋਣਗੇ ਰੀਮਾ ਗੁਗਲਾਨੀ ਜੀ ਖ਼ਬਰਾਂ ਦਾ ਇਕ ਹੋਰ ਵਿਸ਼ੇਸ਼ ਬੁਲੇਟਿਨ ਪੇਸ਼ ਕਰਨਗੇ ਟੋਟਲ ਕੁੱਲ ਮਿਲਾ ਕੇ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਹਰ ਐਂਗਲ ਤੋਂ ਤੁਹਾਡੇ ਨਾਲ ਖ਼ਬਰਾਂ ਗੱਲਾਂ ਬਾਤਾਂ ਟਾਕ ਸ਼ੋ ਅਤੇ ਤੁਹਾਡੀ ਇਨਫਰਮੇਸ਼ਨ ਦੇ ਵਿਚ ਵਾਧਾ ਕੀਤਾ ਜਾਵੇ ਪ੍ਰੋਗਰਾਮ ਨਾਲ ਜੁੜ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜਿਸ ਮਾਧਿਅਮ ਦੇ ਰਾਹੀਂ ਤੁਸੀਂ ਜੁੜੇ ਹੋਏ ਹੋ ਬੇਨਤੀ ਹੈ ਕਿ ਆਪਣੇ ਵਰਗੇ ਦੋਸਤਾਂ ਮਿੱਤਰਾਂ ਸਨੇਹੀਆਂ ਨੂੰ ਇਸ CJMR 1320 ਜੋ ਪਿਛਲੇ 70 ਸਾਲ ਤੋਂ ਚੱਲਦਾ ਆ ਰਿਹਾ ਤੇ ਇਹ ਕੁਝ ਕਾਰਨਾਂ ਕਰਕੇ 8 ਮਹੀਨੇ ਬੰਦ ਰਿਹਾ ਪਰੰਤੂ ਹੁਣ ਦੁਬਾਰਾ ਚਾਵਲਾ ਨਿਊਜ਼ ਨੈਟਵਰਕ ਅਸੀਂ ਇਸ ਨੂੰ ਲੈ ਕੇ ਆਏ ਹਾਂ ਵਾਪਸ ਸਾਰਿਆਂ ਲਈ ਦਰਵਾਜ਼ੇ ਖੁੱਲੇ ਨੇ ਕੋਈ ਵੀ ਆਉਣਾ ਚਾਹੇ ਜੀ ਸਦਕੇ ਔਰ ਨੰਬਰ ਟੂ ਕਾਲ 416-303-1515 ਮੇਰਾ ਨੰਬਰ ਹੈ 416-716-7794-94 ਅਸੀਂ ਬੰਦੇ ਮਰਦੇ ਵੇਖੇ ਨੇ ਤੇ ਉਹਨਾਂ ਪ੍ਰਤੀ ਇਹੋ ਜਿਹੀਆਂ ਖਬਰਾਂ ਵੀ ਸੁਣਦੇ ਹਾਂ ਕਿ ਬੰਦਾ ਕਿਸੇ ਵੇਲੇ ਮਰਿਆ ਵੀ ਵਾਪਸ ਆ ਜਾਂਦਾ ਪਤਾ ਨਹੀਂ ਤੁਸੀਂ ਮੁਲਾਕਾਤਾਂ ਕੀਤੀਆਂ ਹੋਣਗੇ ਸ਼ਾਇਦ ਉਹਨਾਂ ਨਾਲ ਜਾਂ ਨਹੀਂ ਕਿਸੇ ਨੇ ਇਹ ਸੁਣਦੇ ਰਹਿੰਦੇ ਆਪਾਂ ਬੰਦਾ ਮਰਦਾ ਪਤਾ ਨਹੀਂ ਕਿੱਥੇ ਜਾਂਦਾ ਪਰ ਵਿਗਿਆਨੀਆਂ ਨੇ ਇੱਕ ਖੋਜ ਕੀਤੀ ਹੈ ਕਿ ਮਰ ਚੁੱਕੇ ਤਾਰੇ ਦੀ ਰਾਖ ਤੋਂ ਜਨਮਿਆ ਦੂਜੀ ਪੀੜ੍ਹੀ ਦਾ ਗ੍ਰਹਿ ਮੈਂ ਜਦੋਂ ਖਬਰਾਂ ਤਿਆਰ ਕਰ ਰਿਹਾ ਸਾਂ ਤਾਂ ਮੈਨੂੰ ਬੜਾ ਅਚੰਭਾ ਲੱਗਾ ਮੈਂ ਪੂਰੀ ਖਬਰ ਪੜ੍ਹੀ ਹੈ ਪੂਰੀ ਰਿਪੋਰਟ ਹੈ ਲੰਬੀ ਚੌੜੀ ਮਰ ਚੁੱਕੇ ਤਾਰੇ ਦੀ ਰਾਖ ਤੋਂ ਜਨਮਿਆ ਦੂਜੀ ਗ੍ਰਹਿ ਪੀੜ੍ਹੀ ਦਾ ਵਿਗਿਆਨੀਆਂ ਨੇ ਕੀਤਾ ਜੀ ਇਹ ਖੁਲਾਸਾ ਕੀ ਹੈ ਤੁਹਾਡੀ ਇਨਫੋਰਮੇਸ਼ਨ ਦੇ ਵਿੱਚ ਵੀ ਇਹ ਜਿਹੜਾ ਹੈ ਸਾਂਝਾ ਕਰਦੇ ਹਾਂ ਪਰੰਤੂ ਸੁਣਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ
3: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸ ਦਿਲ ਦੇ ਵਿੱਚ ਲੋਟਸ ਫਿਊਨਰਲ ਹੋਮ ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹਾਂਸੀ 647-547-8188 6475478188 ਲੋਟਸ ਫਿਊਨਰਲ ਹੋਮ।
4: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ ਪੰਜਾਬੀ ਉਰਦੂ ਇੰਗਲਿਸ਼ ਗੁਜਰਾਤੀ ਬੰਗਾਲੀ ਮਦਰਾਸੀ ਤਾਮਿਲ ਪਾਕਿਸਤਾਨੀ ਚੈਨਲ ਫਿਲਮਾਂ ਸੀਰੀਅਲ ਡਰਾਮੇ ਨਿਊਜ਼ ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475458 ਕੈਲਡਨ ਸਬਜ਼ੀ ਫਾਰਮ ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਹਨਾਂ ਦੇ ਖੁਦ ਦੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਸਬਜ਼ੀਆਂ ਹਰੀਆਂ ਮਿਰਚਾਂ ਘੀਆ ਮਟਰ ਕੱਦੂ ਲੌਕੀ ਸ਼ਲਗਮ ਟਮਾਟਰ ਸ਼ਿਮਲਾ ਮਿਰਚਾਂ ਅਤੇ ਵਨ ਸਵੰਨੀਆਂ ਸਬਜ਼ੀਆਂ ਦਾ ਰਾਜਾ ਸਰੋਂ ਦਾ ਸਾਗ ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਲਿਆ ਕੇ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਟੀਲ ਸਰਵਲੋ ਪਿੱਤਲ ਤਾਂਬਾ ਮਿੱਟੀ ਹਰ ਸਾਈਜ਼ ਦੇ ਬਰਤਨ ਫੋਲਡਿੰਗ ਬੈੱਡ ਨਵਾਰੀ ਪਲੰਗ ਮੂੜੇ ਸਾਈਕਲ ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 12050 ਏਅਰਪੋਰਟ ਰੋਡ ਇਨ ਕੈਲਡਨ ਏਅਰਪੋਰਟ ਐਂਡ ਮੇਫੀਲ ਔਰ ਕਾਲ 9058409000 ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲਡਨ ਸਬਜ਼ੀ ਫਾਰਮ।
5: ਭੈਣ ਜੀ ਵਿਆਹ ਦੀ ਭਾਜੀ ਦਾ ਤੇ ਸਵਾਦ ਹੀ ਆ ਗਿਆ, ਭਲਾ ਇੰਡੀਆ ਤੋਂ ਆਈ?
6: ਓ ਨਾ ਜੀ, ਇਹ ਤਾਂ ਸਮੋਸਾ ਐਂਡ ਸਵੀਟ ਫੈਕਟਰੀ ਤੋਂ ਬਣਵਾਈ
7: ਜਿੱਥੇ ਤੁਹਾਨੂੰ ਮਿਲੇਗੀ ਹਰ ਤਰ੍ਹਾਂ ਦੀ ਮਿਠਾਈ।
8: ਇਹਨਾਂ ਦੀ ਕਲੀਨ ਐਂਡ ਹਾਈਜੀਨਿਕ ਫੈਕਟਰੀ ਚ ਹਰੇਕ ਮਿਠਾਈ ਬੜੇ ਪਿਆਰ ਨਾਲ ਬਣਾਈ ਜਾਂਦੀ ਹੈ ਪਿਓਰ ਐਂਡ ਫਰੈਸ਼ ਇਨਗਰੀਡੀਐਂਟਸ ਦੇ ਨਾਲ।
7: ਅਵੇਲੇਬਲ ਐਟ ਆਲ 3 ਲੋਕੇਸ਼ਨ। ਵਿਆਹ ਸ਼ਾਦੀ ਤੇ ਖਾਸ ਪ੍ਰਬੰਧ ਹੈ, ਤੁਸੀਂ ਆਪਣੇ ਵਿਆਹ ਜਾਂ ਇਵੈਂਟ ਦੀ ਡੇਟ ਫਿਕਸ ਕਰੋ, ਬਾਕੀ ਸਮੋਸਾ ਐਂਡ ਸਵੀਟ ਫੈਕਟਰੀ ਦੀ ਤਿਆਰੀ ਪੂਰੀ ਹੈ। ਕਾਲ ਐਟ 416-213-1165 416-213-1165 ਸਮੋਸਾ ਐਂਡ ਸਵੀਟ ਫੈਕਟਰੀ।
9: ਹਾਏ, ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ, ਮੇਰੀ ਨਿੱਕੀ ਭੈਣ ਦਾ ਵਿਆਹ, ਮੈਂ ਤਾਂ ਆਪਣੇ ਸਾਰੇ ਚਾਅ ਪੂਰੇ ਕਰਾਂਗੀ।
10: ਕਿਉਂ ਨੀ ਚੰਨ ਕਰੇ, ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬਣਾ ਦਿਆਂ।
9: ਠੀਕ ਹੈ ਜੀ, ਚਲੋ ਫਿਰ ਸਭ ਤੋਂ ਵੱਧ ਵੈਰਾਈਟੀ ਵਾਲੇ ਅਸ਼ੋਕ ਜਿਊਲਰ ਕੋਲ। ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਲਰੀ ਦੇ ਸਾਰੇ ਲੇਟੈਸਟ ਵੈਰਾਈਟੀ ਦੇ ਗਹਿਣੇ ਨੇ, ਸੈੱਟ ਰਾਣੀ ਹਾਰ, ਛਾਪਾਂ, ਮੁੰਦਰੀਆਂ, ਛੱਲੇ, ਬਿਸਕੁਟ, ਚੇਨੀਆਂ, ਵੰਗਾਂ, ਕੋਕੇ, ਟਿੱਕੇ, ਕੜੇ, ਬ੍ਰੇਸਲੈਟ, ਮੰਗਲ ਸੂਤਰ, ਸਭ ਕੁਝ ਪਿਓਰ ਤੇ ਯੂਨੀਕ।
10: ਹਾਂ, ਨਾਲੇ ਮੈਂ ਸਾੜੀ ਦੀਆਂ ਬਾਹਾਂ ਵੀ ਤਾਂ ਮਿੰਗੀਆਂ ਕਰਨੀਆਂ ਨੇ, 12 ਚੂੜੀਆਂ ਉਹਨੂੰ ਵੀ ਲੈ ਦਾਂਗੇ।
9: ਤੇ ਮੇਰੇ ਜੀਜੇ ਲਈ ਘੜੀ?
10: ਆਹੋ, ਅਸ਼ੋਕ ਜਿਊਲਰ ਕੋਲੇ ਰੈਡੋ ਦੀਆਂ, ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ।
9: ਚਲੋ ਫਿਰ ਛੇਤੀ ਚਲੋ, ਅਸ਼ੋਕ ਜਿਊਲਰ 719 ਏਅਰਪੋਰਟ ਰੋਡ ਮਾਲਚਨ ਇਨ ਅਸ਼ੋਕ ਪਲਾਜ਼ਾ। ਫੋਨ ਨੰਬਰ ਹੈ 9056714290।
11: ਘਰ ਹੋਵੇ ਜਾਂ ਆਫਿਸ, ਡਰਾਈਵਵੇ ਜਾਂ ਪਾਰਕਿੰਗ ਲੋਟਸ, ਸ਼ਾਪਿੰਗ ਸੈਂਟਰ ਜਾਂ ਇੰਸਟੀਚਿਊਟ, ਪਾਥਵੇਸ ਪੇਵਿੰਗ ਲਈ ਪਰਫੈਕਟ ਹੈ ਕੈਲੀਡਨ ਪੇਵਿੰਗ।
12: ਐਕਸੈਸ ਰੈਂਪਸ, ਐਕਸਕਾਵੇਸ਼ਨ, ਗ੍ਰੇਡਿੰਗ, ਰੀਸਰਫੇਸਿੰਗ, ਓਵਰਲੇ ਫਾਰਮ, ਡਰਾਈਵਵੇ ਪੇਵਿੰਗ, ਇਹ ਸਭ ਕਰਦੇ ਨੇ। ਅੱਜ ਹੀ ਕੰਟੈਕਟ ਕਰੋ ਜਸਬਲ ਨੂੰ, ਇਟਸ 416-818-8900
11: ਔਰ ਵਿਜ਼ਿਟ www.kalidanpaving.com।
13: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ। ਟਾਪ ਚੋਇਸ ਇਲੈਕਟ੍ਰੋਨਿਕਸ, 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 9057900045 9059900045 टॉप चॉइस इलेक्ट्रॉनिक्स
14: जे कलोटी दा पैगाम वड्डे सारिया दे नाल जेकर ट्रैफिक टिकट स्मॉल क्लेम सिटी बायलॉज जां मकान मालक किराएदार दे पौणियां च फस गए हो तां साडे कई वरिया दे माहर तजुर्बे दा फायदा लवो जे कलोटी अजिहा ना तुहाडी मुश्किल कर दिंदा आसान ट्रैफिक कोर्ट एडवोकेट्स लाइसेंस बाय द लॉ सोसाइटी ऑफ अपर कैनेडा जे कलोटी योर रिकॉर्ड मैटर्स यू मस्ट टेक एक्स्ट्रा केयर नाउ न्यू लोकेशन 7920 ह्यूरंटारियो स्ट्रीट यूनिट 43 इन ब्रैम्पटन 905-796-5656 दैट्स 9057905-790-5656 J. Kaloti. Tried, trusted, most effective.

0: Chatiania snacks, delicious food, perfect dining. Vyadi Paji. Live catering le 4 food trucks vine. Catering for all parties. Quality number 1. Breakfast, lunch, dinner sab milega. Toronto cha foodies the perfect location. Yani Sweet Mahal. 680 Rexdale Boulevard. For more information, call Sipkha Kang 416-679-9191.
1: Sweet Mahal.
2: Navratri special anokha andaz di special sale lagan ja rahi hai. Ladies men's party wear, bridal lehengas, suits, sarees, kurtis, unstitched suit material lena hove te aaj hi aao. Suits te dresses customized vi karwa sakde ho. Navratri special kagra choli just $50. More than 20 years of experience. Mention CJMR and get 20% off on every dress. Anokha andaz, 6101 Mayfield Road, Unit 3, Brampton. Call 905-794-4005.
0: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094 Monday to Friday 11 AM to 12 PM and 6 PM to 10 PM ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ ਅੱਜ ਹੀ ਕਾਲ ਕਰੋ 416-716-7094
3: ਓ ਹੈਲੋ ਯਾਰ ਮੇਰਾ ਵੀ ਲੋਡ ਲੈ ਜੀ ਟਰੱਕ ਫੇਰ ਖੜ ਗਿਆ ਯਾਰ
4: ਉਹ ਭਰਾਵਾ ਹੈਪੀ ਬੜਿਆਲ ਤੇ ਸੁੱਖਾ ਢੇਸੀ ਕੋਲ ਜਾ ਤੇ ਟਰੱਕ ਦੀ ਇੱਕ ਨੰਬਰ ਰਿਪੇਅਰ ਕਰਾ
5: ਸੱਚੀ
4: ਓ ਮੁੱਚੀ
6: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁੱਖਾ ਢੇਸੀ ਜੋ ਕਿ ਇੰਜਨ ਰੀਬਿਲਡ ਟਰਾਂਸਮਿਸ਼ਨ ਰੀਬਿਲਡ ਰਿਪੇਅਰ DPF ਕਲੀਨਿੰਗ ਐਂਡ ਰਿਪੇਅਰ ਇਲੈਕਟ੍ਰੀਕਲ ਰਿਪੇਅਰ ਸੋਫਟਵੇਅਰ ਸੋਲੂਸ਼ਨਸ A to Z ਸਰਵਿਸ ਕਰਕੇ ਦੇਣਗੇ
4: ਇਹਨਾਂ ਕੋਲ ਸਾਲਾਂ ਦਾ ਤਜਰਬਾ
5: ਹੁਣ ਐਡਰੈਸ ਵੀ ਲਿਖਾ
4: ਲੈ ਲਿਖ ਲਾ 1 Good Mark Place Etobicoke Unit 5
6: ਕਾਲ 6477-706-9257
7: ਕਟਾਰੀਆ ਟੂਰਸ ਐਂਡ ਟਰੈਵਲ ਦੁਨੀਆ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ PR ਕਾਰਡ ਕੈਨੇਡੀਅਨ ਸਿਟੀਜ਼ਨ ਜਾਂ OCI ਲਈ ਅਪਲਾਈ ਕਰਨ ਦੇ ਨਾਲ ਵਿਜ਼ਟਰ ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸੋਰਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟਰੈਵਲ 2883 ਡੈਰੀ ਰੋਡ ਐਟ ਏਅਰਪੋਰਟ ਰੋਡ 4550 ਈਬਨਜ਼ ਰੋਡ ਜੋਨ 12 ਇਨ ਬ੍ਰੈਂਪਟਨ ਔਰ ਕਾਲ ਅਵਤਾਰ ਕਟਾਰੀਆ 905-678-1200 905-678-1200 ਕਟਾਰੀਆ ਟੂਰਸ ਐਂਡ ਟਰੈਵਲ ਕੈਲੇਡਨ ਸਬਜ਼ੀ ਫਾਰਮ ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਹਨਾਂ ਦੇ ਖੁਦ ਦੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਸਬਜ਼ੀਆਂ ਹਰੀਆਂ ਮਿਰਚਾਂ ਘੀਆ ਮਟਰ ਕੱਦੂ ਲੌਕੀ ਸ਼ਲਗਮ ਟਮਾਟਰ ਸ਼ਿਮਲਾ ਮਿਰਚਾਂ ਅਤੇ ਵਨ ਸਵੰਨੀਆਂ ਸਬਜ਼ੀਆਂ ਦਾ ਰਾਜਾ ਸਰੋਂ ਦਾ ਸਾਗ ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਲਿਆ ਕੇ ਬਣਾ ਸਕਦੇ ਹੋ ਇਸ ਤੋਂ ਇਲਾਵਾ ਸਟੀਲ ਸਰਵਲੋ ਪਿੱਤਲ ਤਾਂਬਾ ਮਿੱਟੀ ਹਰ ਸਾਈਜ਼ ਦੇ ਬਰਤਨ ਫੋਲਡਿੰਗ ਬੈੱਡ ਨਵਾਰੀ ਪਲੰਘ ਮੂੜੇ ਸਾਈਕਲ ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 12050 ਏਅਰਪੋਰਟ ਰੋਡ ਇਨ ਕੈਲੇਡਨ ਏਅਰਪੋਰਟ ਐਂਡ ਮੇਫੀਲ ਔਰ ਕਾਲ 905-840-9000 ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲੇਡਨ ਸਬਜ਼ੀ ਫਾਰਮ
8: Real news, real impact, showing you real world. CJMR 1320. CJMR 1320. The voice of the city.
9: Tusi Sunreo Chawla News Network, Toronto.

0: ਹਾਲ ਕੁਜੱਜੇ ਬੰਦੇ ਨੂੰ ਕੰਜਰਾਂ ਵਾਂਗ ਨਚਾਉਂਦੇ ਨੇ। ਹਾਲ ਕੁਚੱਜੇ ਬੰਦੇ ਨੂੰ ਵੀ ਕੰਜਰਾਂ ਵਾਂਗ ਨਚਾਉਂਦੇ ਨੇ ਤੇ ਕੰਮ ਜਿਹੜਾ ਨਹੀਂ ਕਰਨਾ ਚਾਹੁੰਦਾ ਉਹ ਵੀ ਕੰਮ ਕਰਾਉਂਦੇ ਨੇ। ਹਾਲ ਕੁਚੱਜੇ ਬੰਦੇ ਨੂੰ ਵੀ ਕੰਜਰਾਂ ਵਾਂਗ ਨਚਾਉਂਦੇ ਨੇ, ਕੰਮ ਜਿਹੜਾ ਨਹੀਂ ਕਰਨਾ ਆਉਂਦਾ ਉਹ ਵੀ ਕੰਮ ਕਰਾਉਂਦੇ ਨੇ। ਵੇਲੇ ਉੱਤੇ ਜ਼ੋਰ ਨਾ ਚੱਲੇ ਵੱਡੇ ਵੱਡੇ ਵੱਡੇ ਵੱਡੇ ਬੰਦਿਆਂ ਦਾ, ਸ਼ੇਰਾਂ ਨੂੰ ਵੀ ਵੇਲੇ ਅੱਜ ਕੱਲ ਬੱਕਰੀਆਂ ਨਾਲ ਬਿਠਾਉਂਦੇ ਨੇ। ਸੱਪ ਦਾ ਡੰਗਿਆ ਬਚ ਜਾਵੇ, ਹਾਲਾਤ ਦਾ ਡੰਗਿਆ ਮੁਸ਼ਕਲ ਹੈ। ਸੱਪ ਦਾ ਡੰਗਿਆ ਬਚ ਜਾਵੇ, ਹਾਲਾਤ ਦਾ ਡੰਗਿਆ ਮੁਸ਼ਕਲ ਹੈ। ਦੁਨੀਆਂ ਤੇ ਫਿਰਦੇ ਬੰਦੇ ਨੂੰ ਕਬਰਾਂ ਵਿੱਚ ਲੈ ਜਾਂਦੇ ਨੇ। ਰੱਬ ਕਿਸੇ ਵੈਰੀ ਨੂੰ ਵੀ ਹੁਣ ਭੁੱਖਾਂ ਦੇ ਵਸ ਪਾਵੇ ਨਾ। ਭੁੱਖੇ ਬੱਚੇ ਰੋਂਦੇ ਦੇਖ ਕੇ ਮਾਪੇ ਜ਼ਹਿਰ ਵੀ ਖਾਂਦੇ ਨੇ। ਦੁਨੀਆਦਾਰੀ ਛੱਡ ਕੇ ਜਿਹੜੇ ਕੰਮ ਕਰਦੇ ਭਲਾਈਆਂ ਦੇ, ਜੰਨਤ ਵਿੱਚ ਇਰਸ਼ਾਦ ਉਹ ਲੋਕੀ ਆਪਣਾ ਘਰ ਬਣਾਉਂਦੇ ਨੇ, ਆਪਣਾ ਘਰ ਬਣਾਉਂਦੇ ਨੇ। ਇਰਸ਼ਾਦ ਖੋਕਰ ਸਾਹਿਬ ਨੇ ਇਹਨਾਂ ਸਤਰਾਂ ਦੇ ਲੇਖਕ, ਮੈਂ ਤੁਹਾਡਾ ਦੋਸਤ ਹੋ ਦਿਲਬਾਗ ਸਿੰਘ ਚਾਵਲਾ। ਐਗਜੈਕਟਲੀ 6:30 ਸਾਡੇ ਸਟੂਡੀਓ ਦੇ ਘੜੀ ਦੇ ਮੁਤਾਬਕ ਹੋਣ ਵਾਲੇ ਨੇ। ਲਓ ਫਿਰ ਤੁਹਾਡੇ ਨਾਲ ਖਬਰਾਂ ਦਾ ਪਹਿਲਾ ਵਿਸ਼ੇਸ਼ ਪੀਰੀਅਡ ਤੋਂ ਸ੍ਰੀ ਮਾਂ ਗੋਗਲਾਨੀ ਜੀ ਦੀ ਜ਼ਬਾਨੀ ਸੁਣ ਚੁੱਕੇ ਹੋ, ਦੂਸਰਾ ਲੈ ਕੇ ਮੈਂ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ। ਤਮਾਮ ਸਾਡੇ ਵਪਾਰੀ ਸੱਜਣਾਂ ਦੇ ਸੁਨੇਹਿਆਂ ਦੇ ਨਾਲ ਤੁਹਾਡੇ ਵੱਲੋਂ ਜੋ ਪਿਆਰ ਮੁਹੱਬਤ ਸਤਿਕਾਰ ਮਿਲਦਾ ਉਸਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ। ਤੁਸੀਂ ਇਸ ਪ੍ਰੋਗਰਾਮ ਨੂੰ ਸੁਣਦੇ ਹੋ, ਸਾਨੂੰ ਦੂਰ ਦਰੇਡੀਓ ਤੋਂ ਕਾਲ ਕਰਕੇ ਆਪੋ ਆਪਣੇ ਜਿਹੜੇ ਵਿਚਾਰ ਸਾਂਝੇ ਕਰ ਰਹੇ ਹੋ, ਉਸ ਲਈ ਵੀ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਅਤੇ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਜਿਹੜੇ ਸਾਡੇ ਇਸ ਵਕਤ ਸਾਥੀ ਵਪਾਰੀ ਸੱਜਣ ਸਾਡਾ ਸਾਥ ਦੇ ਰਹੇ ਨੇ, ਉਹ ਹਮੇਸ਼ਾ ਸਾਡਾ ਮਾਣ ਰਹਿਣਗੇ, ਸਾਡੇ ਦਿਲਾਂ ਦੇ ਵਿਚ ਉਨ੍ਹਾਂ ਦਾ ਬਹੁਤ ਵੱਡਾ ਥਾਂ ਰਹੇਗਾ। ਧੰਨਵਾਦੀ ਹੈ ਅਦਰ ਰੰਗਲਾ ਪੰਜਾਬ ਰੇਡੀਓ ਟੈਲੀਵਿਜ਼ਨ ਵੱਲੋਂ, ਜੋ ਸਾਨੂੰ ਦੁਬਾਰਾ ਇਸ ਸਟੇਸ਼ਨ ਤੇ ਵਾਪਸ ਆਉਣ ਤੇ ਅਹਿਸਾਸ ਹੀ ਨਹੀਂ ਹੋਇਆ ਕਿ ਅਸੀਂ ਦੁਬਾਰਾ ਵਾਪਸ ਆਏ ਹਾਂ 8 ਮਹੀਨਿਆਂ ਪਿੱਛੋਂ। ਫਿਲਹਾਲ ਸਾਡੇ ਟੈਸਟਿੰਗ ਪੀਰੀਅਡ ਚੱਲ ਰਹੇ ਨੇ, ਕੁਝ ਕੁ ਦਿਨ ਅਜੇ ਹੋਰ ਚੱਲਣ ਦੀ ਉਮੀਦ ਹੈ। ਸੋ ਤੁਹਾਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਸੁਝਾਅ ਹੋਵੇ, ਤੁਸੀਂ ਸਾਂਝਾ ਕਰਨਾ ਚਾਹੋ ਤਾਂ ਅਰਸ਼ 416-303-1515 ਤੇ ਕੀਤਾ ਜਾ ਸਕਦਾ ਹੈ। ਪੇਸ਼ ਨੇ ਅੱਜ ਦੀ ਮਹਿਫਲ ਦੇ ਵਿਚ ਚੋਣਵੀਆਂ ਖ਼ਬਰਾਂ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
0: ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਸ਼ਾਮ ਦੀ ਮਹਿਫਲ ਦੇ ਵਿਚ ਪੇਸ਼ ਨੇ ਚੋਣਵੀਆਂ ਖ਼ਬਰਾਂ। ਲੈਗਲੀ ਚੋਂ ਪੰਜਾਬੀ ਦੀ ਹੱਤਿਆ ਹੋਣ ਦੀ ਖ਼ਬਰ ਹੈ। ਦੋ ਪੰਜਾਬੀ ਹਥਿਆਰਾਂ ਦੀ ਖੇਪ ਸਮੇਤ ਕਾਬੂ ਵੀ ਹੋਣ ਦੀ ਖ਼ਬਰ ਹੈ। ਵਾਰਦਾਤ ਤੋਂ ਬਾਅਦ ਸ਼ੱਕੀ ਕਾਰ ਨੂੰ ਅੱਗ ਲਾਉਣ ਦੀ ਵੀ ਖ਼ਬਰ ਹੈ। ਛਾਪੇਮਾਰੀ ਦੌਰਾਨ 13 ਮਾਰੂ ਹਥਿਆਰ ਤੇ 20,000 ਕਾਰਤੂਸ ਵੀ ਬਰਾਮਦ ਹੋਏ ਨੇ। ਬੀਸੀ ਦੇ ਨੇੜਲੇ ਸ਼ਹਿਰ ਲੈਗਲੀ ਵਿਚ ਅਣਪਛਾਤਿਆਂ ਵੱਲੋਂ ਇਕ ਪੰਜਾਬੀ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ ਹੈ। ਦੂਜੇ ਪਾਸੇ ਵਿਨੀਪੈਗ ਨੇੜੇ ਪੁਲਿਸ ਨੇ ਦੋ ਪੰਜਾਬੀਆਂ ਨੂੰ ਨਜਾਇਜ਼ ਹਥਿਆਰਾਂ, ਕਾਰਤੂਸਾਂ ਦੀ ਵੱਡੀ ਖੇਪ ਤੇ ਨਗਦੀ ਸਮੇਤ ਬਰਾਮਦ ਕੀਤਾ ਹੈ। ਲੈਗਲੀ ਵਿਚ ਮਾਰੇ ਗਏ ਵਿਅਕਤੀ ਦੀ ਪਛਾਣ ਪੁਲਿਸ ਨੇ ਅਜੇ ਤੱਕ ਜਾਰੀ ਨਹੀਂ ਕੀਤੀ, ਪਰ ਇਹ ਪੁਸ਼ਟੀ ਹੋ ਗਈ ਹੈ ਕਿ ਉਹ 23 ਸਾਲਾ ਇਕ ਪੰਜਾਬੀ ਨੌਜਵਾਨ ਹੈ, ਜਿਸ ਦੀ ਪਛਾਣ ਸੂਤਰਾਂ ਨੇ ਅਖਬਾਰ ਕਹਿੰਦਾ ਹੈ ਕਿ ਜੀਵਨ ਜੌਲ ਵਜੋਂ ਦੱਸੀ ਹੈ। ਦੂਜੇ ਪਾਸੇ ਵਿਨੀਪੈਗ ਬਰਾਮਦੀ ਵਾਲੇ ਪੁਲਿਸ ਨੇ ਦੋਵਾਂ ਵਿਅਕਤੀਆਂ ਦੀ ਪਛਾਣ ਰਵਿੰਦਰ ਚਾਲ 48 ਅਤੇ ਕੁਲਵਿੰਦਰ ਚਾਲ 38 ਵਜੋਂ ਕੀਤੀ ਹੈ, ਜੋ ਵੈਸਟ ਸੈਂਟ ਪੌਲ ਕਸਬੇ ਦੇ ਰਹਿਣ ਵਾਲੇ ਹਨ ਤੇ ਭਾਈਚਾਰੇ ਵਿਚ ਚੰਗੀ ਜਾਣ ਪਛਾਣ ਵੀ ਰੱਖਦੇ ਹਨ। 17,000 ਫੁੱਟ ਦੀ ਉਚਾਈ ਤੇ ਉੱਡ ਰਹੇ ਇੰਡੀਗੋ ਫਲਾਈਟ ਤੇ ਆਸਮਾਨੀ ਬਿਜਲੀ ਡਿੱਗਣ ਦੀ ਖ਼ਬਰ ਹੈ। ਪਟਨਾ ਤੋਂ ਲਖਨਊ ਆ ਰਹੀ ਇੰਡੀਗੋ ਦੀ ਇਹ ਫਲਾਈਟ ਨਾਲ ਹਵਾਈ ਸਫ਼ਰ ਦੌਰਾਨ ਇਕ ਵੱਡਾ ਹਾਦਸਾ ਵਾਪਰਿਆ। ਖਰਾਬ ਮੌਸਮ ਕਾਰਨ ਉਡਾਨ ਦੌਰਾਨ ਜਹਾਜ਼ ਤੇ ਅਚਾਨਕ ਆਸਮਾਨੀ ਬਿਜਲੀ ਡਿੱਗੀ, ਜਿਸ ਤੋਂ ਬਾਅਦ ਜਹਾਜ਼ ਦੀ ਲਖਨਊ ਏਅਰਪੋਰਟ ਤੇ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ। ਇਸ ਵਿਚ ਕੁਲ 104 ਯਾਤਰੀ ਸਵਾਰ ਸਨ। ਘਟਨਾ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਜਹਾਜ਼ ਵਿਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਯਾਤਰੀਆਂ ਦੇ ਜ਼ਖਮੀ ਹੋਣ ਦੀ ਕੋਈ ਫਿਲਹਾਲ ਖ਼ਬਰ ਨਹੀਂ ਹੈ। ਉਧਰ ਵਿਸ਼ਵ ਸਿਹਤ ਸੰਗਠਨ ਨੇ ਬੱਚਿਆਂ ਤੇ ਕਿਸ਼ੋਰਾਂ ਵਿਚ ਮੋਟਾਪੇ ਵਿਚ ਤੇਜ਼ੀ ਨਾਲ ਵਾਧੇ ਨੂੰ ਸੰਬੋਧਿਤ ਕਰਨ ਲਈ ਆਪਣੇ ਪਹਿਲੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਪਿਛਲੇ 25 ਸਾਲਾਂ ਵਿਚ ਬੱਚਿਆਂ ਤੇ ਕਿਸ਼ੋਰਾਂ ਵਿਚ ਮੋਟਾਪੇ ਦਾ ਪ੍ਰਸਾਰ 4 ਗੁਣਾ ਵਧਿਆ, 2% ਤੋਂ 8% ਤੱਕ। ਵਿਸ਼ਵ ਪੱਧਰ ਤੇ 170 ਮਿਲੀਅਨ ਤੋਂ ਬੱਚੇ ਅਤੇ ਕਿਸ਼ੋਰ ਹੁਣ ਮੋਟਾਪੇ ਦੇ ਨਾਲ ਜੀ ਰਹੇ ਹਨ। ਨਵੇਂ ਦਿਸ਼ਾ ਨਿਰਦੇਸ਼ਾਂ ਵਿਚ WHO ਮੋਟਾਪੇ ਵਾਲੇ ਬੱਚਿਆਂ ਤੇ ਕਿਸ਼ੋਰਾਂ ਲਈ ਖੁਰਾਕ, ਵਿਵਹਾਰ ਅਤੇ ਸਰੀਰਕ ਗਤੀਵਿਧੀਆਂ ਵਿਚ ਢਾਂਚਾਗਤ ਤਬਦੀਲੀ ਦੀ ਜ਼ੋਰਦਾਰ ਸਿਫਾਰਿਸ਼ ਕਰ ਰਿਹਾ ਹੈ। ਉਧਰ ਅਮਰੀਕੀ ਗ੍ਰਹਿ ਸਕੱਤਿਆ ਵਿਭਾਗ ਨੇ ਅਮਰੀਕਾ ਵਿਚ ਕੰਮ ਕਰਨ ਦੇ ਚਾਹਵਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ 70,000 ਅਮਰੀਕੀ ਡਾਲਰ ਦੀ ਫੀਸ ਦਾ ਪ੍ਰਸਤਾਵ ਰੱਖ ਦਿੱਤਾ ਹੈ। ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਦੌਰਾਨ ਜਾਂ ਬਾਅਦ ਵਿਚ ਆਪਣੇ ਮੁੱਖ ਵਿਸ਼ੇ ਨਾਲ ਸਬੰਧਤ ਨੌਕਰੀਆਂ ਕਰਨ ਦੀ ਇਜਾਜ਼ਤ ਦਿੰਦਾ ਹੈ। ਆਮ ਤੌਰ ਤੇ ਵਿਦਿਆਰਥੀ ਗ੍ਰੈਜੂਏਸ਼ਨ ਤੋਂ ਬਾਅਦ 1 ਸਾਲ ਲਈ ਕੰਮ ਕਰਨ ਦੇ ਯੋਗ ਹੁੰਦੇ ਹਨ। ਹਾਲਾਂਕਿ ਵਿਗਿਆਨ, ਟੈਕਨਾਲੋਜੀ, ਇੰਜੀਨੀਅਰ ਅਤੇ ਗਣਿਤ ਵਰਗੇ ਖਾਸ ਵਿਸ਼ਿਆਂ ਵਾਲੇ ਵਿਦਿਆਰਥੀ ਵਾਧੂ 2 ਸਾਲਾਂ ਲਈ ਯੋਗ ਹੁੰਦੇ ਹਨ। ਸਕੂਲ ਨੂੰ ਪ੍ਰੋਗਰਾਮ ਲਈ ਹਰੇਕ ਨਵੇਂ ਵਿਦਿਆਰਥੀ ਦੀ ਸ਼ੁਰੂਆਤੀ ਅਰਜ਼ੀ ਵਾਸਤੇ 70,000 ਅਮਰੀਕਨ ਡਾਲਰ ਅਤੇ ਹਰੇਕ ਰਿਊਨਰ ਲਈ 30,000 ਡਾਲਰ ਦੀ ਫੀਸ ਅਦਾ ਕਰਨੀ ਹੋਵੇਗੀ। ਉਧਰ ਕੈਮਿਸਟਰੀ ਨੋਬਲ ਪੁਰਸਕਾਰ ਫਰਾਂਸ ਤੇ ਜਪਾਨ ਦੇ ਵਿਗਿਆਨੀਆਂ ਨੂੰ ਮਿਲਿਆ। 2026 ਦਾ ਕੈਮਿਸਟਰੀ ਨੋਬਲ ਪੁਰਸਕਾਰ ਫਰਾਂਸ ਦੇ ਵਿਗਿਆਨੀ ਹੈਨਰੀ ਬੀ ਕਾਗਨ ਅਤੇ ਜਪਾਨ ਦੇ ਕੈਸੋ ਸੋਈ ਨੂੰ ਦਿੱਤਾ ਗਿਆ। ਦੋਵਾਂ ਵਿਗਿਆਨੀਆਂ ਨੇ ਰਸਾਇਣ ਵਿਗਿਆਨ ਦੀ ਲਗਭਗ 100 ਸਾਲ ਪੁਰਾਣੀ ਗੁੱਥੀ ਸੁਲਝਾ ਦਿੱਤੀ ਏ। ਹੈਨਰੀ ਬੀ ਕਾਗਨ ਅਤੇ ਕੈਸੋ ਸੋਈ ਨੇ ਇਹ ਸਮਝਾਉਣ ਵਿਚ ਵੱਡੀ ਮਦਦ ਕੀਤੀ ਕਿ ਮਿਰਰ ਇਮੇਜ ਵਾਂਗ ਦਿਸਣ ਵਾਲੇ 2 ਅਣੂਆਂ ਵਿਚੋਂ ਸਿਰਫ 1 ਨੂੰ ਕਿਵੇਂ ਬਣਾਇਆ ਜਾ ਸਕਦਾ ਹੈ। ਇਹ ਖੋਜ ਖਾਸ ਤੌਰ ਤੇ ਦਵਾਈਆਂ ਬਣਾਉਣ ਵਿਚ ਕੰਮ ਆ ਰਹੀ ਹੈ। ਨੋਬਲ ਪੁਰਸਕਾਰ ਦੇ ਜੇਤੂਆਂ ਨੂੰ ਦਸੰਬਰ ਵਿਚ ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿਚ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਨੂੰ ਮੈਡਲ, ਡਿਪਲੋਮਾ ਅਤੇ ਇਨਾਮੀ ਰਾਸ਼ੀ ਦਿੱਤੀ ਜਾਵੇਗੀ। 2026 ਵਿਚ ਨੋਬਲ ਪੁਰਸਕਾਰ ਦੀ ਰਾਸ਼ੀ ਲਗਭਗ 11.5 ਕਰੋੜ ਰੁਪਏ ਦੱਸੀ ਜਾਂਦੀ ਏ। ਉਧਰ ਭਾਰਤ ਵਿਚ ਸਟਾਰਲਿੰਕ ਸੇਵਾ ਨੂੰ ਰੋਕ ਰਹੇ ਨੇ ਸਰਮਾਏਦਾਰ। ਅਮਰੀਕੀ ਕਾਰੋਬਾਰੀ ਦਿਗਜ ਐਲਨ ਮਸਕ ਨੇ ਕੁਝ ਟੈਲੀਕਾਮ ਆਪਰੇਟਰ ਤੇ ਤੰਜ ਕਸਦਿਆਂ ਦੋਸ਼ ਲਾਇਆ ਹੈ ਕਿ ਭਾਰਤ ਵਿਚ ਆਪਣੀ ਮਨੋਪਲੀ ਏਕਾ ਅਧਿਕਾਰ ਨੂੰ ਬਣਾਈ ਰੱਖਣ ਲਈ ਕੁਝ ਸਰਮਾਏਦਾਰਾਂ ਨੇ ਉਨ੍ਹਾਂ ਦੀ ਕੰਪਨੀ ਦੀ ਸੈਟੇਲਾਈਟ ਸੰਚਾਰ ਸੇਵਾ ਨੂੰ ਭਾਰਤ ਵਿਚ ਬਲਾਕ ਕਰ ਦਿੱਤੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਡੋਜ ਡਿਜ਼ਾਈਨਰ ਹੈਰਲ ਵੱਲੋਂ 11,000 ਤੋਂ ਵੱਧ ਪਿੰਡਾਂ ਵਿਚ ਮੋਬਾਈਲ ਕਵਰੇਜ ਨਾ ਹੋਣ ਬਾਰੇ ਪੋਸਟ ਕੀਤੀ ਜਾਣਕਾਰੀ ਦੇ ਜਵਾਬ ਵਿਚ ਮਸਕ ਨੇ ਕਿਹਾ ਕਿ ਬਦਕਿਸਮਤੀ ਨਾਲ ਸਾਨੂੰ ਭਾਰਤੀ ਲੋਕਾਂ ਤੇ ਆਪਣੇ ਮੋਨੋਪੋਲੀਕਲ ਏਕਾਧਿਕਾਰ ਵਾਲੇ ਸਿਕੰਜਾ ਬਣਾਈ ਰੱਖਣ ਲਈ ਕੁਝ ਸਰਮਾਏਦਾਰਾਂ ਵੱਲੋਂ ਰੋਕਿਆ ਜਾ ਰਿਹੈ। ਮਸਕ ਨੇ ਐਕਸ ਤੇ ਪੋਸਟ ਕੀਤਾ, ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਕੌਣ ਕੌਣ ਹਨ। ਇਹ ਭਾਰਤ ਦੇ ਲੋਕਾਂ ਦੇ ਵਿਰੁੱਧ ਇਕ ਅਪਰਾਧ ਹੈ। ਉਧਰ ਭਾਰਤ ਅਤੇ ਕੈਨੇਡਾ ਨੇ ਸੁਰੱਖਿਆ ਸਹਿਯੋਗ ਵਧਾਇਆ ਹੈ। ਅਪਰਾਧ, ਅੱਤਵਾਦ ਅਤੇ ਹਵਾਲਗੀ ਤੇ ਧਿਆਨ ਕੀਤਾ ਕੇਂਦਰਿਤ। ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਕੈਨੇਡੀਅਨ ਸਲਾਹਕਾਰ ਡੇਵਿਡ ਮੋਰਿਸਨ ਦੇ ਵਿਚਕਾਰ ਹੋਈ ਤੀਜੀ ਸੁਰੱਖਿਆ ਗੱਲਬਾਤ। ਭਾਰਤ ਅਤੇ ਕੈਨੇਡਾ ਨੇ ਕੌਮਾਂਤਰੀ ਸੰਗਠਿਤ ਅਪਰਾਧ, ਅੱਤਵਾਦ ਅਤੇ ਹਿੰਸਕ ਕੱਟੜਵਾਦ, ਮਨੁੱਖੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ, ਸਾਈਬਰ ਅਪਰਾਧ ਅਤੇ ਜਬਰੀ ਵਸੂਲੀ ਵਿਰੁੱਧ ਸਹਿਯੋਗ ਵਧਾਉਣ ਤੇ ਸਹਿਮਤੀ ਜਤਾਈ ਏ। ਦੋਵਾਂ ਧਿਰਾਂ ਨੇ ਅਪਰਾਧੀਆਂ ਦੀ ਹਵਾਲਗੀ ਤੇ ਨਜ਼ਦੀਕੀ ਤਾਲਮੇਲ ਕਰਨ ਦੀ ਵਚਨਬੱਧਤਾ ਵੀ ਪ੍ਰਗਟਾਈ ਏ। ਗੱਲਬਾਤ ਤੋਂ ਬਾਅਦ ਜਾਰੀ ਕੀਤੇ ਗਏ ਇਕ ਬਿਆਨ ਦੇ ਅਨੁਸਾਰ ਇਸ ਵਿਚ ਸਾਈਬਰ ਸੁਰੱਖਿਆ ਤੇ ਆਰਥਿਕ ਸੁਰੱਖਿਆ ਤੇ ਢਾਂਚਾਗਤ ਸੰਵਾਦ ਦੀ ਪੜਚੋਲ ਕਰਨਾ ਸ਼ਾਮਲ ਹੈ। ਡਵਾਲ ਦੇ ਸੱਦੇ ਤੇ ਮੋਰਿਸਨ 5 ਤੋਂ 7 ਅਕਤੂਬਰ ਤੱਕ ਭਾਰਤ ਦੇ ਦੌਰੇ ਤੇ ਸਨ। ਇਹ ਤਾਜ਼ਾ ਮੀਟਿੰਗ ਸਤੰਬਰ 2025 ਤੋਂ ਬਾਅਦ NSA ਪੱਧਰ ਦੀ ਤੀਜੀ ਸੁਰੱਖਿਆ ਗੱਲਬਾਤ ਸੀ ਜੋ ਪਿਛਲੇ ਸਾਲ ਨਵੀਂ ਦਿੱਲੀ ਅਤੇ ਫਰਵਰੀ ਵਿਚ ਆਟਵਾ ਵਿਚ ਹੋਈ ਗੱਲਬਾਤ ਤੋਂ ਬਾਅਦ ਹੋਈ ਹੈ। ਉਧਰ ਰੂਸ ਦੇ ਹਵਾਈ ਹਮਲੇ ਵਿਚ ਯੂਕਰੇਨ ਦੇ ਕਈ ਸ਼ਹਿਰਾਂ ਦੇ ਵਿਚ 4 ਬੱਚਿਆਂ ਸਮੇਤ 19 ਲੋਕਾਂ ਦੀ ਮੌਤ, 60 ਤੋਂ ਵੱਧ ਜ਼ਖਮੀ। ਯੂਕਰੇਨ ਨੇ ਜਵਾਬੀ ਕਾਰਵਾਈ ਕਰਦਿਆਂ ਰੂਸ ਵਿਚ ਤੇਲ ਰਿਫਾਇਨਰੀ ਅਤੇ ਭੰਡਾਰ ਕੇਂਦਰਾਂ ਤੇ ਵੀ ਹਮਲਾ ਕੀਤਾ। ਉਧਰ ਭਾਰਤ ਅਤੇ ਇਜ਼ਰਾਈਲ ਨੂੰ ਚੌਕਸ ਰਹਿਣ ਦੀ ਲੋੜ ਹੈ। ਇਹ ਅੱਤਵਾਦ ਦਾ ਨਵਾਂ ਰੁਝਾਨ ਫਲਾਈ ਦੁਬਈ ਘਟਨਾ ਤੋਂ ਬਾਅਦ ਇਜ਼ਰਾਈਲੀ ਰਾਜਦੂਤ ਦੀ ਚੇਤਾਵਨੀ। ਫਲਾਈ ਦੁਬਈ ਦੀ ਇਕ ਉਡਾਨ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦੌਰਾਨ ਇਕ ਟੀਵੀ ਇੰਟਰਵਿਊ ਚ ਬੋਲਦਿਆਂ ਅਜ਼ਾਰ ਨੇ ਦਸਿਆ ਹੈ ਕਿ ਕਿਵੇਂ ਹਮਾਸ ਭਾਰਤ ਦੇ ਗੁਆਂਢੀ ਖੇਤਰਾਂ ਵਿਚ ਅੱਤਵਾਦੀ ਸੰਗਠਨ ਨੂੰ ਪ੍ਰਭਾਵਿਤ ਕਰ ਰਿਹਾ ਹੈ। ਚੌਕਸੀ ਦੀ ਲੋੜ ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅੱਤਵਾਦੀ ਸਾਡੇ ਨਾਲੋਂ ਤੇਜ਼ੀ ਨਾਲ ਅੱਗੇ ਵਧ ਰਹੇ ਹਨ ਤੇ ਸਾਨੂੰ ਉਨ੍ਹਾਂ ਨਾਲੋਂ ਵੀ ਤੇਜ਼ ਹੋਣਾ ਪਵੇਗਾ। ਸਾਨੂੰ ਚੌਕਸ ਰਹਿਣ ਦੀ ਲੋੜ ਹੈ। ਜੇਕਰ ਅਸੀਂ ਅਗਲੇ ਅੱਤਵਾਦੀ ਹਮਲੇ ਨੂੰ ਰੋਕਣਾ ਚਾਹੁੰਦੇ ਹਾਂ ਤਾਂ ਸਾਨੂੰ ਤੇਜ਼ੀ ਨਾਲ ਕਾਰਵਾਈ ਕਰਨੀ ਪਵੇਗੀ। ਖਬਰਾਂ CGMR 1320 AM ਤੇ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਰਾਹੀਂ ਤੁਸੀਂ ਸੁਣ ਰਹੇ ਹੋ। ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ, ਫਿਲਹਾਲ ਸ਼ਾਮ ਨੂੰ 6 ਤੋਂ 9, ਸੈਟਰਡੇ 12 ਤੋਂ 1, ਸੰਡੇ 12 ਤੋਂ 1 ਪ੍ਰੋਗਰਾਮ ਤੁਸੀਂ ਸੁਰਖਾਬ ਸੁਣਦੇ ਹੋ। ਵੀਰ ਪਰਮਜੀਤ ਸਿੰਘ ਬਿਰਦੀ ਅਤੇ ਆਲੂਵਾਲੇ ਸਾਹਿਬ ਦੀ ਜ਼ਬਾਨੀ ਅਤੇ ਸੈਟਰਡੇ 1 ਤੋਂ 4, ਸੰਡੇ 1 ਤੋਂ 4 ਏਸ਼ੀਅਨ ਵਿਜ਼ਨ ਤੁਸੀਂ ਇਸੇ ਚੈਨਲ ਤੇ ਸੁਣਦੇ ਹੋ। 69 ਭਾਰਤੀ ਨਾਗਰਿਕ ਅਜੇ ਵੀ ਰੂਸੀ ਹਥਿਆਰਬੰਦ ਬਲਾਂ ਵਿਚ ਸੇਵਾ ਨਿਭਾ ਰਹੇ ਹਨ। ਭਾਰਤੀ ਵਿਦੇਸ਼ ਮੰਤਰਾਲੇ ਨੇ ਭਾਰਤੀਆਂ ਨੂੰ ਮੁੜ ਅਪੀਲ ਕੀਤੀ ਹੈ ਕਿ ਉਹ ਰੂਸੀ ਫੌਜ ਵਿਚ ਭਰਤੀ ਹੋਣ ਦੀਆਂ ਪੇਸ਼ਕਸ਼ਾਂ ਦੇ ਝਾਂਸੇ ਵਿਚ ਨਾ ਆਉਣ ਅਤੇ ਚੇਤਾਵਨੀ ਦਿੱਤੀ ਹੈ ਕਿ ਅਜਿਹੀ ਭਾਰਤੀਆਂ ਲਈ ਜਾਨ ਲਈ ਗੰਭੀਰ ਖਤਰਾ ਪੈਦਾ ਕਰਦੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਮੰਨਿਆ ਹੈ ਕਿ 259 ਭਾਰਤੀ ਨਾਗਰਿਕ ਰੂਸੀ ਹਥਿਆਰ ਬਲਾਂ ਵਿਚ ਭਰਤੀ ਕੀਤੇ ਗਏ ਸਨ, ਜਿਨ੍ਹਾਂ ਵਿਚ ਭਾਰਤ ਨੇ 139 ਦੀ ਜਲਦੀ ਛੁੱਟੀ ਭਾਵ ਡਿਸਚਾਰਜ ਯਕੀਨੀ ਬਣਾ ਦਿੱਤੀ ਹੈ। ਬਾਕੀ ਰਹਿੰਦੇ 69 ਜਣਿਆਂ ਦੇ ਠਿਕਾਣੇ ਬਾਰੇ ਜਾਣਕਾਰੀ ਹਾਸਲ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ। ਉਧਰ ਜੰਗ ਦੇ 5ਵੇਂ ਸਾਲ ਭਾਰਤ ਦੀ ਵੱਡੀ ਪਹਿਲ ਊਰਜਾ ਤੇ ਬੰਦਰਗਾਹਾਂ ਨੂੰ ਸੁਰੱਖਿਆ ਰੱਖਣ ਲਈ ਰੂਸ ਯੂਕਰੇਨ ਨੂੰ ਭੇਜਿਆ 3 ਨੁਕਾਤੀ ਫਾਰਮੂਲਾ। ਯੂਕਰੇਨ ਦੇ ਵਿਦੇਸ਼ ਮੰਤਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਭਾਰਤ ਸਿਰਫ ਵਕਾਲਤ ਤੋਂ ਅੱਗੇ ਵਧਿਆ ਹੈ ਅਤੇ ਤਣਾਅ ਘਟਾਉਣ ਲਈ ਮਾਸਕੋ ਅਤੇ ਕੀਵ ਦੋਵਾਂ ਨਾਲ ਵਿਵਹਾਰ ਗੱਲਬਾਤ ਕਰ ਰਿਹਾ ਹੈ। ਦਿੱਲੀ ਵਿਚ ਮਿਊਨਿਕ ਸੁਰੱਖਿਆ ਸੰਮੇਲਨ ਵਿਚ ਬੋਲਦਿਆਂ ਉਨ੍ਹਾਂ ਨੇ ਕਿਹਾ ਹੈ ਕਿ ਨਵੀਂ ਦਿੱਲੀ ਨੇ ਹਾਲ ਹੀ ਵਿਚ ਮਹੀਨਿਆਂ ਵਿਚ ਮਾਸਕੋ ਅਤੇ ਕੀਵ ਦੋਵਾਂ ਨਾਲ ਗੱਲਬਾਤ ਕੀਤੀ ਹੈ। ਮਾਮਲੇ ਨਾਲ ਜੁੜੇ ਸੂਤਰਾਂ ਨੇ ਦਸਿਆ ਹੈ ਕਿ ਜੰਗਬੰਦੀ ਦੇ ਪ੍ਰਸਤਾਵ ਵਿਚ ਊਰਜਾ ਬੁਨਿਆਦੀ ਢਾਂਚੇ ਅਤੇ ਕਾਲੇ ਸਾਗਰ ਵਿਚ ਵਪਾਰਕ ਜਹਾਜ਼ਾਂ ਦੀ ਆਵਾਜਾਈ ਨਾਲ ਸਬੰਧਤ ਮੁੱਦਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਉਧਰ ਯੂਐਨ ਚੋਂ ਭਾਰਤ ਨੇ OIC ਨੂੰ ਸੁਣਾਈਆਂ ਖਰੀਆਂ ਖਰੀਆਂ, ਕਿਹਾ ਪੀੜਤ ਤੇ ਅਪਰਾਧੀਆਂ ਵਿਚਕਾਰ ਫਰਕ ਕਰਨਾ ਭੁਲਿਆ। ਬੈਠਕ ਚੋਂ ਭਾਰਤ ਨੇ OIC ਵੱਲੋਂ ਜੰਮੂ ਕਸ਼ਮੀਰ ਦੇ ਸੰਦਰਭ ਚੋਂ ਕੀਤੀਆਂ ਬੇਲੋੜੀਆਂ ਟਿੱਪਣੀਆਂ ਤੇ ਸਖ਼ਤ ਇਤਰਾਜ਼ ਵੀ ਜਤਾਇਆ। ਭਾਰਤ ਨੇ ਪਲਟਵਾਰ ਕਰਦਿਆਂ OIC ਨੂੰ ਸਲਾਹ ਦਿੱਤੀ ਹੈ ਕਿ ਉਸ ਨੂੰ ਪਾਕਿਸਤਾਨ ਦੇ ਗੈਰ ਕਾਨੂੰਨੀ ਕਬਜ਼ੇ ਅਤੇ ਖਾਸ ਤੌਰ ਤੇ ਅਰਾਵਲਾਕੋਟ ਵਰਗੇ ਇਲਾਕਿਆਂ ਚ ਹੋ ਰਹੀਆਂ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾ ਤੇ ਵੀ ਧਿਆਨ ਦੇਣਾ ਚਾਹੀਦੈ। ਉਧਰ ਸੰਯੁਕਤ ਰਾਸ਼ਟਰ ਮਹਾਂਸਭਾ ਦੀ 6ਵੀਂ ਕਮੇਟੀ ਦੀ ਬੈਠਕ ਚੋਂ ਭਾਰਤ ਨੇ ਇਸਲਾਮਿਕ ਸਹਿਯੋਗ ਸੰਗਠਨ ਵੱਲੋਂ ਜੰਮੂ ਕਸ਼ਮੀਰ ਦੇ ਸੰਦਰਭ ਚੋਂ ਕੀਤੀਆਂ ਬੇਲੋੜੀਆਂ ਟਿੱਪਣੀਆਂ ਤੇ ਇਹ ਸਖ਼ਤ ਇਤਰਾਜ਼ ਜਤਾਇਆ ਹੈ। ਮੇਰੇ ਚ 45 ਕੇਸ ਦਰਜ ਨੇ ਤੇ ਮੈਂ ਚਾਹੁੰਦਾ ਹਾਂ ਕਿ 100 ਹੋ ਜਾਣ, ਸੈਂਚਰੀ ਮਾਰਨ ਨੂੰ ਦਿਲ ਕਰਦਾ ਰਾਹੁਲ ਗਾਂਧੀ ਦਾ। 6 ਅਕਤੂਬਰ ਨੂੰ ਮੁੱਖ ਚੋਣ ਕਮਿਸ਼ਨਰ ਖਿਲਾਫ਼ ਵਿਰੋਧੀ ਧਿਰ ਦੇ ਮਾਰਚ ਦੌਰਾਨ ਆਕਾਸ਼ਵਾਣੀ ਭਵਨ ਵਿਚ ਜ਼ਬਰਦਸਤੀ ਦਾਖਲ ਹੋਣ ਲਈ ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਵਿਰੁੱਧ FIR ਦਰਜ ਹੋਈ ਹੈ। ਹਾਲਾਂਕਿ ਪੁਲਿਸ ਨੇ FIR ਵਿਚ ਲਗਾਈਆਂ ਗਈਆਂ ਸਹੀ ਧਾਰਾਵਾਂ ਦਾ ਖੁਲਾਸਾ ਨਹੀਂ ਕੀਤਾ। ਆਲ ਇੰਡੀਆ ਰੇਡੀਓ ਦੇ ਪਰਿਸਰ ਵਿਚ ਦਾਖਲ ਹੋਣ ਅਤੇ ਉਥੇ 8 ਘੰਟੇ ਧਰਨਾ ਦੇਣ ਲਈ ਆਪਣੇ ਵਿਰੁੱਧ FIR ਦਰਜ ਕੀਤੇ ਜਾਣ ਤੇ ਪੁੱਛੇ ਜਾਣ ਤੇ ਰਾਹੁਲ ਗਾਂਧੀ ਨੇ ਕਿਹਾ ਕਿ ਮੇਰੇ ਖਿਲਾਫ਼ 45 FIR ਹਨ। ਮਾਣ ਹੈ ਕਿ ਮੇਰਾ ਟੀਚਾ ਹੈ ਕਿ ਮੇਰੇ ਖਿਲਾਫ਼ 100 FIR ਹੋਣ। ਮੇਰੇ ਵਿਰੁੱਧ ਹਰ ਇਕ FIR ਮੇਰੇ ਲਈ ਇਕ ਮੈਡਲ ਹੈ। ਉਧਰ ਉੱਤਰ ਪੂਰਬੀ ਦਿੱਲੀ ਦੇ ਵਿਚੋਂ ਇਕ ਬੜੀ ਦੁਖਦਾਈ ਖ਼ਬਰ ਆ ਰਹੀ ਹੈ। ਸੀਮਾਪੁਰੀ ਦੇ ਵਿਚ 4 ਮੰਜ਼ਿਲਾ ਇਮਾਰਤ ਡਿੱਗੀ ਹੈ, 3 ਦੀ ਮੌਤ, 8 ਜ਼ਖਮੀ। ਅਧਿਕਾਰੀਆਂ ਮੁਤਾਬਕ ਮਲਬੇ ਵਿਚੋਂ ਕਰੀਬ 1.5 ਸਾਲ ਦੇ ਬੱਚੇ ਦੀ ਲਾਸ਼ ਕੱਢੀ ਗਈ ਹੈ। ਤਰਾਸਦੀ ਹੈ ਕਿ ਬੱਚੇ ਦਾ ਸਿਰ ਧੜ ਤੋਂ ਵੱਖ ਸੀ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਕੱਲ ਸ਼ਾਮ ਉਤਰਾਖੰਡ ਵਿਚ ਆਏ ਭੂਚਾਲ ਦੇ ਝਟਕਿਆਂ ਤੋਂ ਬਾਅਦ ਇਮਾਰਤ ਵਿਚ ਆਈਆਂ ਤਰੇੜਾਂ ਕਾਰਨ ਇਹ ਹਾਦਸਾ ਹੋਇਆ। ਹੋ ਸਕਦੈ, ਸਥਾਨਕ ਲੋਕਾਂ ਨੇ ਦਸਿਆ ਹੈ ਕਿ ਉਹ ਮਲਬੇ ਹੇਠਾਂ ਫਸੇ ਲੋਕਾਂ ਦੀਆਂ ਫਿਲਹਾਲ ਅਜੇ ਵੀ ਆਵਾਜ਼ਾਂ ਸੁਣ ਰਹੇ ਨੇ। ਉਧਰ ਭਾਰਤੀ ਸੁਪਰੀਮ ਕੋਰਟ ਵੱਲੋਂ ਪਟਿਆਲਾ ਅਤੇ ਮੋਗਾ ਦੇ 50 ਵਾਰਡਾਂ ਦੀਆਂ ਚੋਣਾਂ ਰੱਦ, ਨਵੇਂ ਸਿਰੇ ਤੋਂ ਚੋਣਾਂ ਕਰਵਾਉਣ ਦੇ ਦਿੱਤੇ ਹੁਕਮ। ਇਹ ਫੈਸਲਾ ਭਾਰਤ ਦੇ ਚੀਫ਼ ਜਸਟਿਸ ਜੋ ਮਾਲਿਆ ਬਾਗਚੀ ਅਤੇ ਜਸਟਿਸ ਵੀ ਮੋਹਣਾ ਦੇ ਬੈਂਚ ਵੱਲੋਂ ਸੁਣਾਇਆ ਗਿਆ। ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਪਟੀਸ਼ਨਰ ਨੇ ਦੋਸ਼ ਲਗਾਇਆ ਕਿ ਨਗਰ ਨਿਗਮ ਚੋਣਾਂ ਦੌਰਾਨ ਨਾਮਜ਼ਦਗੀ ਪੱਤਰ ਦਾਖਲ ਕਰਨ ਵੇਲੇ ਉਮੀਦਵਾਰਾਂ ਤੇ ਹਮਲੇ ਕੀਤੇ ਗਏ, ਕਾਗਜ਼ ਖੋਏ ਗਏ, ਪਾੜੇ ਗਏ ਅਤੇ ਧੱਕਾਸ਼ਾਹੀ ਕੀਤੀ ਗਈ। ਇਸ ਤੋਂ ਇਲਾਵਾ ਹਾਈਕੋਰਟ ਦੇ ਨਿਰਦੇਸ਼ਾਂ ਦੇ ਬਾਵਜੂਦ ਨਾਮਜ਼ਦਗੀ ਪ੍ਰਕਿਰਿਆ ਦੀ ਵੀਡੀਓ ਗ੍ਰਾਫੀ ਵੀ ਨਹੀਂ ਕੀਤੀ ਗਈ ਸੀ। ਖ਼ਬਰਾਂ ਨੂੰ ਇੱਥੇ ਇੱਕ ਵਿਰਾਮ, ਉਸ ਤੋਂ ਬਾਅਦ ਅਗਲੇ ਹਿੱਸੇ ਦੇ ਵਿਚ ਇਕ ਵਿਸ਼ੇਸ਼ ਰਿਪੋਰਟ ਮੈਂ ਪੜ੍ਹੀ ਹੈ, ਤੁਹਾਨੂੰ ਸਾਂਝੀ ਕਰਨੀ ਹੈ। ਬੰਦਾ ਮਰ ਜਾਂਦਾ ਪਤਾ ਨਹੀਂ ਕਿੱਥੇ ਜਾਂਦਾ, ਮਰਨਾ ਤਾਂ ਸਾਰਿਆਂ ਨੇ ਹੀ, ਮਿੱਟੀ ਹੈ, ਬਾਅਦ ਦੇ ਵਿਚ ਰਹਿ ਜਾਂਦੀ ਹੈ। ਇਸ ਨੂੰ ਅਸੀਂ ਫੁੱਲਾਂ ਨੂੰ ਚੁੱਕ ਕੇ ਆਪੋ ਆਪਣੇ ਥਾਂ ਤੇ ਆਪਣੇ ਧਰਮ ਦੇ ਮੁਤਾਬਕ ਜਲ ਪ੍ਰਵਾਹ ਕਰ ਦਿੰਦੇ ਤੇ ਮੁੜ ਕੇ ਰਹਿੰਦੀ ਖੁੰਦੀ ਰਾਖ ਬੋਰੇ ਚ ਭਰ ਕੇ ਨਾਲ ਹੀ ਪ੍ਰਵਾਹ ਕਰ ਦਿੱਤੀ ਜਾਂਦੀ ਹੈ। ਬੰਦਾ ਹੋ ਗਿਆ, ਮਰ ਚੁੱਕਾ ਤਾਰਾ, ਅਸਮਾਨ ਦੇ ਵਿਚ ਜਿਹੜੇ ਸਟਾਰ ਟਿਮਟਮਾਉਂਦੇ ਨੇ, ਮਰ ਚੁੱਕੇ ਤਾਰੇ ਦੀ ਰਾਖ ਤੋਂ ਜਨਮਿਆ ਦੂਜੀ ਪੀੜ੍ਹੀ ਦਾ ਗ੍ਰਹਿ। ਅਚੰਭਾ ਹੈ, ਮੈਂ ਪੜ੍ਹ ਰਿਹਾ ਸੀ, ਅਚੰਭਾ ਲੱਗਾ, ਐਵੇਂ ਵੀ ਹੋ ਸਕਦਾ। ਪਰ ਵਿਗਿਆਨੀਆਂ ਦੀ ਖੋਜ ਹੈ, ਉਹ ਤਾਂ ਨਸਾਂ ਨਹੀਂ ਕਰਦੇ ਹਾਂ ਅਗਲੇ ਹਿੱਸੇ ਦੇ ਵਿਚ। ਬਰਾਏ ਕਰਮ ਬਰਾਏ ਮਿਹਰਬਾਨੀ ਜਿੱਥੇ ਤੁਸੀਂ ਇਸ ਪ੍ਰੋਗਰਾਮ ਨੂੰ ਸੁਣਦੇ ਹੋ, ਧੰਨਵਾਦੀ ਹੋਵਾਂਗੇ ਆਪਣੇ ਵਰਗੇ ਸੁਹਿਰਦ ਦੋਸਤਾਂ ਮਿੱਤਰਾਂ ਨੂੰ ਇਸ ਪ੍ਰੋਗਰਾਮ ਦੇ ਬਾਰੇ ਦੱਸ ਦਿਆ ਕਰੋ। ਅਗਰ ਤੁਹਾਡਾ ਕੋਈ ਵਪਾਰ ਹੈ, ਤੁਸੀਂ ਐਡਵਰਟਾਈਜ਼ਮੈਂਟ ਕਰਨੀ ਚਾਹੋ, ਸਾਨੂੰ ਦਿਲੋਂ ਖੁਸ਼ੀ ਹੋਵੇਗੀ ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਕਰਕੇ। ਨੰਬਰ ਟੂ ਕਾਲ 416-716-7794 416-716-7794। ਤੋਂ ਅੱਧੀਆਂ ਜੀ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ, ਸਾਡੇ ਵਪਾਰੀ ਸੱਜਣ ਸਾਡਾ ਸਾਥ ਦੇ ਰਹੇ ਨੇ। ਉਮੀਦ ਰੱਖਦੇ ਹਾਂ ਤੁਸੀਂ ਉਨ੍ਹਾਂ ਨੂੰ ਸਾਥ ਦਵੋ, ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹਿਣ ਤੇ ਪ੍ਰੋਗਰਾਮ ਅਸੀਂ ਤੁਹਾਡੀ ਸੇਵਾ ਦੇ ਵਿਚ ਜੋ ਪਿਛਲੇ 30 ਵਰਿਆਂ ਤੋਂ ਪੇਸ਼ ਕਰਦੇ ਆ ਰਹੇ ਹਾਂ ਉਸ ਨੂੰ ਲਗਾਤਾਰ ਇੰਜ ਹੀ ਤੁਹਾਡੇ ਲਈ ਇਨਫੋਰਮੇਸ਼ਨ ਭਰਪੂਰ ਪੇਸ਼ ਕਰਦੇ ਰਹੀਏ। ਤੁਹਾਡੀਆਂ ਦੁਆਵਾਂ ਦੇ ਨਾਲ ਲਓ ਲੈਂਦੇ ਹਾਂ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਆਉਂਦੇ ਹਾਂ ਵਾਪਸ।
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
1: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188
3: Gurdeep Singh Nanua. I'm a lawyer at Nanua and UFA Lawyers.
4: If you were involved in a motor vehicle accident, a slip and fall, or any kind of accident that results in personal injury, please let us know. We can help.
3: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 647-793-6889।
5: ਰੋਜ਼ ਦੇ ਖਾਣੇ ਤੋਂ ਹੋ ਗਿਆ ਬੋਰ,
6: ਟ੍ਰਾਈ ਕਰਨਾ ਚਾਹੁੰਦੇ ਹੋ ਕੁਝ ਹੋਰ?
7: ਤਾਜ਼ੇ ਸਵਾਦ ਦੇ ਚਾਈਨੀਜ਼ ਖਾਣੇ ਲਈ ਅੱਜ ਹੀ ਪਹੁੰਚੋ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ, 2648 ਇਸਲਿੰਗਟਨ ਐਵਨਿਊ, ਇਟੋਬੀਕੋ। ਫੋਨ ਨੰਬਰ 416-749-8333 ਯਾਨੀ 416-749-8333। ਜੇ ਵਧੀਆ ਸਵਾਦ ਲਾ ਚਾਈਨੀਜ਼ ਹੈ ਖਾਣਾ ਤਾਂ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ ਹੀ ਆਣਾ।
8: ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ।
9: ਮੈਂ ਸੁਖਮਨ ਸਿੰਘ, ਤੁਹਾਡਾ ਵਾਰਡ 9 and 10 ਤੋਂ ਰੀਜਨਲ ਕਾਉਂਸਲਰ ਉਮੀਦਵਾਰ। ਮੈਂ ਇੱਕ ਵਕੀਲ ਹਾਂ ਅਤੇ ਮੈਂ ਕੈਨੇਡਾ ਦੀ ਸਭ ਤੋਂ ਵੱਡੀ ਲਾਅ ਫਰਮ ਵਿੱਚ ਕੰਮ ਕਰਦਾ ਹਾਂ। ਬ੍ਰੈਂਪਟਨ ਦੇ ਨਿਵਾਸੀ ਵਧੇ ਹੋਏ ਪ੍ਰਾਪਰਟੀ ਟੈਕਸ ਅਤੇ ਕ੍ਰਾਈਮ ਤੋਂ ਬਹੁਤ ਦੁਖੀ ਹਨ। ਸਾਨੂੰ ਰੀਜਨਲ ਕਾਉਂਸਲਰ ਚਾਹੀਦਾ ਜੋ ਇਨ੍ਹਾਂ ਮੁੱਦਿਆਂ ਦੀ ਆਵਾਜ਼ ਉਠਾਵੇ। ਅਕਤੂਬਰ 10, 11, 16, 17 ਦੀ ਐਡਵਾਂਸ ਵੋਟਾਂ ਤੇ ਮੈਨੂੰ ਵੋਟ ਪਾ ਕੇ ਕਾਮਯਾਬ ਕਰੋ। ਫਾਰ ਮੋਰ ਇਨਫਾਰਮੇਸ਼ਨ ਵਿਜ਼ਿਟ sukhmansangha.com। ਆਥੋਰਾਈਜ਼ਡ ਬਾਈ ਦ ਸੁਖਮਨ ਸੰਘਾ ਕੈਂਪੇਨ।
10: ਕੀ ਤੁਸੀਂ ਐਲਰਜੀਜ਼, ਜੋੜਾਂ ਦਾ ਦਰਦ, ਐਸਿਡਿਟੀ ਜਾਂ ਗੈਸ ਤੋਂ ਪਰੇਸ਼ਾਨ ਹੋ? ਕੀ ਤੁਸੀਂ ਡਾਇਬੀਟੀਜ਼, ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ ਜਾਂ ਥਾਇਰੋਇਡ ਲਈ ਲਗਾਤਾਰ ਦਵਾਈਆਂ ਲੈਂਦੇ ਲੈਂਦੇ ਥੱਕ ਗਏ ਹੋ? ਜੇ ਹਾਂ ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ, ਜੈਨੇਟਿਕ ਟੈਸਟਿੰਗ ਦੇ ਮਾਹਰ ਡਾਕਟਰ ਨਿਸ਼ਾ ਡੋਗਰਾ ਅਤੇ ਉਨ੍ਹਾਂ ਦੀ ਟੀਮ ਬ੍ਰੈਂਪਟਨ ਵਿੱਚ ਤੁਹਾਡੇ ਲਈ ਆਰਗੇਨਾਈਜ਼ ਕਰਨ ਜਾ ਰਹੇ ਨੇ ਇੱਕ ਫ੍ਰੀ ਹੈਲਥ ਸੈਮੀਨਾਰ। ਇਸ ਸੈਮੀਨਾਰ ਵਿੱਚ ਡਾਕਟਰ ਨਿਸ਼ਾ ਡੋਗਰਾ ਤੁਹਾਨੂੰ ਅਹਿਮ ਸਿਹਤ ਸਮੱਸਿਆਵਾਂ ਅਤੇ ਪੋਸੀਬਲ ਰੂਟ ਕਾਜ਼ਸ ਬਾਰੇ ਦੱਸਣਗੇ ਅਤੇ ਸਮਝਾਉਣਗੇ ਕਿ ਕੀ ਡਾਇਟ, ਲਾਈਫ ਸਟਾਈਲ ਵਿੱਚ ਸਿਹਤਮੰਦ ਬਦਲਾਵ ਤੁਹਾਡੇ ਓਵਰਆਲ ਹੈਲਥ ਨੂੰ ਕਿਵੇਂ ਸਪੋਰਟ ਕਰ ਸਕਦੇ ਨੇ। ਅਕਤੂਬਰ 25 ਦੁਪਹਿਰ 2 ਤੋਂ 4 ਤੱਕ ਗ੍ਰੀਨ ਬਹਾਰ ਰੈਕਰੇਸ਼ਨ ਸੈਂਟਰ ਬ੍ਰੈਂਪਟਨ ਵਿਖੇ, ਸੀਟਸ ਲਿਮਿਟਿਡ ਨੇ, ਇਸ ਲਈ ਅੱਜ ਹੀ ਰਜਿਸਟ੍ਰੇਸ਼ਨ ਕਰੋ। ਕਾਲ ਕਰੋ 604-593-5030-604-593-5030। ਡਾਕਟਰ ਨਿਸ਼ਾ ਡੋਗਰਾ ਦਾ ਫ੍ਰੀ ਹੈਲਥ ਸੈਮੀਨਾਰ, ਸਿਹਤਮੰਦ ਲਾਈਫ ਸਟਾਈਲ ਵੱਲ ਇੱਕ ਚੰਗਾ ਕਦਮ।
11: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ। ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 and 10।
12: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।

0: नवंबर 5 से 8 तक मनाओ दिवाली ब्रार्स के साथ। हैप्पी दिवाली।
1: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
2: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ।
3: ਆਥੋਰਾਈਜ਼ਡ ਬਾਈ ਦ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਵਾਰ ਕੈਂਪੇਨਸ।
4: ਨੋਟ ਕਰੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਖੁੱਲੇ ਹੋਮ ਫਿਕਸ ਤੋਂ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਲਈ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹੋ। ਹਾਰਡਵੁੱਡ, ਲੈਮੀਨੇਟ, ਵੱਖ ਵੱਖ ਤਰ੍ਹਾਂ ਦੀ ਫਲੋਰਿੰਗ, ਪੋਰਚਲਿਨ ਟਾਇਲਸ, ਸੈਰਾਮਿਕ ਟਾਇਲਸ, ਫੌਸਟਸ, ਪਲੰਬਿੰਗ ਐਕਸੈਸਰੀ, ਡੋਰ, ਵਿੰਡੋ, ਡਰਾਈਵਾਲ, ਖਿੜਕੀਆਂ, ਦਰਵਾਜ਼ੇ ਆਦਿ ਰਹਿਣਾ ਚਾਹੁੰਦੇ ਹੋ ਤਾਂ ਹੋਮ ਫਿਕਸ ਤੇ ਆਓ। 2657 ਡੰਡਾ ਸਟ੍ਰੀਟ, ਵੈਸਟ ਮਿਸੀਸਾਗਾ, 20 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ, ਔਰ ਕਾਲ 905-796-2555-905-796-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-555-555-2555-555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2
5: ਸ਼ਹਿਰ ਬਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
6: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
4: ਪੀਲ ਰੈਨੋਵੇਸ਼ਨ ਦਾ ਪੈਗਾਮ। ਅਗਰ ਤੁਸੀਂ ਆਪਣੇ ਘਰ ਜਾਂ ਆਫਿਸ ਵਿਚਲੇ ਵਾਸ਼ਰੂਮ ਸਿਰਫ ਇੱਕ ਹਫ਼ਤੇ ਵਿੱਚ ਤਿਆਰ ਕਰਾਉਣਾ ਚਾਹੁੰਦੇ ਹੋ, ਸਿੰਪਲ ਤੋਂ ਲੈ ਕੇ ਹਾਈ ਐਂਡ ਦੇ ਵਾਸ਼ਰੂਮ ਭਾਵ ਲਗਜ਼ਰੀ ਵਾਸ਼ਰੂਮ ਤਿਆਰ ਕਰਵਾਉਣ ਲਈ ਚੇਤੇ ਰੱਖੋ, ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ ਐਕਸਟੀਮੇਟ ਬਿੱਲ ਕੁੱਲ ਫ੍ਰੀ। ਇੱਕ ਹਫ਼ਤੇ ਵਿੱਚ ਵਾਸ਼ਰੂਮ ਤਿਆਰ ਕਰਵਾਉਣ ਲਈ ਕਾਲ ਕਰੋ ਭੁਪਿੰਦਰ ਸਿੰਘ 6476481847 6478848 1847। ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ। ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ। ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ ਟਾਪ ਚੋਇਸ ਇਲੈਕਟ੍ਰੋਨਿਕਸ, 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬਰੈਂਪਟਨ। ਨੰਬਰ 9057900045 9057990045 ਟਾਪ ਚੋਇਸ ਇਲੈਕਟ੍ਰੋਨਿਕਸ।

0: Grant's voting location in Brampton. Bring your voter notice if you received one and identification showing your name and address to vote. Didn't receive a voter notice? Bring your ID with you to vote and you can update or add your voter information in person. For voting locations, voter information, and a list of candidates, visit brampton.ca/Brampton Votes. A message from the city of Brampton.
1: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094 ਮੰਡੇ ਟੂ ਫਰਾਈਡੇ 11 AM to 12 PM ਐਂਡ 6 PM to 10 PM ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ ਅੱਜ ਹੀ ਕਾਲ ਕਰੋ 416-716-7094
2: Real news, real impact, showing you real world. CJMR 1320. The voice of the city.
3: You're listening to CNN.

0: ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ ਅਗਲੇ ਹਿੱਸੇ ਦੀ ਸੈਗਮੈਂਟ ਨੂੰ ਸਪੌਂਸਰ ਕਰਨਗੇ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ ਆਲਬਿਨ ਜ਼ਲਿੰਟਨ ਦੇ ਚੌੜੇ ਬਾਜ਼ਾਰ ਦੇ ਵਿਚ 2648 ਜ਼ਲਿੰਟਨ ਅਤੇ ਆਲਬਿਨ ਦੇ ਵਿਚ ਬੈਠ ਕੇ ਖਾਣਾ ਖਾਣ ਚਾਈਨੀਜ਼ ਖਾਣਾ ਹਾਕਾ ਚੌਮਨ ਮਨਚੂਰੀ ਚਿਕਨ ਚਿਲੀ ਚਿਕਨ ਸਵਾਦਿਸ਼ਟ ਹੌਟਨ ਸਾਵਰ ਸੂਪ ਆਦਿ ਤੁਸੀਂ ਅੰਡਰ ਲੀਗਲ ਲਾਇਸੈਂਸ ਆਪਣੇ ਮਨ ਪਾਉਂਦੀ ਡਰਿੰਕ ਨਾ ਲੈ ਸਕਦੇ ਹੋ 2648 ਜ਼ਲਿੰਟਨ ਐਟ ਆਲਬਿਨ 416-759-8333 ਤੁਸੀਂ ਕੇਟਰਿੰਗ ਵਾਸਤੇ ਵੀ ਕਾਲ ਕਰ ਸਕਦੇ ਹੋ ਉਨ੍ਹਾਂ ਦੇ ਸਾਹਮਣੇ ਸਕਾਰਬਰੋ ਟੈਕਸਟਾਈਲ ਲਹਿੰਗੇ ਕੁੜਤੇ ਗਰਾਰੇ ਸ਼ਰਾਰੇ ਖੁੱਲ੍ਹਾ ਕੱਪੜਾ ਰੈਡੀਮੇਡ ਸੂਟ ਬੇਸ਼ੁਮਾਰ ਰੰਗਾਂ ਦੇ ਵਿਚ ਪਹਿਰਾਵਾ ਕੋਟ ਪਿੰਡ ਦਾ 3 ਪੀਸ ਦਾ ਵਧੀਆ ਕੁਆਲਿਟੀ ਦਾ ਕੱਪੜਾ ਤੁਸੀਂ ਇਟਾਲੀਅਨ ਫੈਬਰਿਕ ਲੈਣੀ ਹੈ ਇੱਥੋਂ ਮਿਲ ਜਾਵੇਗੀ ਨਾਲ ਪੱਕੇ ਰੰਗਾਂ ਦੇ ਵਿਚ ਦਸਤਾਰਾ 416-742-0010 ਥਿਆੜਾ ਸੁਪਰ ਮਾਰਕੀਟ ਦੇ ਫਾਰਮ ਦੇ ਵਿਚ ਜਾਣ ਦਾ ਮੌਕਾ ਮਿਲਿਆ ਅੱਜ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਖੇਤੀ ਕੀਤੀ ਜਾਂਦੀ ਹੈ ਕਾਫੀ ਵੱਡੀ ਟੀਮ 3899 ਟਲਾਣੀ ਸਰਕਲ 1 ਬਲਾਕ ਸਾਊਥ ਆਫ ਡੈਰੀ ਮਿਸੀਸਾਗਾ ਦੇ ਵਿਚ ਉਨ੍ਹਾਂ ਦਾ ਗਰੋਸਰੀ ਦਾ ਸੁਪਰ ਡੁਪਰ ਭੰਡਾਰ ਹੈ ਕੁਆਲਿਟੀ ਦੀ ਗਰੋਸਰੀ ਹਮੇਸ਼ਾ ਵਾਜਬ ਰੇਟ ਤੇ ਵੇਚੀ ਜਾਂਦੀ ਹੈ ਇੰਡੀਆ ਪਾਕਿਸਤਾਨ ਦੇ ਸੀਜ਼ਨ ਦੇ ਫਲ ਫਰੂਟ ਅਤੇ ਹਰ ਤਰ੍ਹਾਂ ਦੀ ਗਰੋਸਰੀ ਦੇ ਨਾਲ ਤੁਸੀਂ ਮਿਠਾਈਆਂ ਸਮੋਸਾਜ਼ ਅਤੇ ਨਮਕੀਨ ਵੀ ਲੈ ਸਕਦੇ ਹੋ ਨੰਬਰ 905-824-9960 ਅਗਲੀਆਂ ਖ਼ਬਰਾਂ ਨੂੰ ਸ਼ਾਹ ਟਰਾਂਸਪੋਰਟ ਵੱਲੋਂ ਸਪਾਂਸਰ ਕੀਤਾ ਜਾਵੇਗਾ ਸ਼ਾਹ ਟਰਾਂਸਪੋਰਟ ਤਾਰ ਸ਼ਹਿਰ ਦੇ ਵਿਚ ਹਾਇਰ ਕਰ ਰਿਹਾ ਜੀ ਓਨਰ ਓਪਰੇਟਰ ਟੀਮ ਕੰਪਨੀ ਡਰਾਈਵਰ ਟੀਮ ਅਤੇ ਕੰਪਨੀ ਡਰਾਈਵਰ ਸੋਲੋ ਪੱਕੇ ਰਨ ਨੇ ਲੇਰਾਡੋ ਟੈਕਸਸ ਦੇ ਸਟੱਡੀ ਮਾਈਲਸ ਦੇ ਨਾਲ ਰਿਲਾਇਬਲ ਵਰਕ ਹੈ ਪੇਮੈਂਟ ਆਨ ਟਾਈਮ ਹੋਵੇਗੀ ਸ਼ਾਹ ਟਰਾਂਸਪੋਰਟ ਦੇ ਸੰਦੀਪ ਜੀ ਨੂੰ 416-903-8390-416-903-8390 ਤੇ ਕਾਲ ਕਰੋ ਘਰ ਦੀ ਰੈਨੋਵੇਸ਼ਨ ਤੋਂ ਪਹਿਲਾਂ ਢੇਰ ਸਾਰੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਇਫ ਯੂ ਨੀਡ ਯੁਰ ਹੋਮ ਫਿਕਸ ਵਿਜ਼ਿਟ ਹੋਮ ਫਿਕਸ ਜਿੱਥੇ ਵਨਸਵਨੀ ਹਾਰਡਵੁੱਡ ਐਂਡ ਲੈਮੀਨੇਟ ਪੋਰਸਲੇਨ ਟਾਇਲ ਸੈਰਾਮਿਕ ਟਾਇਲ ਫੌਸਰਸ ਐਂਡ ਆਲ ਪਲੰਬਿੰਗ ਐਕਸੈਸਰੀ ਕੱਲ ਦੀਆਂ ਨੀਹਾਂ ਪੁੱਟਣ ਤੋਂ ਲੈ ਕੇ ਘਰ ਦੀ ਪੂਰੀ ਤਿਆਰੀ ਤੱਕ ਸਾਰਾ ਸਮਾਨ ਮਿਲਦਾ ਹੈ 2657 ਡੰਡਾ ਸਟਰੀਟ ਵੈਸਟ 20 ਡੈਲਟਾ ਪਾਰਕ ਬੁਲੇਵਾਰਡ ਬਰੈਂਪਟਨ ਮਿਸੀਸਾਗਾ ਤੇ ਬਰੈਂਪਟਨ ਦੇ ਵਿਚ ਨੰਬਰ 905-795-2555-9625-5555 ਪੀਜ਼ਾ ਲਵਰਸ ਵਾਸਤੇ ਪੀਜ਼ਾ ਮਸ਼ੀਨ 2 ਫਿਲੋਸਫਰਸ ਟ੍ਰੇਲ ਬਰੈਂਪਟਨ ਹਾਸਪਿਟਲ ਦੇ ਬਿਲਕੁਲ ਸਾਹਮਣੇ ਚੜ੍ਹਦੇ ਵਾਲੇ ਪਾਸੇ ਨੂੰ ਛੋਟਾ ਜਿਹਾ ਪਲਾਜ਼ਾ ਉਹਦੇ ਵਿਚ ਹੈ 2 ਲਾਰਜ ਪੀਜ਼ਾਜ ਵਿਦ ਫੂਡ ਟੋਪਿੰਗ ਤੁਹਾਡੇ ਮਨ ਪਾਉਂਦੀਆਂ 2 ਡਿਪਿੰਗ ਸਾਸ ਨਾਲ ਤੁਸੀਂ ਪਿਕ ਕਰ ਸਕਦੇ ਹੋ $24 ਤੇ 99 ਸੈਂਟ ਦੇ ਵਿਚ ਜੀ ਹਾਂ ਓਨਲੀ 24.99 ਦੇ ਵਿਚ 2 ਲਾਰਜ ਪੀਜ਼ਾ ਤੁਹਾਡੇ ਮਨ ਪਾਉਂਦੀਆਂ ਟੋਪਿੰਗ 4 ਈਚ ਅਤੇ 2 ਡਿਪਿੰਗ ਸਾਸ 905-490-1222 ਇਨਫਿਨਿਟੀ ਟੈਂਟ ਐਂਡ ਕੋਰ ਟੈਂਟ ਟੇਬਲ ਚੇਅਰ ਐਲਈ ਡਾਂਸਿੰਗ ਫਲੋਰ 360 ਕੈਮਰਾਜ਼ ਫਲੋਵਰਸ ਡੈਕੋਰੇਸ਼ਨ ਜੰਪਿੰਗ ਬਲੂਨ ਸਲਾਈਡ ਮੱਚ ਮੋਰ ਘਰ ਨੂੰ ਹੀ ਬੈਂਕਟ ਹਾਲ ਵਰਗਾ ਬਣਾਉਣ ਲਈ ਇਨਫਿਨਿਟੀ ਟੈਂਟ ਐਂਡ ਡੈਕੋਰਸ ਦੀਆਂ ਸੇਵਾਵਾਂ ਲੈ ਸਕਦੇ ਹੋ ਦਿਲਪ੍ਰੀਤ ਬਾਲਜੀ ਨੂੰ ਕਾਲ ਕਰ ਲਿਓ 647-0079-6477-708-0079 ਆਓ ਤੁਹਾਨੂੰ ਲੈ ਚਲਦੇ ਹਾਂ ਫਰਨੀਚਰ ਦਾ ਵੱਡਾ ਸ਼ੋਰੂਮ ਰਿਟਸ ਫਰਨੀਚਰ ਜਿੱਥੇ ਤੁਹਾਨੂੰ 5200 ਡਿਕਸੀ ਮੈਥਿਸਨ ਤੇ ਹਰ ਫਰਨੀਚਰ ਦੀ ਆਈਟਮ ਬਹੁਤ ਹੀ ਵਾਜਬ ਰੇਟ ਤੇ ਮਿਲਦੀ ਹੈ ਫਾਈਨੈਂਸਿੰਗ ਆਨ ਦੀ ਸਪੋਟ ਹੁੰਦੀ ਹੈ ਡਿਲੀਵਰੀ ਆਨ ਟਾਈਮ ਕੀਤੀ ਜਾਂਦੀ ਹੈ ਰਿਟਸ ਫਰਨੀਚਰ 905-234-99-925-232-7489 ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਇੰਜਨ ਅਤੇ ਟਰਾਂਸਮਿਸ਼ਨ ਰੀਬਿਲਡ ਰਿਪੇਅਰ DPF ਕਲੀਨਿੰਗ ਐਂਡ ਰਿਪੇਅਰ ਇਲੈਕਟ੍ਰੀਕਲ ਰਿਪੇਅਰ ਸਾਫਟਵੇਅਰ ਸੋਲੂਸ਼ਨ A2Z ਕਿਸੇ ਤਰ੍ਹਾਂ ਦੀ ਵੀ ਤੁਸੀਂ ਟਰੱਕਾਂ ਦੀ ਮੁਰੰਮਤ ਕਰਾਉਣੀ ਹੈ ਤਾਂ 14 ਸਾਲ ਤੋਂ ਉੱਤੇ ਦਾ ਐਕਸਪੀਰੀਅੰਸ ਤੁਹਾਡੇ ਲੈ ਕੇ ਹਾਜ਼ਰ ਨੇ ਵੀਰ ਸੁੱਖਾ ਟੇਸੀ ਹੈਪੀ ਬੜਿਆਲ ਜੀ ਵਨ ਗੁੱਡ ਮਾਰਕ ਪਲੇਸ ਈ ਟੋਬੀਕੋ ਜੂਟ ਨੰਬਰ 5 ਨੰਬਰ 2 ਕਾਲ 647-9257-6477-706-9257 ਸਿੱਕ ਲਿਕੁਡੇਸ਼ਨ ਤੁਹਾਡੇ ਸ਼ਹਿਰ ਦੇ ਵਿਚ ਇਕ ਅਜਿਹਾ ਵੇਅਰ ਹਾਊਸ ਹੈ ਜਿੱਥੇ ਤੁਹਾਨੂੰ ਅੱਜ ਕੱਲ ਢੇਰ ਸਾਰੀ ਸੇਵਿੰਗ ਕਿਸੇ ਨੂੰ ਗਿਫਟ ਦੇਣੇ ਆ ਨਾ ਬਹੁਤ ਵਧੀਆ ਤੁਹਾਡੀ ਸੇਵਿੰਗ ਹੋ ਸਕਦੀ ਹੈ ਯਕੀਨ ਕਰੋ ਵਿਜਿਟ ਕਰਕੇ ਤੁਸੀਂ ਇਕ ਵਾਰੀ ਕਹੋਗੇ ਵੀ ਵਾਕਈ ਸੇਵਿੰਗ ਹੋ ਰਹੀ ਹੈ 16 ਪੀਸ ਡਿਨਰ ਸੈੱਟ $70 ਵਾਲਾ ਵਧੀਆ ਕੁਆਲਿਟੀ ਦਾ $35 ਦਾ ਕੰਬਲ ਬਲੈਂਕਟ ਕੋਰੀਆ ਦੇ ਬਣੇ ਹੋਏ ਵਨ ਸਵੰਨੇ $50 ਵਾਲਾ ਇਕ ਦੋ $50 ਦੇ ਖਰੀਦਣ ਤੇ ਤੀਜਾ ਬਿਲਕੁਲ ਫ੍ਰੀ ਰੇਡੀਓ 100 ਦੇ 5 ਇੰਡੀਆ ਲਿਜਾ ਕੇ ਗਿਫਟ ਦੇਣ ਵਾਸਤੇ ਬਹੁਤ ਵਧੀਆ ਚੀਜ਼ ਕੰਫਰਟ ਸੈੱਟ $20 ਦਾ ਪਰਫਿਊਮ $20 ਦੇ ਪਰਫਿਊਮ ਗਿਫਟ ਸੈੱਟ $40 ਦਾ ਪੈਨਾਸੋਨਿਕ ਮਾਈਕ੍ਰੋਵੇਵ $79 ਦਾ ਅਤੇ ਆਇਰਨ ਜਿਹੜੀ ਹੈ ਕੱਪੜੇ ਪ੍ਰੈਸ ਕਰਨ ਵਾਲੀ ਜਿਹੜੀ ਹੈ ਪ੍ਰੈਸ ਉਹ $20 ਦੀ ਤੁਹਾਨੂੰ ਮਿਲੇਗੀ ਵਿਦ ਸਟੀਮਰ। ਬਿੜੇ $15 ਦਾ, ਹਨੀਵੈਲ ਦੇ ਟੋਵਰ ਫੈਨ $30 ਦੇ ਨੇ, ਬ੍ਰੈਂਡਡ ਜੈਕਟ $15, ਬੱਚਿਆਂ ਦੇ ਸਾਰੇ ਟੋਏ 50% ਆਫ, ਅਤੇ ਟਰਾਈ ਸਾਈਕਲ ਫੋਰ ਕਿਡਸ ਜਿਹੜਾ ਹੈ ਉਹ $40 ਦਾ। ਯਕੀਨ ਕਰੋ ਇਹ ਕਾਫੀ ਵਧੀਆ ਆਈਟਮ ਹੈ, ਮਾਰਕੀਟ ਦੇ ਵਿਚ $100-$200 ਦਾ ਮਿਲਦਾ ਹੈ, $40 ਦਾ ਲਾਇਆ ਬੱਚਿਆਂ ਵਾਸਤੇ ਟਰਾਈ ਸਾਈਕਲ। 7-piece ਗਲਾਸ ਵਿਦ ਵਿਸਕੀ ਬੋਟਲ, ਵਿਸਕੀ ਤੋਂ ਰਹਿਤ ਹੈ ਪਰੰਤੂ ਇਹ ਗਿਫਟ ਸੈੱਟ ਹੈ। $150 ਦੀ ਸ਼ੋਪਿੰਗ ਕਰਨ ਤੇ ਤੁਹਾਨੂੰ ਫ੍ਰੀ ਮਿਲ ਜਾਵੇਗਾ, ਤੇ ਜੇ ਤੁਸੀਂ ਲੈਣਾ ਹੈ ਤਾਂ ਇਹ $20 ਮਿਲ ਜਾਵੇਗਾ। ਇੰਡੀਆ ਜਾਣ ਵਾਸਤੇ ਸੂਟਕੇਸ ਲੈਣੇ ਨੇ ਤਾਂ ਬਹੁਤ ਵਧੀਆ ਰੇਟ ਤੇ ਤੁਹਾਨੂੰ ਮਿਲਣਗੇ। ਸੀਕੋ ਲਿਕ ਐਡੀਸ਼ਨ 31 ਮੈਲਨੀ ਅਤੇ ਸਟੀਲ 905-405-5555 ਤੇ ਕਾਲ ਕਰ ਸਕਦੇ ਹੋ। ਅਦਾਰਾ ਰੰਗਲਾ ਪੰਜਾਬ ਰੇਡੀਓ ਟੈਲੀਵਿਜ਼ਨ CNN ਟੋਰਾਂਟੋ ਜਿਹੜੇ ਸਾਡੇ ਵਪਾਰੀ ਸੱਜਣ ਸਾਡਾ ਇਸ ਵੇਲੇ ਸਾਥ ਦੇ ਰਹੇ ਨੇ, ਇਹ ਸਟਰਗਲ ਪੀਰੀਅਡ ਜਿਹੜਾ ਅਸੀਂ ਸ਼ੁਰੂ ਕੀਤਾ ਦੁਬਾਰਾ CNN ਟੋਰਾਂਟੋ ਦੁਬਾਰਾ ਜੋ ਅਸੀਂ ਵਾਇਸ ਆਫ ਸਿਟੀ 1320 AM ਤੇ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਨੇ ਬੜੀ ਮਿਹਨਤ ਨਾਲ, ਬੜੀ ਮੁਸ਼ਕਤ ਦੇ ਨਾਲ, ਬੜੀ ਹੀ ਮਤਲਬ ਕਹਿ ਲਓ ਕਿ ਇਹ ਜਿਹੜਾ ਮਿਹਨਤ ਕਰਕੇ 1320 ਨੂੰ ਅਸੀਂ ਦੁਬਾਰਾ ਆਨ ਏਅਰ ਲਿਆਂਦਾ। ਜਿਹੜੇ ਵਪਾਰੀ ਸੱਜਣ ਸਾਡਾ ਅੱਜ ਸਾਥ ਦੇ ਰਹੇ ਨੇ, ਹਮੇਸ਼ਾ ਸਾਡਾ ਜ਼ਿੰਦਗੀ ਭਰ ਉਨ੍ਹਾਂ ਪ੍ਰਤੀ ਸਤਿਕਾਰ ਰਹੇਗਾ। ਤੁਸੀਂ ਸਾਡੇ ਸਰੋਤੇ ਜੋ ਸਾਨੂੰ ਇੱਜ਼ਤ ਮਾਣ ਪਿਆਰ ਮੁਹੱਬਤ ਦੇ ਰਹੇ ਹੋ, ਤੁਹਾਡੇ ਪ੍ਰਤੀ ਵੀ ਸਾਡਾ ਪਿਆਰ ਉਸੇ ਤਰ੍ਹਾਂ ਹੋਰ ਦੁੱਗਣਾ ਚੌਗਣਾ ਹੋਵੇਗਾ। ਸੋ ਇਹ ਸਮਾਂ ਹੈ ਜੋ ਸਾਨੂੰ ਸਾਥ ਦੇ ਰਹੇ ਨੇ, ਸਾਡਾ ਸਪੋਰਟ ਕਰ ਰਹੇ ਨੇ, ਸਾਡਾ ਸਹਿਯੋਗ ਕਰ ਰਹੇ ਨੇ, ਉਨ੍ਹਾਂ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਇੱਕ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਕੁਝ ਰਿਊਮਰ ਨੇ, ਉਨ੍ਹਾਂ ਤੋਂ ਸਾਵਧਾਨ ਹੋਵੋ, ਸੁਚੇਤ ਹੋਵੋ, ਕਿਉਂਕਿ ਕਹਿੰਦੇ ਨੇ ਕਿ ਵਿੱਚ ਦੁੱਖਾਂ ਤੇ ਸਾਰੀ ਦੁਨੀਆਂ ਨੇੜੇ ਟੁੱਕ ਟੁੱਕ ਟੁੱਕ ਟੁੱਕ ਬਹਿੰਦੀ, ਪਰ ਖਿਜਾਣ ਸੱਜਣ ਉਸ ਵੇਲੇ ਜਦੋਂ ਬਾਜੀ ਪੁੱਠੀ ਪੈਂਦੀ। ਰੱਬ ਬਾਜੀ ਕਿਸੇ ਤੇ ਵੀ ਪੁੱਠੀ ਨਾ ਪਾਵੇ, ਪਰ ਸੁੱਖ ਦੇ ਵਿੱਚ ਜਿਹਦੇ ਸ਼ਰੀਕ ਹੁੰਦੇ ਹੋ, ਦੁੱਖ ਦੇ ਵਿੱਚ ਸ਼ਰੀਕ ਹੋਣਾ ਇਨਸਾਨੀਅਤ ਹੁੰਦੀ ਹੈ। ਸੋ ਆਓ ਪ੍ਰੋਗਰਾਮ ਰੰਗਲਾ ਪੰਜਾਬ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿੱਚ ਸਟੂਡੀਓ ਦੇ ਵਿੱਚ ਅੰਜੂ ਜੀ ਪਹੁੰਚ ਚੁੱਕੇ ਨੇ, ਪਰੰਤੂ ਅੱਜ ਦੀ ਇੱਕ ਰਿਪੋਰਟ ਤੁਹਾਡੇ ਨਾਲ ਮੈਂ ਸਾਂਝੀ ਕਰਾਂ। ਰਿਪੋਰਟ ਬੜੀ ਹੈਰਾਨੀਜਨਕ ਮੈਂ ਪੜ੍ਹੀ ਹੈ। ਮਰ ਚੁੱਕੇ ਤਾਰੇ ਦੀ ਰਾਖ ਤੋਂ ਜਨਮਿਆ ਦੂਜੀ ਪੀੜ੍ਹੀ ਦਾ ਗ੍ਰਹਿ, ਵਿਗਿਆਨੀ ਨੇ ਕੀਤੀ ਨਵੀਂ ਖੋਜ। ਸੋ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਪਰੰਤੂ ਮੇਰੇ ਨਾਲ ਹਾਜ਼ਰ ਨੇ ਵੋਇਸ ਆਫ ਸਿਟੀ 1320 ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ ਦੀ ਅੱਜ ਦੀ ਇਸ ਮਹਿਫਲ ਦੇ ਵਿੱਚ। ਅੰਜੂ ਸਿੱਕਾ ਜੀ, ਸੀਜਮਾਰ 1320 AM ਤੇ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਆਪ ਸਾਹਿਬ ਦਾ। ਅੰਜੂ ਜੀ ਵੈਲਕਮ, ਸਵਾਗਤ ਜੀ ਇਹਨੂੰ।
1: ਥੈਂਕ ਯੂ ਸੋ ਮਚ ਲਿਸਨਰਸ, ਵੀਰਸ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਪੈਣੇਗੀ। ਸਤਿ ਸ੍ਰੀ ਅਕਾਲ ਜੀ। ਟੈਂਪਰੇਚਰ ਦੇ ਨਾਲ ਸ਼ੁਰੂ ਕਰਦੇ ਹਾਂ, ਰਾਈਟ ਨਾਲ 20 degrees ਹੈ। ਹਾਲਾਂਕਿ ਅੱਜ ਦਾ ਦਿਨ ਠੰਡਾ ਦੱਸਿਆ ਸੀ, ਪਰ ਦੁਪਹਿਰ ਦੇ ਵਕਤ ਕਾਫੀ ਸਨਸ਼ਾਈਨ ਸੀ। ਔਰ ਕੱਲ ਦਾ ਟੈਂਪਰੇਚਰ ਦੱਸਦੇ ਹਾਂ ਜੀ, ਹਾਈਸਟ 18, ਲੋਐਸਟ 9 degrees ਰਹੇਗਾ, ਮੋਸਟਲੀ ਸਨੀ ਡੇ।
0: ਕੀ ਵੋਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਇਸ ਸੈਗਮੈਂਟ ਨੂੰ ਸਪਾਂਸਰ ਕੀਤਾ ਕਟਾਰੀਆ ਟੂਰਸ ਐਂਡ ਟਰੈਵਲ ਨੇ। ਟੋਰਾਂਟੋ ਟੂ ਦਿੱਲੀ ਤੁਹਾਨੂੰ 1275 ਦੀ ਮਿਲ ਸਕਦੀ ਹੈ 92, ਤੇ ਰਿਟਰਨ 1599 ਦੀ। ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ 1395 ਦੀ, ਤੇ ਰਿਟਰਨ 2480 ਦੀ ਹੈ। ਇਸੇ ਤਰ੍ਹਾਂ ਪਾਕਿਸਤਾਨ ਟੋਰਾਂਟੋ ਟੂ ਕਰਾਚੀ 1290 ਤੁਹਾਨੂੰ 1245 ਦੀ ਮਿਲੇਗੀ, 1245, ਤੇ ਰਿਟਰਨ 2220 ਦੀ ਹੈ। ਟੋਰਾਂਟੋ ਟੂ ਇਸਲਾਮਾਬਾਦ 1 way 1290 ਹੈ, ਤੇ ਰਿਟਰਨ 2095 ਦੀ ਹੈ। ਆਉਣ ਜਾਣ ਰਹਿਣ ਸਹਿਣ ਖਾਣ ਪੀਣ ਇਨਕਲੂਡ ਹੁੰਦਾ, ਤੁਸੀਂ ਸਿਰਫ ਕੱਪੜੇ ਲੈ ਕੇ ਜਾਣੇ ਨੇ ਲੋੜੀਂਦੇ, ਤੇ ਬਾਕੀ ਪੈਕੇਜ ਦਾ ਆਨੰਦ ਮਾਣ ਕੇ ਵੇਕੇਸ਼ਨ ਕੱਟ ਕੇ ਆਉਣਾ ਚਾਹੁੰਦੇ ਹੋ ਤਾਂ ਡੋਮਿਨਿਕਨ ਰਿਪਬਲਿਕ $1200 ਦੀ ਹੈ, ਮੈਕਸੀਕੋ 1175 ਦੀ ਹੈ। ਕਿਸੇ ਵੀ ਦੇਸ਼ ਜਾਣ ਤੋਂ ਪਹਿਲਾਂ, ਟਿਕਟ ਬੁੱਕ ਕਰਨ ਤੋਂ ਪਹਿਲਾਂ ਆਪਣਾ ਪਾਸਪੋਰਟ ਚੱਕੋ, ਚੈੱਕ ਕਰੋ ਵੈਲਿਡ ਹੈ ਡੇਟਾ, ਫਿਰ ਟਿਕਟ ਬੁੱਕ ਕਰਾਓ ਤਾਂ ਕਿ ਤੁਹਾਡਾ ਨੁਕਸਾਨ ਨਾ ਹੋਵੇ। ਇਸ ਤੋਂ ਇਲਾਵਾ ਤੁਸੀਂ ਓਸੀ ਲਈ ਅਪਲਾਈ ਕਰਨਾ, ਕੈਨੇਡੀਅਨ ਸਿਟੀਜ਼ਨ ਸੁਪਰ ਵੀਜ਼ਾ ਟਰੈਵਲ ਇੰਸ਼ੋਰੈਂਸ ਲਈ, ਤਾਂ ਕਾਲ ਕਰ ਸਕਦੇ ਹੋ ਸਵੇਰੇ 8:30 ਤੋਂ ਲੈ ਕੇ ਰਾਤ ਦੇ 11 ਵਜੇ ਤੱਕ। ਕਟਾਰੀਆ ਟੂਰਸ ਐਂਡ ਟਰੈਵਲ ਨੰਬਰ 905-678-1200। ਪ੍ਰੋਗਰਾਮ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੁਸੀਂ ਸੁਣ ਰਹੇ ਹੋ। ਪਿਛਲੇ ਲਗਭਗ 30 ਵਰੇ ਸਾਨੂੰ ਹੋ ਜਾਣੇ ਨੇ, 3 ਦਹਾਕੇ ਇਸ CJMR 1320 AM ਤੇ, ਭਾਵੇਂ ਕਿ 2021-31 ਦਸੰਬਰ ਨੂੰ ਇਹ ਬੰਦ ਹੋ ਗਿਆ। ਅਸੀਂ ਕੋਸ਼ਿਸ਼ ਕੀਤੀ ਉਸ ਉਪਰ ਵਾਲੇ ਦੀ ਮਿਹਰ ਸਦਕਾ, ਤੁਹਾਡੇ ਪਿਆਰ ਮੁਹੱਬਤ ਤੇ ਸਾਡੇ ਜਿਹੜੇ ਵਪਾਰੀ ਸੱਜਣ ਨੇ ਸਾਨੂੰ ਜੋ ਅੱਜ ਸਾਡਾ ਸਾਥ ਦੇ ਰਹੇ ਨੇ, ਉਨ੍ਹਾਂ ਦਾ ਸਤਿਕਾਰ ਪਹਿਲਾਂ ਵੀ ਸੀ ਤੇ ਅਗਾਂਹ ਸਾਰੀ ਉਮਰ ਰਹੇਗਾ। ਭਾਵੇਂ ਉਹ 2 ਮਹੀਨੇ ਸਾਥ ਦਿੱਤਾ ਇਨ੍ਹਾਂ ਦਿਨਾਂ ਦੇ ਵਿਚ, ਭਾਵੇਂ 3 ਮਹੀਨੇ ਦਿੱਤਾ, ਹਮੇਸ਼ਾ ਹੀ ਸਤਿਕਾਰ ਰਹੇਗਾ ਤੇ ਰਹਿੰਦਾ ਦੁਨੀਆਂ ਤੱਕ ਰਹੇਗਾ। ਤੁਹਾਡਾ ਵੀ ਸਤਿਕਾਰ ਹੈ ਜੀ, ਜੋ ਤੁਸੀਂ ਸਾਨੂੰ ਸੁਣਦੇ ਹੋ, ਪਿਆਰ ਕਰਦੇ ਹੋ, ਮੁਹੱਬਤ ਕਰਦੇ ਹੋ, ਸ਼ਾਬਾਸ਼ ਦਿੰਦੇ ਹੋ, ਹੱਲਾਸ਼ੇਰੀ ਦਿੰਦੇ ਹੋ, ਤੁਸੀਂ ਸਾਥ ਹੋ, ਤੁਹਾਡਾ ਸਾਥ ਸਾਨੂੰ ਹਮੇਸ਼ਾ ਹੀ ਚਾਹੀਦਾ। ਮੇਰਾ ਨੰਬਰ ਹੈ 416-716-9416-7167-94। ਤੇ ਲਓ ਮਹਿਫਲ ਨੂੰ ਅਗਾਂਹ ਤੋਰਦੇ ਹਾਂ ਤੁਹਾਡੀ ਨਜ਼ਰ ਉਹ ਰਿਪੋਰਟ, ਉਸ ਤੋਂ ਬਾਅਦ ਅੰਜੂ ਜੀ ਪੇਸ਼ ਕਰਨਗੇ ਖ਼ਬਰਾਂ ਤੇ ਫਿਰ ਚੱਲ ਰਹੇਗਾ ਅਕੀਦਾ ਸਾਹਿਬ ਨਾਲ, ਔਰ ਉਸ ਤੋਂ ਬਾਅਦ ਬ੍ਰੇਕ ਹੋਵੇਗੀ, ਫਿਰ ਖ਼ਬਰਾਂ ਹੋਣਗੀਆਂ ਤੇ ਫਿਰ ਮਿੰਟੂ ਗੁਰਸਰੀਆ ਹਾਜ਼ਰ ਹੋਣਗੇ। ਤਿੰਨ ਘੰਟਿਆਂ ਦੀ ਮਹਿਫਲ ਦੇ ਵਿਚ ਸਾਡੀ ਕੋਸ਼ਿਸ਼ ਕਿਵੇਂ ਲੱਗਦੀ ਹੈ ਤੁਹਾਨੂੰ ਤੁਸੀਂ ਸਾਨੂੰ ਜ਼ਰੂਰ ਦੱਸ ਸਕਦੇ ਹੋ। ਨੰਬਰ ਟੂ ਕਾਲ ਅਰਸ਼ 416-303-1515, ਜੇਕਰ ਤੁਸੀਂ ਮੈਨੂੰ ਕਾਲ ਕਰਨੀ ਹੈ 416-716-7794-94। ਤੁਸੀਂ ਬਿਜ਼ਨਸਮੈਨ ਨਹੀਂ ਹੋ, ਤੁਸੀਂ ਸਾਡੇ ਸਾਥੀ ਬਣਨਾ ਚਾਹੁੰਦੇ ਹੋ, ਸਪੋਰਟਰ ਬਣਨਾ ਚਾਹੁੰਦੇ ਹੋ, ਸਹਿਯੋਗੀ ਬਣਨਾ ਚਾਹੁੰਦੇ ਹੋ। 12 ਮਹੀਨਿਆਂ ਦਾ $100 ਹੈ ਤੇ 2 ਦਿਨ ਦਾ ਟਰਾਇਲ ਬਿਲਕੁਲ ਫ੍ਰੀ ਹੈ। ਕੁਝ ਵੀਰ ਤਾਂ ਇਸ ਗੱਲ ਤੋਂ ਵੀ ਬੜੇ ਖਫਾ ਨੇ ਕਿ ਇੰਨਾ ਸਸਤਾ ਕਿਉਂ। ਅਸੀਂ ਤਾਂ ਬੇਨਤੀਆਂ ਜਿਹੀਆਂ ਕੀਤੀਆਂ ਸੀ ਭਈ ਇਹ ਕੰਮ ਸਾਨੂੰ ਆਉਂਦਾ, ਅਸੀਂ ਕਰਨਾ ਨਹੀਂ ਚਾਹੁੰਦੇ, ਸਾਨੂੰ ਕੱਢ ਦਿੱਤਾ ਸੀ ਟੈਲੀਵਿਜ਼ਨ ਤੋਂ, ਸਰਵਰ ਚੋਂ ਅਸੀਂ ਹੱਥ ਜੋੜੇ, ਕਮਿਊਨਿਟੀ ਗਵਾਹ ਹੈ। ਫਿਰ ਅਸੀਂ ਕਿਹਾ ਸੀ ਕੋਸਟ ਟੂ ਕੋਸਟ ਕਰ ਦੇਵਾਂਗੇ, ਅਜੇ ਮੇਰਾ ਹੱਥ ਨਹੀਂ ਪੈ ਰਿਹਾ। ਜਿੱਦਣ ਹੱਥ ਪੈ ਗਿਆ ਫਿਰ ਇਹ $60-70 ਸਾਲ ਦੇ ਹੋਇਆ ਕਰਨਗੇ, ਥੋੜਾ ਜਿਹਾ ਇੰਤਜ਼ਾਰ ਕਰੋ, ਕਰ ਲੈਣ ਦਿਓ ਥੋੜਾ ਜਿਹਾ ਇੰਤਜ਼ਾਰ, ਬਾਕੀ ਤੁਸੀਂ ਸਭ ਸਿਆਣੇ ਹੋ। ਸੋ ਅਸੀਂ ਇਹ ਕੋਸ਼ਿਸ਼ ਕੀਤੀ ਸੀ ਕਿ ਸਾਨੂੰ ਸਰਵਰ ਦੇ ਵਿਚ ਵਾਪਸ ਪਾ ਦਿਓ, ਪਰ ਅਗਲੇ ਕਹਿੰਦੇ ਕਿ ਨਹੀਂ ਤੁਸੀਂ ਕੌਣ ਹੋ। ਫਿਰ ਅਸੀਂ ਕਰ ਦਿੱਤਾ ਰੇਟ ਸਸਤਾ, ਇਹ ਮਜਬੂਰੀ ਸਾਡੀ ਇਹੀ ਹੈ ਸਸਤਾ ਕਰਨ ਦੀ, ਸਾਨੂੰ ਕੋਈ ਲੋੜ ਨਹੀਂ ਹੈ। ਕੋਈ $15, ਕੋਈ $20, ਕੋਈ $18 ਲੈਂਦਾ ਸੀ, ਉਹ ਆਪਣੀ ਮਿਹਨਤ ਕਰਦੇ ਸਨ, ਪਰ ਸਾਨੂੰ ਜਿਸ ਭਾਅ ਵਾਲਾ ਖਾਂਦਾ ਅਸੀਂ ਉਸ ਭਾਅ ਤੁਹਾਨੂੰ ਦੇ ਰਹੇ ਹਾਂ। ਕੋਸਟ ਟੂ ਕੋਸਟ 12 ਮਹੀਨਿਆਂ ਦਾ $100 ਹੈ, 2 ਦਿਨ ਦਾ ਟਰਾਇਲ ਫ੍ਰੀ ਹੈ। 6475584589-6545-5548-5569 ਤੇ ਲਓ ਫਿਰ ਪੇਸ਼ ਨੇ ਉਹ ਇਕ ਖੋਜੀ ਰਿਪੋਰਟ ਲੈ ਕੇ ਤੁਹਾਡੀ ਸੇਵਾ ਦੇ ਵਿਚ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਮਰ ਚੁੱਕੇ ਤਾਰੇ ਦੀ ਰਾਖ ਤੋਂ ਜਨਮਿਆ ਦੂਜੀ ਗ੍ਰਹਿ ਦਾ ਇਕ ਪੀੜੀ ਦਾ ਗ੍ਰਹਿ ਕੀ ਹੈ ਜੀ, ਵਿਗਿਆਨੀਆਂ ਨੇ ਕੀਤੀ ਖੋਜ, ਤੁਹਾਡੀ ਨਜ਼ਰ।
2: You're listening to CNN Toronto, Chawla News Network Toronto.
0: ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, 7:13 ਹੋਏ ਨੇ, ਤੁਸੀਂ ਸੁਣਦੇ ਜਾ ਰਹੇ ਹੋ, ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ। ਲਓ ਫਿਰ ਇਕ ਰਿਪੋਰਟ, ਮਰ ਚੁੱਕੇ ਤਾਰੇ ਦੀ ਰਾਖ ਤੋਂ ਜਨਮਿਆ ਦੂਜੀ ਪੀੜੀ ਦਾ ਗ੍ਰਹਿ, ਵਿਗਿਆਨੀਆਂ ਨੇ ਇਹ ਖੋਜ ਕੀਤੀ ਹੈ। ਇੰਗਲੈਂਡ ਦੀ ਯੂਨੀਵਰਸਿਟੀ ਆਫ ਵਾਰਵਿਕ ਦੇ ਖੰਗੋਲ ਵਿਗਿਆਨੀ ਦੀ ਇਕ ਟੀਮ ਨੇ ਇਕ ਦੁਰਲੱਭ ਦੂਜੀ ਪੀੜੀ ਦੇ ਗ੍ਰਹਿ ਦੀ ਖੋਜ ਕੀਤੀ ਹੈ। ਇਹ ਗ੍ਰਹਿ ਉਸ ਮਰੇ ਹੋਏ ਤਾਰੇ ਦੇ ਵਿਚ ਧੱਕਦੇ ਹੋਏ ਵਾਈਟ ਡਰੋਬਟ ਦੀ ਰਾਖ ਤੋਂ ਬਣਿਆ ਦੱਸਿਆ ਜਾ ਰਿਹਾ ਤੇ ਉਸੇ ਦੇ ਆਲੇ ਦੁਆਲੇ ਚੱਕਰ ਲਗਾ ਰਿਹਾ ਜਿਸ ਤੋਂ ਇਹ ਪੈਦਾ ਹੋਇਆ ਸੀ। ਵਾਈਟ ਡਵਾਰਫ ਮਰ ਚੁੱਕੇ ਤਾਰਿਆਂ ਦੇ ਬਚੇ ਹੋਏ ਕੇਂਦਰ ਹੁੰਦੇ ਹਨ ਜੋ ਉਸ ਸਮੇਂ ਬਣਦੇ ਹਨ ਜਦੋਂ ਤਾਰੇ ਦਾ ਫਿਊਲ ਖਤਮ ਹੋ ਜਾਂਦਾ। ਇਹ ਆਪਣੇ ਆਲੇ ਦੁਆਲੇ ਮੌਜੂਦ ਗ੍ਰਹਿਆਂ ਤੋਂ ਪਦਾਰਥ ਨੂੰ ਆਪਣੇ ਵੱਲ ਖਿੱਚਣ ਲਈ ਜਾਣੇ ਜਾਂਦੇ ਹਨ ਜਿਸ ਦਾ ਪਤਾ ਉਨ੍ਹਾਂ ਦੇ ਵਾਤਾਵਰਨ ਚੋਂ ਲਗਾਇਆ ਜਾ ਸਕਦਾ ਹੈ। ਇਹ ਰਸਾਇਣਕ ਸੰਗੀਤ ਖੰਗੋਲ ਵਿਗਿਆਨੀਆਂ ਨੂੰ ਉਨ੍ਹਾਂ ਦੀ ਕੱਖ ਚੋਂ ਮੌਜੂਦ ਗ੍ਰਹਿਆਂ ਬਾਰੇ ਜਾਣਕਾਰੀ ਦੇ ਸਕਦਾ। ਇਸ ਸੰਕੇਤ ਚੋਂ ਆਮ ਤੌਰ ਤੇ ਸਿਲੀਕਾਨ ਤੇ ਲੋਹੇ ਵਰਗੇ ਚਟਾਨ ਬਣਾਉਣ ਵਾਲੇ ਤੱਤਾਂ ਦੀ ਪ੍ਰਮੁੱਖਤਾ ਹੁੰਦੀ ਹੈ। ਸੋ ਇਹਦੇ ਬਾਰੇ ਸਵਾਲ ਵੱਡਾ ਹੈ ਕਿ ਖੋਜਕਰਤਾਵਾਂ ਨੇ ਕੀ ਕਿਹਾ। ਹਾਲਾਂਕਿ ਪਲਸਰਾਂ ਦੇ ਆਲੇ ਦੁਆਲੇ ਅਜਿਹੀਆਂ ਮੁੜ ਜਨਮੀਆਂ ਦੁਨੀਆਂ ਹੋਣ ਦਾ ਸ਼ੱਕ ਪਹਿਲਾਂ ਵੀ ਜਤਾਇਆ ਜਾਂਦਾ ਰਿਹਾ, ਪਰ ਇਸ ਤਾਜ਼ਾ ਖੋਜ ਤੋਂ ਪਤਾ ਲੱਗਦਾ ਹੈ ਕਿ ਵਾਈਟ ਡਵਾਰਫ ਦੇ ਆਲੇ ਦੁਆਲੇ ਦੀ ਦੂਜੀ ਪੀੜੀ ਦੇ ਗ੍ਰਹਿ ਬਣ ਸਕਦੇ ਹਨ। ਯੂਨੀਵਰਸਿਟੀ ਆਫ ਵਾਰਵਿਕ ਦੇ ਫਿਜ਼ਿਕਸ ਵਿਭਾਗ ਦੀ PhD ਵਿਦਿਆਰਥਣ ਤੇ ਇਸ ਅਧਿਐਨ ਦੀ ਮੁੱਖ ਲੇਖਕਾ ਜੈਮੀ ਵਿਲੀਅਮਸ ਨੇ ਕਿਹਾ, ਦੂਜੀ ਪੀੜੀ ਦੇ ਗ੍ਰਹਿ ਉਸ ਪਦਾਰਥ ਤੋਂ ਬਣਦੇ ਹਨ ਜਿਸ ਨੂੰ ਕੋਈ ਤਾਰਾ ਮਰਨ ਸਮੇਂ ਬਾਹਰ ਕੱਢਦਾ ਹੈ। ਇਹ ਬਹੁਤ ਹੀ ਦੁਰਲੱਭ ਹੁੰਦੇ ਹਨ ਤੇ ਕਿਸੇ ਵਾਈਟ ਰੋਵਰ ਦੇ ਆਲੇ ਦੁਆਲੇ ਅਜਿਹਾ ਗ੍ਰਹਿ ਮਿਲਣਾ ਬਿਲਕੁਲ ਵੀ ਉਮੀਦ ਦੇ ਮੁਤਾਬਕ ਨਹੀਂ ਸੀ। ਇਹ ਕੁਝ ਇਸ ਤਰ੍ਹਾਂ ਹੈ ਜਿਵੇਂ ਕੋਈ ਗ੍ਰਹਿ ਉਸੇ ਤਾਰੇ ਦੀ ਰਾਖ ਤੋਂ ਬਣਿਆ ਹੋਵੇ ਜਿਸ ਦੇ ਆਲੇ ਦੁਆਲੇ ਉਹ ਕਦੇ ਘੁੰਮਦਾ ਸੀ। ਸੋ ਕਿਸ ਗੱਲ ਤੇ ਕੇਂਦਰਿਤ ਹੈ ਇਹ ਅਧਿਐਨ, ਇਹ ਇਕ ਬੜਾ ਵੱਡਾ ਸਵਾਲ ਹੈ। ਨੇਚਰ ਐਸਟ੍ਰੋਨੋਮੀ ਚੋਂ ਪ੍ਰਕਾਸ਼ਿਤ ਤੇ ਯੂਰਪੀਅਨ ਰਿਸਰਚ ਕੌਂਸਲ ਵੱਲੋਂ ਫੰਡ ਕੀਤੇ ਇਸ ਅਧਿਐਨ ਚੋਂ ਵਾਈਟ ਡਵਾਰਫ H0209+08322 ਤੇ ਧਿਆਨ ਕੇਂਦਰਿਤ ਕੀਤਾ ਗਿਆ। ਇਹ ਇਨ੍ਹਾਂ ਦੇ ਨਾਮ ਹੁੰਦੇ ਨੇ। ਇਸ ਦੇ ਵਾਤਾਵਰਣ ਚ ਇਕ ਅਜੀਬ ਰਸਾਇਣਕ ਸੰਕੇਤ ਮਿਲੇਗਾ। ਇਸ ਚ ਜਿੰਕ, ਤਾਂਬਾ ਤੇ ਨੂਬੀ ਵਰਗੇ ਅਸਾਧਾਰਨ ਤੌਰ ਤੇ ਭਾਰੀ ਤੱਤ ਮੌਜੂਦ ਹਨ ਜਿਨ੍ਹਾਂ ਦੀ ਮਾਤਰਾ ਸੂਰਜ ਦੇ ਮੁਕਾਬਲੇ 1000 ਗੁਣਾ ਤੋਂ ਵੱਧ ਹੈ। ਇਹ ਸਿਹਰ ਤੱਤ ਕਿਸੇ ਤਾਰੇ ਦੇ ਖਤਮ ਹੋਣ ਦੇ ਦੌਰਾਨ ਬਣੇ ਹਨ। ਖਾਸ ਗੱਲ ਇਹ ਹੈ ਕਿ ਪਹਿਲੀ ਵਾਰ ਕਿਸੇ ਵਾਈਟ ਡਵਾਰਫ ਨੂਬੀਅਮ ਮਿਲਿਆ ਹੈ ਜੋ ਨਾਸਾ ਦੇ ਟੈਸਟ ਸੈਟੇਲਾਈਟ ਤੋਂ ਮਿਲੇ ਡਾਟਾ ਨੇ ਇਸ ਬਾਰੇ ਹੋਰ ਸਬੂਤ ਦਿੱਤੇ ਹਨ। ਖੋਜਕਰਤਾਵਾਂ ਨੇ ਸਿੱਧੇ ਤੌਰ ਤੇ ਉਸ ਗ੍ਰਹਿ ਤੋਂ ਆਉਣ ਵਾਲੀ ਹਲਕੀ ਪਰ ਨਿਜ਼ਮਤ ਚਮਕ ਦਾ ਸੰਕੇਤ ਦੇਖਿਆ ਜੋ ਹਰ 4.4 ਦਿਨ ਬਾਅਦ ਦੁਹਰਾਇਆ ਜਾ ਰਿਹਾ ਸੀ। ਇਹ ਸੰਕੇਤ ਬ੍ਰਹਿਸਪਤੀ ਦੇ ਆਕਾਰ ਦੇ ਇਕ ਗੈਸੀ ਵਿਸ਼ਾਲ ਗ੍ਰਹਿ ਵਰਗਾ ਹੈ ਜੋ ਇਕ ਤੰਗ ਕੱਖ ਚੋਂ ਟਾਈਡਲੀ ਲੌਕਡ ਹੈ। ਵਾਈਟ ਡਵਾਰਫ ਦੇ ਇਨ੍ਹਾਂ ਨੇੜੇ ਹੋਣ ਕਾਰਨ ਮੰਨਿਆ ਜਾ ਰਿਹਾ ਹੈ ਕਿ ਤੇਜ਼ ਰੇਡੀਏਸ਼ਨ ਕਾਰਨ ਗ੍ਰਹਿ ਦਾ ਬਾਹਰੀ ਵਾਤਾਵਰਣ ਹੌਲੀ ਹੌਲੀ ਉਭਰ ਕੇ ਖਤਮ ਹੋ ਰਿਹਾ ਹੈ। ਇਸ ਤੋਂ ਨਿਕਲਣ ਵਾਲਾ ਪਦਾਰਥ ਵਾਈਟ ਡਵਾਰਫ ਦੀ ਸਤ੍ਹਾ ਤੇ ਡਿੱਗਦਾ ਹੈ ਤੇ ਇਕ ਵਿਲੱਖਣ ਰਸਾਇਣ ਪੈਦਾ ਕਰਦਾ ਹੈ ਜੋ ਸੰਕੇਤ ਪੈਦਾ ਕਰਦਾ ਹੈ। ਯੂਨੀਵਰਸਿਟੀ ਆਫ ਵਾਰਵਿਕ ਦੇ ਫਿਜ਼ਿਕ ਵਿਭਾਗ ਦੇ ਪ੍ਰੋਫੈਸਰ ਨੇ ਕਿਹਾ ਹੈ ਕਿ HS02-09+08-32 ਦੇ ਆਲੇ ਦੁਆਲੇ ਮੌਜੂਦ ਗ੍ਰਹਿ ਬਾਰੇ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਕਿਤੇ ਹੋਰ ਤੋਂ ਆਇਆ ਹੋਇਆ ਗ੍ਰਹਿ ਨਹੀਂ ਹੈ ਤੇ ਨਾ ਹੀ ਇਹ ਉਸ ਸਿਸਟਮ ਦੇ ਜਨਮ ਸਮੇਂ ਤੋਂ ਬਚਿਆ ਕੋਈ ਗ੍ਰਹਿ ਹੈ। ਅਜਿਹਾ ਲੱਗਦਾ ਹੈ ਕਿ ਇਹ ਉਸੇ ਪਦਾਰਥ ਤੋਂ ਬਣਿਆ ਹੈ। ਸੋ ਇਹ ਤੋਂ ਇੰਝ ਲੱਗਦਾ ਕਿ ਜਿਵੇਂ ਕੋਈ ਦਰਖਤ ਡਿੱਗਦਾ ਹੈ ਤੇ ਉਹਦੇ ਤੋਂ ਡਿੱਗਾ ਹੋਇਆ ਇਕ ਛੋਟਾ ਜਿਹਾ ਬੀਜ ਧਰਤੀ ਦੇ ਵਿੱਚੋਂ ਦੁਬਾਰਾ ਉੱਗ ਪੈਂਦਾ ਹੈ। ਇੰਝ ਲੱਗਦਾ ਨਹੀਂ। ਸੋ ਉਹ ਕਹਿੰਦਾ ਕਿ ਅਜਿਹਾ ਲੱਗਦਾ ਹੈ ਕਿ ਇਹ ਉਸੇ ਪਦਾਰਥ ਤੋਂ ਬਣਿਆ ਹੈ ਜਿਸ ਨੂੰ ਇਸ ਦੇ ਤਾਰੇ ਨੇ ਮਰਨ ਸਮੇਂ ਬਾਹਰ ਕੱਢਿਆ ਸੀ। ਇਕ ਤਰੀਕੇ ਨਾਲ ਇਸ ਸਿਸਟਮ ਨੇ ਪੁਰਾਣੇ ਸਿਸਟਮ ਦੀ ਬੁਨਿਆਦ ਦੀ ਵਰਤੋਂ ਕਰਕੇ ਇਕ ਨਵੀਂ ਉਹ ਲਿਖਦੇ ਨੇ ਕਿ ਦੁਨੀਆਂ ਨੂੰ ਜਨਮ ਦਿੱਤਾ ਹੈ। ਸੋ ਇਸ ਦੇ ਬਾਰੇ ਤੁਸੀਂ ਜੇਕਰ ਆਪਣਾ ਕੋਈ ਵੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਵਾਸਤੇ ਰੌਚਕ ਹੈ ਇਹ ਸਟੋਰੀ ਜੋ ਛਪੀ ਹੈ ਜਾਂ ਰਿਪੋਰਟ ਛਪੀ ਹੈ ਤੇ ਤੁਸੀਂ ਆਪਣਾ ਕੋਈ ਪ੍ਰਤੀਕਰਮ ਦੇਣਾ ਚਾਹੋ, ਗੱਲ ਕਰਨਾ ਚਾਹੋ ਇਸ ਸੰਦਰਭ ਦੇ ਵਿੱਚ, ਤੁਸੀਂ ਕਰ ਸਕਦੇ ਹੋ 9058131320। ਇੰਝ ਨਹੀਂ ਲੱਗਦਾ ਕਿ ਜਿਵੇਂ ਅਸੀਂ ਇਸ ਸੰਸਾਰ ਤੇ ਆਏ ਅਸੀਂ ਤੁਰ ਜਾਣਾ ਤੇ ਗਾਂ ਅਸੀਂ ਆਪਣੇ ਜਿਹੜੇ ਬੱਚੇ ਨੇ ਉਹਨਾਂ ਨੂੰ ਜਨਮ ਦਿੱਤਾ, ਗਾਂ ਉਹਨਾਂ ਬੱਚਿਆਂ ਨੇ ਉਹਨਾਂ ਬੱਚੀਆਂ ਨੇ ਗਾਂ ਆਉਣ ਵਾਲਾ ਸੰਸਾਰ ਜਿਹੜਾ ਹੈ ਉਸ ਨੂੰ ਉਸ ਜੋਤ ਨੂੰ ਅੱਗੇ ਤੋਰਨਾ। ਬਿਲਕੁਲ ਇਸੇ ਤਰ੍ਹਾਂ ਲੱਗਦਾ ਗ੍ਰਹਿਆਂ ਦੇ ਉੱਤੇ ਕਿ ਇਨ੍ਹਾਂ ਦਾ ਵੀ ਦੁਬਾਰਾ ਜਨਮ ਹੋ ਰਿਹਾ। ਜਿਵੇਂ ਮੈਂ ਐਗਜ਼ਾਮਪਲ ਦਿੱਤੀ ਇੱਕ ਦਰਖਤ ਦੀ ਕਿ ਇੱਕ ਦਰਖਤ ਨੂੰ ਅਸੀਂ ਉਹਦੇ ਵਿੱਚੋਂ ਕੋਈ ਵੀ ਉਹਦਾ ਜਿਹੜਾ ਹੈ ਬੀਜ ਲੈ ਕੇ ਬੀਜਦੇ ਹਾਂ ਤੇ ਉਹ ਦੁਬਾਰਾ ਦਰਖਤ ਬੂਟਾ ਬਣਦਾ, ਜਾਂ ਅਸੀਂ ਵੇਖੋ ਸਬਜ਼ੀਆਂ ਬੀਜਦੇ ਹਾਂ, ਫਲ ਬੀਜਦੇ ਹਾਂ, ਫਰੂਟ ਬੀਜਦੇ ਹਾਂ। ਅਸੀਂ ਆਪਣੇ ਆਪ ਤੇ ਲਾਗੂ ਕਰੀਏ ਕਿ ਪੰਛੀ ਜਾਨਵਰ ਨੇ ਉਹ ਬੱਚੇ ਪੈਦਾ ਕਰਦੇ ਨੇ, ਅੰਡੇ ਦਿੰਦੇ ਨੇ, ਇਸੇ ਤਰ੍ਹਾਂ ਉਹਨਾਂ ਦੇ ਵਿੱਚੋਂ ਬੱਚੇ ਪੈਦਾ ਹੁੰਦੇ ਨੇ, ਸਿਸਟਮ ਚੱਲਦਾ ਜਾ ਰਿਹਾ। ਹਾਂਜੀ, ਲੱਗਦਾ ਨੀ ਕਿ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਖਿਆ। ਸੋ ਕਾਲ ਮੀ ਅਗਰ ਤੁਸੀਂ ਕੁਛ ਕਹਿਣਾ ਚਾਹੋ, ਸੁਣਿਆ ਤੁਸੀਂ 905-813-1320 9058131320। ਹਿੰਦੀ ਸਮਾਚਾਰ ਤੁਹਾਡੀ ਪੇਸ਼ ਕਰਨਗੇ ਮੈਡਮ ਅੰਜੂ ਸਿੱਕਾ ਜੀ। ਛੋਟੀ ਜੀ ਇੱਕ ਬ੍ਰੇਕ ਤੋਂ ਬਾਅਦ ਸੁਣਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੂ ਟੋਰਾਂਟੋ।
2: ਯੂ ਆਰ ਲਿਸਨਿੰਗ ਟੂ ਸੀਐਨਐਨ ਟੋਰਾਂਟੋ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। Real news, real impact, showing you real world. CJMR 1320, the voice of the city.
0: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 Lotus Funeral Home।
3: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਲ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
2: Bed, dining table, sofa. Kar le lena ya dena tohfa.
4: High end design and quality, yani High Point Furniture. Custom made, Canadian made, imported furniture lay aaj hi visit karo. High Point Furniture.
2: 7550 Kimball Street, Mississauga. Call 647-382-5500.
5: ਓ ਬੱਲੇ ਬਈ, ਅੱਜ ਤੇ ਬੜੀਆਂ ਮਹਿਕਾ ਆ ਰਹੀਆਂ ਖਾਣੇ ਦੀਆਂ।
6: ਤੁਹਾਡੀਆਂ ਫੇਵਰੇਟ ਡਿਸ਼ਿਜ਼ ਬਣਾਈਆਂ ਨੇ,
5: ਲੱਗਦਾ ਕੋਈ ਭਾਰਾ ਹੀ ਖਰਚਾ ਕਰਾਏਗੀ।
6: ਭਾਰੀ ਖਰਚਾ ਨਹੀਂ, ਭਾਰੀ ਸੇਵਿੰਗਸ।
7: ਮਨ ਪੌਂਦਾ ਖਾਓ, ਨਾਲੇ ਪੈਸੇ ਬਚਾਓ। ਥਿਆਰਾ ਸੁਪਰ ਮਾਰਕੀਟ ਆਓ।
8: ਥਿਆਰਾ ਸੁਪਰ ਮਾਰਕੀਟ, ਤਾਜ਼ੀ ਸਾਫ ਸੁਥਰੀ ਇੰਡੀਅਨ ਤੇ ਪਾਕਿਸਤਾਨੀ ਗ੍ਰੋਸਰੀ ਲਈ। 3899 ਟ੍ਰਿਲੋਨੀ ਸਰਕਲ, ਮਿਸੀਸਾਗਾ।
7: 9058249960 9058248960
9: ਥਿਆਰਾ ਸੁਪਰ ਮਾਰਕੀਟ, ਥਿਆਰਾ ਸੁਪਰ ਮਾਰਕੀਟ।
10: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
11: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲਾਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ। Authorized by the Harkirat Singh and Khushpal Singh Pawar campaigns.
12: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ। ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ। ਲਾਲੀ ਸਵੀਟ ਐਂਡ ਰੈਸਟੋਰੈਂਟ ਆਓ। ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟ, ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ। ਗ੍ਰੇਟ ਫੂਡ, ਬੈਸਟ ਸਰਵਿਸ ਲਈ ਲਾਲੀ ਸਵੀਟ ਐਂਡ ਰੈਸਟੋਰੈਂਟ ਪਹੁੰਚੋ। 499 ਰੇ ਲੋਸਨ ਬੁਲੇਵਾਰਡ, ਬ੍ਰੈਮਟਨ। ਕਾਲ 905-450-6464 9054506464
13: Lali Sweet and Restaurant, Lali Sweet and Restaurant.
14: ਆਪਣੇ ਦੰਦਾਂ ਦਾ ਰੱਖੋ ਖਿਆਲ SM Springdale Dental Center ਦੇ ਨਾਲ।
15: ਵਾਈਡ ਰੇਂਜ ਆਫ ਸਰਵਿਸਿਜ਼, ਵਿਜ਼ਡਮ ਟੂਥ, ਰੂਟ ਕਨਾਲ, ਡੈਂਚਰ,
16: ਫਾਰ ਡੈਂਟਲ ਐਕਸਟ੍ਰੈਕਸ਼ਨ, ਕਲੀਨਿੰਗ, ਗਮ ਟ੍ਰੀਟਮੈਂਟ ਐਂਡ ਇੰਪਲਾਂਟ।
14: SM Springdale Dental Center, 2260 ਬੋਵੇਟ ਡਰਾਈਵ ਈਸਟ, ਬ੍ਰੈਮਟਨ। ਬੋਵੇਟ ਜਿੰਗੂਸੀ ਡੈਂਟਲ ਸੈਂਟਰ, 811 ਬੋਵੇਟ ਡਰਾਈਵ, ਯੂਨਿਟ 17, ਬ੍ਰੈਮਟਨ। ਕਾਲ 9057898266।
17: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
18: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
19: ਵਾਹ ਭਾਬੀ ਜੀ, ਮੁਬਾਰਕਾਂ, ਤੁਹਾਡਾ ਘਰ ਤੇ ਬਹੁਤ ਸ਼ਾਨਦਾਰ ਹੈ। ਕਾਰਪੇਟਸ, ਵੁਡਨ, ਸਭ ਕਮਾਲ ਦੇ ਨੇ। ਲੱਗਦਾ ਹੈ ਕਾਫੀ ਖਰਚਾ ਕੀਤਾ ਹੈ।
20: ਇਹ ਕਮਾਲ ਹੈ ਜੀ, GTA ਫਲੋਰਿੰਗ ਦਾ ਅਫੋਰਡੇਬਲ ਪ੍ਰਾਈਸ ਤੇ ਕੁਆਲਿਟੀ ਦਾ ਸਮਾਨ। ਵੱਡੇ ਸ਼ੋਰੂਮ ਤੇ ਆਓ, ਹਾਰਡਵੁੱਡ ਕਾਰਪੇਟ, ਲੈਮੀਨੇਟ ਟਾਈਲਸ ਦੀ ਖੂਬਸੂਰਤ ਤੇ ਲਾਰਜ ਵੈਰਾਇਟੀ ਪਾਓ। ਕਾਲ ਕਰੋ ਨਵ ਬਰਾੜ ਨੂੰ 905-605-6805 9056056605।
21: GTA ਫਲੋਰਿੰਗ ਕੈਨੇਡਾ,
22: GTA ਫਲੋਰਿੰਗ ਕੈਨੇਡਾ।
23: ਵਾਹ ਗਿੱਲ ਸਾਹਿਬ, ਆਫਿਸ ਟਾਈਮ ਤੇ ਕੰਮ ਦੇ ਵਿੱਚ ਇੰਨੀ ਕ੍ਰੀਏਟਿਵਿਟੀ, ਉੱਪਰੋਂ ਇੰਨੀ ਸਾਰੀ ਐਨਰਜੀ, ਨਾ ਇਸ ਹੈਲਦੀ ਹੈਲਥ ਦਾ ਰਾਜ਼ ਕੀ ਹੈ?
24: ਓ ਯਾਰ ਕਾਵਿਆ, ਹੋਮੋਕੇਅਰ, ਹੋਮੋਪੈਥੀ ਫੋਰ ਬੈਟਰ ਹੈਲਥ।
25: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ, ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਮੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ। ਬਿਮਾਰੀ ਭਾਵੇਂ ਕੋਈ ਵੀ ਹੋਵੇ, ਕਾਲ ਕਰੋ
14: 6477760279 ਔਰ ਵਿਜ਼ਿਟ 10 ਕਾਟਰਲ ਬੁਲੇਵਾਰਡ, ਯੂਨਿਟ 104, ਬ੍ਰੈਂਪਟਨ।
26: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ। ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 & 10।
18: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
11: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ 1 ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ, ਐਟ 6141 ਮੇਫੀਲਡ ਰੋਡ, ਯੂਨਿਟ 42, ਏਬਰਾਮਟਨ। ਕਾਲ 9059288557 ਅਨਾਜ ਮਾਰਟ।
0: ਅਗਰ ਤੁਹਾਡੇ ਬੇਸਮੈਂਟ ਦੇ ਵਿੱਚ ਪਾਣੀ ਦੀ ਲੀਕੇਜ ਹੋ ਰਹੀ ਹੈ, ਤੁਸੀਂ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਇੱਕੋ ਇੱਕ ਨਾਮ ਨੂੰ ਯਾਦ ਰੱਖਣਾ, ਪਿਛਲੇ 25 ਸਾਲਾਂ ਤੋਂ ਕਮਿਊਨਿਟੀ ਦੇ ਵਿੱਚ ਮੰਨਿਆ ਪਰਮੰਨਿਆ ਨਾਮ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਸਿੰਘ। 416-451-4565 25 ਸਾਲ ਦੀ ਦਿੰਦੇ ਨੇ ਨਾਲ ਵਾਰੰਟੀ। 416-451-4565 ਤੇ ਕਾਲ ਕਰੋ ਤੇ ਹਮੇਸ਼ਾ ਹਮੇਸ਼ਾ ਲਈ ਪਾਣੀ ਦੀ ਲੀਕੇਜ ਤੋਂ ਪਾਓ ਛੁਟਕਾਰਾ।
1: ਇਸ ਹੋਲੀਡੇ ਸੀਜ਼ਨ ਆਪਣੀ ਹਰ ਪਾਰਟੀ ਕੇ ਲਿਏ ਲਵ ਸਾਥ ਕੋ ਅਪਣਾ ਸਾਥੀ ਬਣਾਓ।

0: स्वीट महल वालों का ब्रांड न्यू प्रेसिडेंट कन्वेंशन सेंटर 100 तो लेके 700 की कैपेसिटी, डिलीशियस फूड, खुली डुली पार्किंग, ब्यूटीफुल एम्बियंस, मीटिंग, ब्याह, बर्थडे पार्टी, एनिवर्सरी होवे या कोई भी फंक्शन, भुलियो ना स्वीट महल वालों का प्रेसिडेंट कन्वेंशन सेंटर 1133 क्रेडिट स्टोन रोड वॉन। फॉर बुकिंग कॉल 416-433-9191।
1: प्रेसिडेंट कन्वेंशन सेंटर।
2: बाबा जी मेरा व्याह नहीं हो रहा, कोई मंत्र तो फूको बच्चे थे।
3: 6478886000।
2: बाबा जी आ केड़ा मंत्र है?
3: बच्चा ए नंबर चमत्कारी है, जिन्हें मिलाया ओदी समझो व्याह दी तैयारी है।
2: पक्की गल बाबा जी?
3: बाबे दा घर भी एना नहीं बसाया है, NRI मैरिज ब्यूरो।
4: हर कास्ट अते हर प्रोफाइल दे रिश्ते ले परोसे दा नाम NRI मैरिज ब्यूरो। कॉल 6478886000 और विजिट NRIMB.com।
5: सियाने कहंदे ने व्याह दा लड्डू जो खाए ओ पछताए, जो ना खाए ओ भी पछताए,
6: पर एक लड्डू खा के कोई नहीं पछताउंदा, ओ है जी स्वीट महल दा लड्डू,
5: जिस विच है प्यार दी मिठास, कई सालां दा विश्वास, खालस सामग्री नाल तैयार ताजिया मिठाइयां अते खाने।
7: थोड़ा खाओ वधिया खाओ, स्वीट महल नाल जश्न मनाओ।
8: या आज ही पहुंचो 680 रेक्सडेल बुलेवार्ड, यूनिट 9, नियर हाईवे 427, 416-679-9191।
9: हाय मेरे तो पैर ही पुंजे नहीं लग रहे, मेरी निक्की भैन दा व्याह, मैं तो अपने सारे चा पूरे करांगी।
10: क्यों नहीं चन करे, कहे तो सिर तो पैर तक सोने चमड़ा दें।
9: ठीक है जी, चलो फिर सब तो वध वैरायटी वाले अशोक ज्वेलर कोल, उना कोल गोल्ड ते डायमंड ज्वेलरी दे सारे लेटेस्ट वैरायटी दे गहने ने, सेट, रानी हार, छापा, मुंदरियां, छल्ले, बिस्कुट, चेनिया, वंगा, कोके, टिक्के, कड़े, ब्रेसलेट, मंगलसूत्र, सब कुछ प्योर ते यूनिक।
10: हां नाले मैं साड़ी दियां बाहां वी तां मंगियां करनियां ने, 12 चूड़ियां ओनू भी ले दांगे।
9: तो मेरे जीजे ली घड़ी?
10: आहो अशोक ज्वेलर कोले रेडो दियां, रोलेक्स दियां सारियां घड़ियां हुंदियां ने।
9: चलो फिर छेती चलो, अशोक ज्वेलर 7198 एयरपोर्ट रोड माल्टन इन अशोक प्लाजा, फोन नंबर है 9056714290।
11: ਸ਼ਾਦੀਆਂ ਵਿਆਹਾਂ ਵਾਲੇ ਮੌਕਿਆਂ ਦੇ ਉੱਤੇ ਪਤਾ ਲੱਗਦਾ ਨਹੀਂ ਸੱਚੀ ਕੰਮ ਕਾਜ ਦਾ।
12: ਓ ਜੀ ਇਨਫਿਨਿਟੀ ਟੈਂਟ ਸੈਂਟਰ ਕੋਲ ਵਾਲੀਆਂ ਦੀ ਹੁੰਦੀਆਂ ਤਾਂ ਤਿਆਰੀਆਂ ਦੀ ਕੋਈ ਟੈਨਸ਼ਨ ਹੀ ਨਹੀਂ।
13: ਇਹਨਾਂ ਕੋਲ ਟੈਂਟ, ਟੇਬਲ, ਚੇਅਰ, LED ਡਾਂਸ ਫਲੋਰ, ਫਲਾਵਰ ਐਂਡ ਡੈਕੋਰੇਸ਼ਨਸ, 360 ਡਿਗਰੀ ਕੈਮਰਾ, ਸਭ ਕੁਝ ਮਿਲੇਗਾ। ਇਹਨਾਂ ਕੋਲ ਛੋਟੇ ਵੱਡੇ ਹਰੇਕ ਫੰਕਸ਼ਨ ਲਈ ਅਟਰੈਕਟਿਵ ਟੈਂਟਸ ਅਵੇਲੇਬਲ ਨੇ।
12: ਬੁਕਿੰਗ ਲਈ ਕਾਲ ਕਰੋ ਇਨਫਿਨਿਟੀ ਟੈਂਟ ਸੈਂਟਰ ਕੋਲ 6477080079।
14: डायमंड एंड डायमंड्स पर्सनल इंजरी लॉयर्स। येकर तो हड़ा कार, वैन, ट्रक चलाउंदे समय एक्सीडेंट हो गया है या फिर तुसी किसी जगह ते तिलक के डिग पए हो, कसूर तो हड़ा है या नहीं, तुसी पहला वांगू हुण काम ते जा अपने व्यापारक अदारे ते नहीं जा सकदे, सारे खर्चे ज्यों दे त्यों बरकरार हन, उपरो इंश्योरेंस कंपनियां भी आनाकानी कर रही हन, तुसी सोच रहे हो करिए ता हुण की करिए, कचीचियां ना वटो, बस एक नाम याद रखो, किसी भी तरह दे एक्सीडेंट ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ। ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ 1800567HURT4878 ਔਰ ਡਾਇਰੈਕਟ ਨੰਬਰ 416-557-5010 416-557-5010। ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ।
15: Real news, real impact, showing you real world. CJMR 1320, the voice of the city.
16: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
17: ਪੰਜਾਬ ਦੀ ਸ਼ਾਨ, ਰਾਜਨੀਤੀ ਦਾ ਧੁਰਾ, ਰਿਆਸਤੀ ਸ਼ਹਿਰ ਪਟਿਆਲਾ, ਜਿੱਥੋਂ ਜੁੜਨਗੇ ਸਾਡੇ ਨਾਲ ਗੁਰਨਾਮ ਸਿੰਘ ਅਕੀਦਾ।
18: ਜ਼ੁਲਮ ਨਾਲ ਟਕਰਾਉਣਾ ਸਿੱਖ ਤੇ ਆਪਣੀ ਜਾਨ ਬਚਾਉਣਾ ਸਿੱਖ। ਸਿਨੇਮਾਰ 1320 ਮੀਟਰ ਬੈਂਡ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਅਕੀਦਾ ਸਾਹਿਬ ਨਾਲ ਸ਼ੁਰੂ ਕਰਾਂਗੇ ਗੱਲਬਾਤ। ਲੇਖਕ ਕਹਿੰਦਾ ਕਿ ਜ਼ੁਲਮ ਨਾਲ ਟਕਰਾਉਣਾ ਸਿੱਖ, ਆਪਣੀ ਜਾਨ ਬਚਾਉਣਾ ਸਿੱਖ, ਯਾਰ ਹਿਆਤੀ ਚਾਰ ਦਿਹਾੜੇ ਕੰਮ ਕਿਸੇ ਦੇ ਆਉਣਾ ਸਿੱਖ, ਦਿਲ ਚੋਂ ਨਫ਼ਰਤ ਕੱਢ ਕੇ ਸਾਰੀ ਦਿਲ ਚੋਂ ਪਿਆਰ ਵਸਾਉਣਾ ਸਿੱਖ, ਦੁੱਖਾਂ ਕੋਲੋਂ ਬਚਣਾ ਜੇ ਤੂੰ ਹੱਕ ਹਲਾਲੀ ਖਾਣਾ ਸਿੱਖ, ਜੰਨਤ ਵਿੱਚ ਘਰ ਮਿਲ ਜਾਵੇਗਾ ਤੇ ਵਿਛੜੇ ਲੋਕ ਮਿਲਾਣਾ ਸਿੱਖ, ਜਿੰਦ ਕੱਲਿਆਂ ਇਰਸ਼ਾਦ ਨਾ ਲੰਘੇ ਰੁੱਸਿਆ ਯਾਰ ਮਨਾਣਾ ਸਿੱਖ, ਮਨਾਣਾ ਸਿੱਖ। ਇਰਸ਼ਾਦ ਖੋਖਰ ਸਾਹਿਬ ਨੇ ਇਨ੍ਹਾਂ ਸਤਰਾਂ ਦੇ ਲੇਖਕ ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਤੁਸੀਂ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ ਤੇ ਲਓ ਅਗਲੇ ਕੁਝ ਪਲ ਹਾਜ਼ਰ ਨੇ ਸਰਦਾਰ ਗੁਰਨਾਮ ਸਿੰਘ ਜੀ ਕੀ ਦਾ ਸਾਥ ਦੇ ਰਹੇ ਨੇ, ਮੈਡਮ ਮੰਜੂ ਸੇਕਾ ਜੀ, ਟੈਕਨੀਸ਼ੀਅਨ ਕਰਨ ਤੁਰਨਾ, ਮੈਂ ਤੁਹਾਡਾ ਦੋਸਤ ਅਤੇ ਹੋਸਟਲ ਬਾਗ ਸਿੰਘ ਚਾਵਲਾ। ਸਾਧ ਨੇ ਸਰਦਾਰ ਗੁਰਨਾਮ ਸਿੰਘ ਜੀ ਕੀ ਦਾ ਸਵਾਲ ਪੁੱਛਣ ਵਾਸਤੇ ਨੰਬਰ 905-813-1320। ਕੀ ਦਾ ਸਾਹਿਬ ਵੈਲਕਮ, ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ।
19: ਸਤਿ ਸ੍ਰੀ ਅਕਾਲ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਸਾਰੇ ਸਰੋਤਿਆਂ ਨੂੰ ਜੀ। ਸਤਿ ਸ੍ਰੀ ਅਕਾਲ ਅੰਜੂ ਜੀ।
20: ਸਤਿ ਸ੍ਰੀ ਅਕਾਲ ਅਕੀਦਾ
18: ਜੀ। ਜੀ ਅੰਜੂ ਜੀ ਆਉਂਦੇ ਹੋ ਫਿਰ
20: ਜੀ ਅਕੀਦਾ ਜੀ, ਗੱਲ ਕੋਈ ਕਰਾਂਗੇ ਜੋ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈਗੀ, ਉਸ ਹਰ ਬੰਦਾ ਇਸ ਤੋਂ ਵਾਕਿਫ ਹੈਗਾ।
18: ਅੱਜ ਕੱਲ ਗਾਣੇ ਵੀ ਬਣ ਗਏ
20: ਜੀ, ਬਿਲਕੁਲ, ਬਹੁਤ ਸਾਰੇ ਸਲੋਗਨਸ, ਬਹੁਤ ਸਾਰੇ ਮੀਮਸ ਅਤੇ ਗਾਣੇ ਵਾਲੇ ਨੇ। ਗਿਆਨੇਸ਼ ਕੁਮਾਰ ਦੇ ਅਸਤੀਫੇ ਨੂੰ ਲੈ ਕੇ ਉਹਦੀ ਮੰਗ ਲਈ ਜੰਤਰ ਮੰਤਰ ਤੇ ਵਿਰੋਧੀ ਸਾਂਸਦਾਂ ਦਾ ਧਰਨਾ ਚੱਲ ਰਿਹਾ ਹੈਗਾ। ਰਾਹੁਲ ਨੇ ਕਿਹਾ ਕਿ ਗਿਆਨੇਸ਼ ਜਿਹੜਾ ਹੈਗਾ ਨਾ, ਸੰਵਿਧਾਨਿਕ ਚੋਣ ਕਮਿਸ਼ਨ ਨਹੀਂ, ਔਰ ਇਸ ਬਾਬਤ ਕੀ ਗੱਲਬਾਤ ਹੋ ਚੱਲ ਰਹੀ ਹੈ?
19: ਕੱਲ ਫੇਰ ਜੰਤਰ ਮੰਤਰ ਤੇ ਬੈਠੇ ਨੇ ਜਿਹੜੇ ਕਿ ਮੈਂਬਰ ਪਾਰਲੀਮੈਂਟ ਸੀਗੇ, ਕੱਲ ਫੇਰ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਸਮੇਤ ਜਿਹੜੇ ਵੀ ਸਾਂਸਦ ਸੀਗੇ, ਮੈਂਬਰ ਪਾਰਲੀਮੈਂਟ ਸੀਗੇ, ਉਹਨਾਂ ਨੂੰ ਅਰੈਸਟ ਕੀਤਾ ਗਿਆ। ਰਾਹੁਲ ਗਾਂਧੀ ਨੇ ਫੇਰ ਵੀ ਉੱਥੇ ਆਪਣਿਆਂ ਨੂੰ ਬਚਾਉਣ ਵਾਸਤੇ, ਜਿਵੇਂ ਕਿ ਇੱਕ ਦਿਨ ਪਹਿਲਾਂ ਰਾਹੁਲ ਗਾਂਧੀ ਬੱਸ ਵਿੱਚੋਂ ਨਿਕਲ ਕੇ ਫੇਰ ਆਕਾਸ਼ਵਾਣੀ ਭਵਨ ਦੇ ਸਾਹਮਣੇ ਇੱਕ ਰੁੱਖ ਦੇ ਹੇਠਾਂ ਬਹਿ ਗਏ ਸੀਗੇ, ਧਰਨੇ ਤੇ 8 ਘੰਟੇ ਬੈਠੇ ਰਹੇ, ਤੇ ਉਸ ਤਰ੍ਹਾਂ ਕੱਲ ਵੀ ਰਾਹੁਲ ਗਾਂਧੀ ਨੇ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਪਰ ਕੱਲ ਕਾਮਯਾਬ ਨਹੀਂ ਹੋਏ। ਪਰ ਫਿਰ ਵੀ ਰਾਹੁਲ ਗਾਂਧੀ ਧਰਨੇ ਉੱਤੇ ਬੈਠੇ ਰਹੇ। ਪਹਿਲਾਂ ਰਾਹੁਲ ਗਾਂਧੀ ਦੀ ਜਿਹੜੀ ਟੀਮ ਸੀਗੀ, ਜਿਹੜਾ ਕਿ ਮਲਕਾ ਅਰਜੁਨ ਖੜਗੇ ਹੋਣੀ ਹੈਗੇ ਆ ਪ੍ਰਧਾਨ ਕਾਂਗਰਸ ਦੇ, ਉਹਨਾਂ ਦੀ ਅਗਵਾਈ ਵਿੱਚ ਜਿਹੜੇ ਵਿਰੋਧੀ ਧਿਰ ਦੇ ਸਾਂਸਦ ਨਾਲ ਸੀਗੇ, ਇੰਡੀਆ ਗਠਜੋੜ ਦੇ, ਉਹਨਾਂ ਸਭ ਨੂੰ ਪਹਿਲਾਂ ਦਾ ਖਾਣਾ ਖਿਲਾਇਆ ਗਿਆ ਇੱਕ ਹੋਟਲ ਦੇ ਵਿੱਚ, ਤੇ ਖਾਣਾ ਖਿਲਾਉਣ ਤੋਂ ਬਾਅਦ ਫਿਰ ਉਹ ਇਕੱਠੇ ਹੋ ਕੇ ਬੱਸਾਂ ਦੇ ਵਿੱਚ ਆਏ ਤੇ ਚਾਰ ਸਾਂਸਦ ਦਾ ਜਦੋਂ ਪ੍ਰਦਰਸ਼ਨ ਸ਼ੁਰੂ ਹੋਇਆ, ਬੱਸਾਂ ਉੱਤੇ ਚੜ੍ਹ ਗਏ, ਜਿਨ੍ਹਾਂ ਵਿੱਚ ਕਿ ਰਾਜਾ ਬੜਗ ਵੀ ਨਾਲ ਸੀਗਾ, ਤੇ ਉਹ ਚੜ੍ਹ ਗਏ ਤੇ ਵਾਹਵਾ ਕੱਲ ਰੌਲਾ ਰੱਪਾ ਹੋਇਆ। ਤੇ ਇਸ ਰੌਲੇ ਰੱਪੇ ਦੇ ਵਿੱਚ ਰਾਹੁਲ ਗਾਂਧੀ ਨੇ ਇਹ ਵੀ ਗੱਲ ਆਖੀ ਹੈ ਕਿ ਜਿਹੜਾ ਕਿ ਚੋਣ ਕਮਿਸ਼ਨ ਹੈਗਾ, ਉਹ ਆਪਣੀ ਜਿਹੜੀ ਲੋਕਪ੍ਰਿਯਤਾ ਹੈਗੀ ਆ, ਜਿਹੜੀ ਕਦੇ ਬਣੀ ਨਹੀਂ ਸੀ ਉਹਨਾਂ ਦੀ, ਉਹ ਹੋਰ ਵੀ ਖਤਮ ਕਰ ਚੁੱਕਿਆ। ਉਹ ਕਹਿੰਦੇ ਆ ਕਿ ਅਸੀਂ ਉਦੋਂ ਤੱਕ ਪਿੱਛੇ ਨਹੀਂ ਹਟਾਂਗੇ ਜਦੋਂ ਤੱਕ ਗਿਆਨੇਸ਼ ਕੁਮਾਰ ਰਿਜਾਇਨ ਨਹੀਂ ਕਰ ਜਾਂਦੇ, ਉਹਦੇ ਖਿਲਾਫ਼ ਕਾਰਵਾਈ ਨਹੀਂ ਹੁੰਦੀ। ਮੇਰੇ ਉੱਤੇ 45 FIR ਦਰਜ ਜੰਤਰ ਮੰਤਰ ਤੇ ਹੋਰ ਪ੍ਰਦਰਸ਼ਨ ਕਰਨ ਤੇ ਦਰਜ ਹੋ ਚੁੱਕੀਆਂ ਨੇ, ਭਾਵੇਂ 100 ਹੋ ਜਾਣ, ਮੈਂ ਫਿਰ ਵੀ ਪਿੱਛੇ ਨਹੀਂ ਹਟਾਂਗਾ। ਕੱਲ ਵੈਸੇ CJP ਵਾਲਿਆਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਆ, ਤੇ ਜਿਹੜਾ ਕਾਂਗਰਸ ਜਨਤਾ ਪਾਰਟੀ ਨੇ ਵੀ ਕੱਲ ਪ੍ਰੈਸ ਕਾਨਫਰੰਸ ਕੀਤੀ ਇਸ ਮੁੱਦੇ ਉੱਤੇ। ਉਹਨਾਂ ਨੇ 10 ਅਕਤੂਬਰ ਤੋਂ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ। ਸਾਰੇ ਸੂਬਿਆਂ ਦੇ ਵਿੱਚ ਪ੍ਰਦਰਸ਼ਨ ਵੈਸੇ ਹੋ ਹੀ ਰਹੇ ਨੇ। ਉਹਨਾਂ ਨੇ ਕੱਲ ਇਹ ਵੀ ਕੀਤਾ ਕਿ ਜੋ ਵਿਰੋਧੀ ਧਿਰ ਦੇ ਸਾਂਸਦ ਪ੍ਰਦਰਸ਼ਨ ਕਰ ਰਹੇ ਆ, ਉਹਨਾਂ ਦਾ ਉਹ ਸਮਰਥਨ ਕਰਦੇ ਆ, ਕਿਉਂਕਿ ਉਹਨਾਂ ਦਾ ਮੁੱਦਾ ਤੇ ਸਾਡਾ ਮੁੱਦਾ ਇੱਕੋ ਹੀ ਆ। ਅਸੀਂ ਭਾਵੇਂ ਅਸਤੀਫਾ ਵੀ ਦੇ ਦੇਵੇ ਗਿਆਨੇਸ਼ ਕੁਮਾਰ, ਫਿਰ ਵੀ ਚੋਣ ਸੁਧਾਰ ਜ਼ਰੂਰੀ ਨੇ, ਚੋਣਾਂ ਦੇ ਸੁਧਾਰ ਹੋਣੇ ਚਾਹੀਦੇ ਆ, ਉਸ ਤੱਕ ਲੜਾਈ ਸਾਡੀ ਲੜੇਗੀ, ਲੰਮੀ ਲੜਾਈ ਆ ਸਾਡੀ। ਉਹਨਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਆ, ਦੂਰੋਂ ਦੂਰੋਂ ਲੋਕ ਟਿਕਟਾਂ ਬੁੱਕ ਕਰਾ ਲਓ ਭਾਈ, ਆਪਣੀਆਂ ਜਹਾਜ਼ਾਂ ਦੀਆਂ ਭਾਵੇਂ ਟ੍ਰੇਨਾਂ ਦੀਆਂ, ਆਓ ਤੇ ਇਸ ਲੜਾਈ ਵਿੱਚ ਸ਼ਾਮਲ ਹੋਵੋ ਤਾਂ ਕਿ ਦੇਸ਼ ਦੇ ਵਿੱਚ ਚੋਣ ਸੁਧਾਰ ਹੋ ਸਕਣ, ਅਸੀਂ ਬਚ ਸਕੀਏ।
18: ਅਗੇਨ 905-813-1320-905-813-1320। ਕਾਫੀ ਕੁਝ ਹੋ ਰਿਹਾ, ਕਾਫੀ ਮੀਮਸ ਬਣ ਰਹੇ ਨੇ, ਗਾਣੇ ਬਣ ਰਹੇ ਨੇ, ਸਲੋਗਨ ਬਣ ਰਹੇ ਨੇ, ਟਿੱਚਰਬਾਜ਼ੀ ਚੱਲ ਰਹੀ ਹੈ ਜੰਤਰ ਮੰਤਰ ਦੇ ਵਿਚ, ਸਾਰੀ ਉਨ੍ਹਾਂ ਤੱਕ ਪਹੁੰਚਦੀ ਹੋਵੇਗੀ, ਕੋਈ ਦੋਰਾਵਾ ਨਹੀਂ। ਪਰ CJP ਦਾ ਜਿਹੜਾ ਬਿਆਨ ਹੈ ਉਹ ਵੀ ਇਕ ਚਰਚਾ ਬਟੋਰ ਰਿਹਾ, ਕਾਫੀ ਤੋਕੋ ਮੰਗਦਾ ਹੈ ਕਿ BJP ਗ੍ਰਹਿ ਯੁੱਧ ਕਰਾਉਣਾ ਚਾਹੁੰਦੀ ਹੈ।
19: ਹਾਂ ਚਾਹੇ ਤੇ ਬਿਲਕੁਲ, ਉਹਨਾਂ ਨੇ ਗੱਲ ਆਖੀ ਹੈ ਕੱਲ ਇਹ ਕਿ ਉਹ BJP ਨੂੰ ਇੱਦਾਂ ਨਹੀਂ ਕਰਨਾ ਚਾਹੀਦਾ, ਉਸ ਨੂੰ ਜੇਕਰ ਦੇਸ਼ ਚਾਹ ਰਿਹਾ ਕਿ ਚੋਣ ਕਮਿਸ਼ਨ ਚਲਾ ਜਾਏ, ਚੋਣ ਸੁਧਾਰ ਹੋਣ, ਤਾਂ ਉਹਨਾਂ ਨੂੰ ਕਰਨਾ ਚਾਹੀਦਾ। ਉਂਝ ਤਾਂ ਵੈਸੇ ਇਹ ਵੀ ਗੱਲ ਕੱਲ ਪ੍ਰਸ਼ੁਨ ਜਿਹੜਾ ਵਾਜਪਾਈ ਆ ਨਾ ਜੀ, ਜਿਹੜਾ ਪੱਤਰਕਾਰ ਆ, ਉਹਦੀ ਇੱਕ ਰਿਪੋਰਟ ਕੱਲ ਮੈਂ ਸੁਣ ਰਿਹਾ ਸੀਗਾ, ਉਹਦੀ ਰਿਪੋਰਟ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਆ ਕਿ BJP ਦੇ ਅੰਦਰ ਵੀ ਕਾਫੀ ਖਲਬਲੀ ਹੈ ਇਸ ਮੁੱਦੇ ਤੇ। ਉਹ ਆਉਂਦੇ ਆ ਸੰਬਤ ਪਾਤਰਾ ਵਰਗੇ ਬੰਦੇ ਬਾਹਰ ਆ ਕੇ ਚੋਣ ਕਮਿਸ਼ਨ ਦੀ ਪੱਕ ਕਰਦੇ ਆ, ਪਰ ਉਹ ਕਾਮਯਾਬ ਨਹੀਂ ਹੋਏ। ਲੋਕਾਂ ਨੂੰ ਦੱਸਣ ਵਾਸਤੇ BJP ਕੋਲ ਇਸ ਮੁੱਦੇ ਤੇ ਕੁਛ ਹੈ ਨੀਗਾ, ਵੀ ਲੋਕਾਂ ਨੂੰ ਕੀ ਦੱਸੇ BJP। ਤਾਂ ਇਸ ਤਰ੍ਹਾਂ BJP ਕਹਿੰਦੇ ਵੀ ਨਰਿੰਦਰ ਮੋਦੀ ਦਾ ਜਿਹੜਾ ਚਿਹਰਾ ਸੀਗਾ, ਜੋ ਮੈਗਨੇਟ ਚਿਹਰਾ ਸੀਗਾ, ਉਹ ਦੀ ਜਿਹੜੀ ਲੋਕਪ੍ਰਿਯਤਾ ਸੀਗੀ ਉਹ ਘਟੀ ਆ, ਤੇ ਉਹਨਾਂ ਦੇ ਅੰਦਰ ਇਹ ਵੀ ਪਤਾ ਲੱਗਿਆ ਵੀ ਮੰਤਰੀ ਮੰਡਲ ਦੇ ਵਿੱਚ ਵੀ ਹੁਣ ਫੇਰ ਬਦਲ ਹੋ ਰਿਹਾ। ਜਿਵੇਂ ਕਿ ਹਰਦੀਪ ਪੁਰੀ ਵਰਗੇ ਬੰਦੇ, 2-3 ਮੰਤਰੀ ਬਦਲੇ ਜਾਣਗੇ, ਤੇ ਇਹ ਵੀ ਪਤਾ ਲੱਗਿਆ ਕਿ ਕੁਝ ਮੰਤਰੀ ਨੌਜਵਾਨ ਜਿਹੜੇ ਹੈਗੇ ਆ ਇਹ ਕੇਂਦਰ ਸਰਕਾਰ ਦੇ ਵਿਚ ਜੈਨ ਜੀ ਨੂੰ ਥਾਂ ਦੇ ਰਹੇ ਆ, ਉਹ ਜੈਨ ਜੀ ਨੂੰ ਮੰਤਰੀ ਬਣਾ ਕੇ ਥਾਂ ਦੇ ਰਹੇ ਆ ਤਾਂ ਕਿ ਜੈਨ ਜੀ ਦਾ ਲਾਹਾ ਲਿਆ ਜਾ ਸਕੇ। ਬੀਜੇਪੀ ਦੇ ਵਿਚ ਵੀ ਕਹਿੰਦੇ ਕਾਫੀ ਕੁਛ ਅੰਦਰੋਂ ਗਤੀ ਕਾਫੀ ਕੁਛ ਹੋ ਰਿਹਾ, ਬਾਹਰ ਅਜੇ ਕੁਝ ਨਜ਼ਰ ਨਹੀਂ ਆ ਰਿਹਾ। ਤੇ ਇਹ ਇੱਕ ਰਿਪੋਰਟ ਮੈਂ ਕੱਲ ਸੁਣ ਰਿਹਾ ਸੀਗਾ, ਏਦਾਂ ਸ਼ਾਇਦ ਹੋਵੇ, ਪਰ ਇੱਕ ਸੋਹਾਂ ਨੇ ਇਹਦਾ ਕੋਈ ਸਬੂਤ ਸਾਡੇ ਕੋਲੇ ਨਹੀਂ ਹੈਗਾ।
18: ਔਰ ਇਸ ਵਕਤ ਗਿਆਨੇਸ਼ਵਰ ਦੇ ਅਸਤੀਫੇ ਨੂੰ ਲੈ ਕੇ ਪੂਰੇ ਭਾਰਤ ਵਿਚ ਚਰਚਾ, ਜਿੱਥੇ ਵਿਸ਼ਵ ਭਰ ਦੇ ਵਿਚ ਵੀ ਚਰਚਾ, ਪਰ ਭਾਰਤ ਦੇ ਵਿਚ ਜਿਹੜੀ ਲੋਕ ਸੜਕਾਂ ਤੇ ਉਤਰੇ ਨੇ, ਜੋ ਪੁਲਿਸ ਹੈ ਉਨ੍ਹਾਂ ਨਾਲ ਜਿਸ ਤਰੀਕੇ ਨਾਲ ਪੇਸ਼ ਆ ਰਹੀ ਹੈ, ਨਾਲ ਦੀ ਨਾਲ ਸੋਸ਼ਲ ਨੈਟਵਰਕ ਮੀਡੀਆ ਤੇ ਜਿਹੜੀਆਂ ਨੇ ਵੀਡੀਓਜ਼ ਪਿਕਚਰ ਆ ਰਹੀਆਂ ਨੇ, ਥੱਲੇ ਵਿਅੰਗਬਾਜੀ ਵੀ ਜਿਹੜੀ ਆ, ਪੋਸਟਾਂ ਵੀ ਪੈ ਰਹੀਆਂ ਨੇ, ਕਈ ਕੁਝ ਹੋ ਰਿਹਾ। ਪਰ ਗੱਲ ਇਹ ਹੈ ਕਿ ਜੇ ਗਿਆਨੇਸ਼ਵਰ ਅਸਤੀਫਾ ਦੇ ਵੀ ਦਿੰਦਾ ਤਾਂ ਉਹਦੇ ਨਾਲ ਕੀ ਫਰਕ ਪਵੇਗਾ? ਪਰ ਗੱਲ ਤੇ ਹੈ ਵੀ ਜੇ ਸਿਸਟਮ ਦੇ ਵਿਚ ਜਿਵੇਂ ਚੋਣ ਉਹਦੀ ਹੋਈ ਹੈ, ਉਹਦੇ ਵਿਚ ਜਿੰਨਾ ਚਿਰ ਅਮੈਂਡਮੈਂਟ ਨਹੀਂ ਕਰਵਾਈ ਜਾਂਦੀ, ਉਹ ਮੰਗਣੀ ਉੱਠਦੀ, ਉਨ੍ਹਾਂ ਚਿਰ ਤਾਂ ਪਰ ਇਹ ਗਿਆਨੇਸ਼ਵਰ ਦੀ ਥਾਂ ਤੇ ਦੂਜਾ ਮੋਹਰਾ ਲੈ ਆਉਣਗੇ।
19: ਇਹੀ ਗੱਲ ਆਖੀ ਹੈ ਕੱਲ ਸੀਜੇਪੀ ਨੇ ਕਿ ਭਾਵੇਂ ਅਸਤੀਫਾ ਦੇ ਦੇਵੇ ਉਹ, ਫੇਰ ਵੀ ਅਸੀਂ ਚੋਣ ਸੁਧਾਰ ਹੋਣ ਤੱਕ ਲੜਾਈ ਲੜਾਂਗੇ। ਇਹ ਗੱਲ ਕਹਿੰਦੇ
18: ਚੋਣ ਕਮਿਸ਼ਨ ਦੀ ਜਿਹੜੀ ਚੋਣ ਹੈ ਜਿਸ ਤਰੀਕੇ ਦੇ ਨਾਲ ਹੋਣੀ ਚਾਹੀਦੀ ਆ, ਉਹਦੇ ਵਿਚ ਆਪੋਜੀਸ਼ਨ ਨੂੰ, ਦੂਜੀਆਂ ਪਾਰਟੀਆਂ ਨੂੰ ਜਿਹੜਾ ਹੈ ਬਿਲਕੁਲ ਉਹਦਾ ਉਨ੍ਹਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਕਿ ਜੇ ਚੋਣ ਕਮਿਸ਼ਨ ਦੇਸ਼ ਵਾਸਤੇ ਹੈ, ਦੇਸ਼ ਦੀ ਪ੍ਰਜਾ ਦਾ ਜਿਹੜਾ ਟੈਕਸ ਪੇਅਰ ਹੈ ਉਹਨੂੰ ਪੈਸਾ ਮਿਲਣਾ, ਤਨਖਾਹਾਂ ਮਿਲਣੀਆਂ ਨੇ, ਉਹ ਕੰਮ ਨਿਰਪੱਖਤਾ ਦੇ ਨਾਲ ਕਰੇ। ਪਾਰਟੀ ਕੋਈ ਵੀ ਜਿੱਤੇ ਉਹਦਾ ਕੰਮ ਆ ਨਿਰਪੱਖਤਾ ਦੇ ਨਾਲ ਕੰਮ ਕਰਨਾ। ਇਹ ਥੋੜੀ ਕਿ 13-14 ਕਰੋੜ ਵੋਟਰ ਜਿਹੜਾ ਗੈਪ ਕਰ ਦਿਓ, ਔਰ ਜਿਹੜੇ ਸੂਬੇ ਦੇ ਵਿਚ ਚੋਣ ਹੋਣੀ ਹੋਵੇ ਉਹ ਸੂਬੇ ਦੇ ਵਿਚ SIR ਜਿਹੜਾ ਆਪਣਾ ਕਮਾਲ ਕਰ ਦੇ, ਤੇ ਵਿਰੋਧੀਆਂ ਨੂੰ ਖੁੰਜੇ ਇਸ ਤਰੀਕੇ ਨਾਲ। ਪਹਿਲਾਂ ਧਾੜਵੀ ਆਉਂਦੇ ਸਨ, ਉਨ੍ਹਾਂ ਦੇ ਕੋਲ ਕਿਰਚਾਂ ਕਰਬਾਨਾ ਹਥਿਆਰ ਹੁੰਦੇ ਸਨ, ਪੈਦਲ ਆਉਂਦੇ ਸਨ, ਘੋੜਿਆਂ ਤੇ ਹਾਥੀਆਂ ਤੇ ਸਵਾਰ ਆਉਂਦੇ ਸਨ, ਹੌਲੀ ਹੌਲੀ ਫਿਰ ਮਾਰੂ ਹਥਿਆਰ ਆ ਗਏ, ਉਦੋਂ ਤੋਂ ਬਾਅਦ ਹੁਣ ਮਾਰੂ ਹਥਿਆਰ ਆ ਗਏ। ਆਹ ਤੇ ਜਿਹੜੀ EVM ਆ ਜਾਂ ATM ਆ, ਜੋ ਵੀ EVM ਆ ਜਿਹੜੀ, ਜਾਂ ਇਸ ਤਰ੍ਹਾਂ ਦਾ ਜਿਹੜਾ SIR ਜਿਵੇਂ ਵੋਟਾਂ ਕੱਟ ਦੇਣੀਆਂ, ਇਹ ਤਾਂ ਉਦੋਂ ਵੀ ਜ਼ਿਆਦਾ ਖਤਰਨਾਕ।
19: ਬਿਲਕੁਲ,
18: ਸੋ ਗੱਲ ਤੇ ਹੈ ਨਾ ਵੀ ਇਹ ਮੰਗ ਹੋਣੀ ਚਾਹੀਦੀ ਹੈ ਗਿਆਨੇਸ਼ਵਰ ਦੀ ਅਸਤੀਫੇ ਦੇ ਨਾਲ ਨਾਲ, ਜਿਸ ਤਰੀਕੇ ਨਾਲ ਲੋਕਤੰਤਰ ਨੂੰ ਜੇਕਰ ਬਚਾਉਣਾ, ਤੇ ਉਥੇ ਜੇਕਰ ਵਾਕਈ ਬੀਜੇਪੀ ਇਹ ਮਹਿਸੂਸ ਕਰਦੀ ਹੈ ਕਿ ਸਭ ਕੁਝ ਠੀਕ ਹੈ, ਤੇ ਕਿਉਂ ਨੀ ਉਹਨੂੰ ਬਦਲ ਦਿੰਦੀ ਵੀ ਠੀਕ ਹੈ ਤੂੰ ਗਲਤੀ ਕੀਤੀ ਆ? ਹੋਰ ਵੀ ਤਾਂ ਲੋਕਾਂ ਨੂੰ ਬਦਲਿਆ ਜਾਂਦਾ ਨਾ, ਜਿਹੜਾ ਗੁਨਾਹਗਾਰ ਨੂੰ ਬਦਲਿਆ ਜਾਂਦਾ। ਹੁਣ ਇੱਥੇ ਕੌਣ ਗਲਤ ਕੌਣ ਆ? ਸੁਪਰੀਮ ਕੋਰਟ ਕੁਛ ਮੈਂ ਕਹਿ ਰਹੀ ਆ ਤੇ ਸੰਮਤ ਪਾਤਰਾ ਕੁਛ ਕਹਿ ਰਿਹਾ, ਪਰ ਸਾਰਾ ਕੁਝ ਸੰਮਤ ਪਾਤਰਾ ਤੇ ਇਹ ਉਹਨਾਂ ਦੇ ਬੁਲਾਰੇ ਹੀ ਹੋ ਗਏ। ਪਰ ਝੂਠ ਨੂੰ ਕਿੰਨੀ ਵਾਰ ਬੋਲੋਗੇ? ਉਸ ਸਮਾਂ ਚੱਲ ਗਿਆ ਕਿ ਝੂਠ ਨੂੰ ਬਾਰ ਬਾਰ ਬੋਲੋਗੇ ਤੇ ਸੱਚ ਲੱਗਣ ਲੱਗ ਪੈਣਾ, ਪਰ ਨਹੀਂ, ਅੱਜ ਜ਼ਮਾਨਾ ਡਿਜੀਟਲ ਯੁੱਗ ਦਾ, ਜੈਨ ਜ਼ੀ ਦਾ। ਹਾਂਜੀ
20: ਹਾਂਜੀ ਅਕੀਦਾ ਜੀ, ਵੀ ਵਿਲ ਡੂ ਇਟ, ਹਮ ਕਰਕੇ ਦਿਖਾਏਗੇ, ਔਰ ਜਬ ਤੱਕ ਭਾਰਤ ਵਿਕਸਿਤ ਨਹੀਂ ਹੋਤਾ ਤਬ ਤੱਕ ਨਾ ਥਕੂੰਗਾ ਨਾ ਰੁਕੂੰਗਾ। PM ਮੋਦੀ ਦਾ ਇੱਕ ਕਾਮੈਂਟ ਹੈਗਾ ਸੀ ਜਦੋਂ ਉਹਨਾਂ ਨੇ ਇੱਕ ਪ੍ਰੋਗਰਾਮ ਦੇ ਦਰਮਿਆਨ ਭਾਸ਼ਣ ਦਿੱਤਾ, ਕੀ ਉਹਦਾ ਨਿਕਲਿਆ ਰਿਜ਼ਲਟ?
19: ਨਹੀਂ, ਰਿਜ਼ਲਟ ਤਾਂ ਫਿਰ ਕੀ ਨਿਕਲਣਾ ਜੁਗੀ ਤਾਂ ਮਰ ਕੀ। ਖੈਰ ਮੋਦੀ ਜੀ ਨੇ ਕੱਲ ਆਪਣੇ 25 ਸਾਲ ਜਿਹੜੇ ਕਿ ਸਿਆਸਤ ਵਿਚ ਮੁੱਖ ਮੰਤਰੀ ਹੁੰਦਿਆਂ ਗੁਜਰਾਤ ਦੇ ਮੁੱਖ ਮੰਤਰੀ ਰਹੇ ਉਹ, ਹਾਂ, ਤੇ ਮੁੱਖ ਮੰਤਰੀ ਹੁੰਦਿਆਂ ਤੇ ਪ੍ਰਧਾਨ ਮੰਤਰੀ ਹੁੰਦਿਆਂ 25 ਸਾਲ ਪੂਰੇ ਹੋਏ ਨੇ, ਤੇ ਉਹਨਾਂ ਨੇ ਕੱਲ 50 ਮਿੰਟ ਦਾ ਭਾਸ਼ਣ ਦਿੱਤਾ। 50 ਮਿੰਟ ਦੇ ਭਾਸ਼ਣ ਦੇ ਵਿਚ 19 ਵਾਰੀ ਬੋਲੇ ਉਹ, ਵੀ ਵਿਲ ਡੂ ਇਟ, ਹਮ ਕਰਕੇ ਦਿਖਾਏਗੇ। ਤੇ ਉਹਨਾਂ ਨੇ ਕਿਹਾ 2047 ਤੱਕ ਭਾਰਤ ਵਿਕਸਿਤ ਹੋ ਜਾਏਗਾ। ਭਾਰਤ ਵਿਕਸਿਤ, ਮੋਦੀ ਜੀ ਵਾਰ ਵਾਰ ਇਹੀ ਗੱਲ ਕਹਿੰਦੇ ਆ, ਭਾਰਤ ਵਿਕਸਿਤ ਹੋ ਜਾਏਗਾ। ਇੱਕ ਜੇਕਰ ਅਸੀਂ ਇਸ ਨੂੰ ਵਿਸ਼ਲੇਸ਼ਣ ਕਰ ਦਿੰਦੇ ਹਾਂ, ਜੇਕਰ ਇਹਦੇ ਗਰਾਊਂਡ ਤੇ ਜਾਂਦੇ ਆ ਤਾਂ ਸਾਨੂੰ ਕੁਛ ਹੋਰ ਨਿਕਲ ਕੇ ਸਾਹਮਣੇ ਆਉਂਦਾ ਹੈ, ਕਿਉਂਕਿ ਜਦੋਂ ਤੋਂ ਮੋਦੀ ਜੀ ਆਏ ਨੇ, ਪ੍ਰਧਾਨ ਮੰਤਰੀ ਬਣੇ ਨੇ, 1 ਲੱਖ ਤੋਂ ਵੱਧ ਸਕੂਲ ਬੰਦ ਹੋ ਚੁੱਕੇ ਆ, ਐਜੂਕੇਸ਼ਨ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਹੇਠਾਂ ਚਲੀ ਗਈ ਆ, ਬਹੁਤ ਵਾਰੀ ਪੇਪਰ ਲੀਕ ਹੋ ਚੁੱਕੇ ਆ। ਐਜੂਕੇਸ਼ਨ ਦਾ ਸਭ ਤੋਂ ਵੱਡਾ ਕੰਮ ਹੁੰਦਾ, ਐਜੂਕੇਸ਼ਨ ਦੇ ਦਿਓ ਤੁਸੀਂ, ਲੋੜ ਨੀ ਤੁਹਾਨੂੰ ਕੁਛ ਹੋਰ ਕਰਨ ਦੀ, ਐਜੂਕੇਸ਼ਨ ਹੀ ਬਹੁਤ ਵੱਡਾ ਕੰਮ ਕਰ ਦਿੰਦੀ ਹੈ ਬੰਦੇ ਉੱਤੇ, ਬਹੁਤ ਕੁਛ ਕਰ ਦਿੰਦੀ ਹੈ। ਪਰ ਅਸੀਂ ਜ਼ਿਆਦਾਤਰ ਮੰਦਰਾਂ ਦੇ ਉੱਪਰ, ਮਸਜਿਦਾਂ ਦੇ ਉੱਪਰ ਜ਼ਿਆਦਾ ਜ਼ੋਰ ਦਿੱਤਾ ਹੋਇਆ, ਜਦਕਿ ਵਿਗਿਆਨ ਜਿਹੜੀ ਹੈਗੀ ਆ ਉਹ ਅਸੀਂ ਸਾਇੰਸ ਨੂੰ ਪਿੱਛੇ ਧੱਕਿਆ ਹੋਇਆ। ਜੇ ਕੋਈ ਸਾਇੰਸ ਤੇ ਵਿਗਿਆਨਕ ਤਰੀਕੇ ਨਾਲ ਕੋਈ ਸਵਾਲ ਕਰਦਾ ਕਿਸੇ ਉੱਤੇ, ਕਿਸੇ ਧਰਮ ਉੱਤੇ ਜਾਂ ਕਿਸੇ ਰੱਬ ਉੱਤੇ, ਤਾਂ ਉਸ ਨੂੰ ਡਾਂਗਾਂ ਮਾਰੇ ਜਾਂਦੀਆਂ ਨੇ। ਤੇ ਜੇਕਰ ਕੋਈ ਪਹਿਲਾਂ ਇੱਕ ਖੁਸ਼ੀ ਸੀਗੀ, ਇੱਕ ਬਹੁਤ ਮਾਹੌਲ ਹੁੰਦਾ ਸੀਗਾ ਸਾਡਾ ਇੱਕ ਦੂਜੇ ਨਾਲ, ਅਸੀਂ ਮੁਹੱਰਮ ਇਕੱਠੇ ਮਨਾਉਂਦੇ ਹੁੰਦੇ ਸੀਗੇ, ਅਸੀਂ ਈਦ ਇਕੱਠੇ ਮਨਾਉਂਦੇ ਸੀ, ਦੀਵਾਲੀਆਂ ਇਕੱਠੇ ਮਨਾਉਂਦੇ ਹੁੰਦੇ ਸੀਗੇ ਅਸੀਂ, ਸਾਡਾ ਉਹ ਕਲਚਰ ਜਿਹੜਾ ਇਸ ਟਾਈਮ ਡੈਮੇਜ ਹੋ ਚੁੱਕਿਆ ਬਹੁਤ ਬੁਰੀ ਤਰ੍ਹਾਂ। ਤੇ ਅਸੀਂ ਕਿਹੜੇ ਭਾਰਤ ਵੱਲ ਵੱਧ ਰਹੇ ਹਾਂ, ਕਿਹੜਾ ਭਾਰਤ ਵਿਕਸਿਤ ਕਰ ਰਹੇ ਹਾਂ? ਅਸੀਂ ਅਮੈਰੀਕਾ ਦੇ ਪੂੰਜੀਪਤੀ ਜਿਹੜਾ ਟਰੰਪ ਹੈਗਾ, ਅੱਜ ਵੀ ਜੈਸ਼ੰਕਰ ਦਾ ਬਿਆਨ ਆਇਆ ਕਿ ਅਮੈਰੀਕਾ ਬਹੁਤ ਅੱਛਾ ਮੁਲਕ ਹੈ, ਉਸਕੇ ਸਾਥ ਹਮਾਰੇ ਸੰਬੰਧ ਬਹੁਤ ਅੱਛੇ ਰਹੇਗੇ, ਅੱਜ ਦਾ ਬਿਆਨ ਪੜ੍ਹ ਰਿਹਾ ਸੀ ਮੈਂ। ਜੇਕਰ ਪੂੰਜੀਪਤੀ ਲੋਕਾਂ ਦੁਨੀਆਂ ਦੇ ਵਿੱਚ ਪੂੰਜੀਪਤੀ ਦਾ ਰਾਜ ਕਰਾਉਣਾ ਤਾਂ ਪੂੰਜੀਪਤੀ ਭਾਰਤ ਵਿੱਚ ਬਹੁਤ ਵੱਡੇ ਪੱਧਰ ਤੇ ਆਪਣਾ ਕਬਜ਼ਾ ਕਰ ਰਹੇ ਨੇ ਤੇ ਬਹੁਤ ਕੁਝ ਵੇਚਿਆ ਜਾ ਰਿਹਾ, ਬੰਦਰਗਾਹਾਂ ਵੇਚੀਆਂ ਜਾ ਰਹੀਆਂ ਨੇ, ਜਹਾਜ਼ਾਂ ਦੇ ਅੱਡੇ ਵੇਚੇ ਜਾ ਰਹੇ ਨੇ, ਟ੍ਰੇਨਾਂ ਵੇਚੀਆਂ ਜਾ ਰਹੀਆਂ ਨੇ। ਜੇ ਇਸ ਤਰ੍ਹਾਂ ਭਾਰਤ ਵਿਕਸਿਤ ਹੋਏਗਾ ਤਾਂ ਮੇਰੇ ਖਿਆਲ ਮੋਦੀ ਜੀ ਨੂੰ ਖੜ ਜਾਣਾ ਚਾਹੀਦਾ, ਵਿਚਾਰਨਾ ਚਾਹੀਦਾ, ਸੋਚਣਾ ਚਾਹੀਦਾ ਕਿ ਇਹ ਵਿਕਸਿਤ ਭਾਰਤ ਹੋਏਗਾ, ਕਿ ਇਸ ਤਰ੍ਹਾਂ ਦਾ ਵਿਕਸਿਤ ਭਾਰਤ ਹੋਏਗਾ। ਜੇ ਇਸ ਤਰ੍ਹਾਂ ਦਾ ਵਿਕਸਿਤ ਭਾਰਤ ਹੋਏਗਾ ਤਾਂ ਇੱਕ ਵਾਰੀ ਫੇਰ ਵਿਚਾਰ ਲੈਣਾ ਚਾਹੀਦਾ ਮੋਦੀ ਜੀ ਨੂੰ, ਕਿਉਂਕਿ ਵੀ ਵਿਲ ਡੂ ਇਟ ਸ਼ਬਦ 19 ਵਾਰੀ ਕਹਿਣ ਨਾਲ ਭਾਰਤ ਵਿਕਸਿਤ ਨਹੀਂ ਹੁੰਦਾ। ਭਾਰਤ ਵਿਕਸਿਤ ਹੋਏਗਾ ਕਿ ਜਿਹੜਾ ਕਿ ਆਮ ਲੋਕਾਂ ਦਾ ਵਿਕਾਸ ਹੋਵੇ, ਆਮ ਲੋਕਾਂ ਨੂੰ ਰੁਜ਼ਗਾਰ ਮਿਲੇ, ਐਜੂਕੇਸ਼ਨ ਮਿਲੇ ਤੇ ਆਮ ਲੋਕਾਂ ਨੂੰ ਘਰ ਮਿਲਣ, ਤੇ ਸਿਰਫ ਪਖਾਨੇ ਬਣਾਉਣ ਨਾਲ ਭਾਰਤ ਵਿਕਸਿਤ ਨਹੀਂ ਹੁੰਦਾ।
18: ਅਗੇਨ 9058131320 905 813 1320 905 813 1320। ਭੂਟਾਨ ਦਾ ਇੱਕ ਪ੍ਰਧਾਨ ਮੰਤਰੀ ਹੈ ਸ਼ੇਰਿੰਗ ਤੁਬਗੇ, ਸੁਣਿਆ ਹੋਣਾ ਤੁਸੀਂ ਨਾ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ 25 ਵਰੇ ਪੂਰੇ ਹੋਣ ਤੇ ਰਾਜਨੀਤੀ ਦੇ ਵਿਚ ਉਨ੍ਹਾਂ ਨੇ ਕਿਹਾ ਕਿ ਮੋਦੀ ਨੂੰ ਆਪਣੇ ਵੱਡੇ ਭਰਾ ਦੇ ਨਾਲ ਉਨ੍ਹਾਂ ਨੇ ਕਿਹਾ ਵੱਡਾ ਭਰਾ ਕਿਹਾ ਤੇ ਨਾਲ ਭਗਵਾਨ ਵਿਸ਼ਨੂੰ ਦਾ ਅਵਤਾਰ ਵੀ ਮੰਨਿਆ। ਇਹਦਾ ਮਤਲਬ ਭਗਵਾਨ ਵਿਸ਼ਨੂੰ ਦੇ ਭਰਾ ਹੋਏ, ਵੱਡਾ ਭਰਾ ਵੀ ਮੰਨਿਆ ਨਾਲ। ਉਨ੍ਹਾਂ ਨੇ ਇਹ ਤਾਰੀਫ ਕੀਤੀ ਹੈ ਨਰਿੰਦਰ ਮੋਦੀ ਹੋਣਾ ਦੀ, ਇਹ ਤੇ ਕੋਈ ਟਿੱਪਣੀ ਕਰਨਾ ਚਾਹੋ?
19: ਬਹੁਤ ਦੇਖੋ, ਤਾਰੀਫ ਤਾਂ ਮੋਦੀ ਜੀ ਨੂੰ ਬਹੁਤ ਜ਼ਿਆਦਾ ਕਰ ਰਹੇ ਨੇ। ਮੋਦੀ ਜੀ ਤਾਂ ਆਪ ਕਹਿੰਦੇ ਆ ਕਿ ਮੈਂ ਬਾਇਓਲੋਜੀਕਲ ਇਨਸਾਨ ਨਹੀਂ ਹੈਗਾ, ਉਹ ਤਾਂ ਆਪ ਕਹਿੰਦੇ ਆ। ਉਹ ਤਾਂ ਆਪ ਮਾਂ ਨੂੰ ਜਾ ਕੇ ਮਿਲਦੇ ਰਹੇ ਆ, ਜੇਕਰ ਉਹ ਕਿਸੇ ਦੇ ਪੁੱਤੇ ਨਹੀਂ ਹੈਗੇ ਤਾਂ ਫਿਰ ਮਤਲਬ ਕਿ ਮੋਦੀ ਜੀ ਨੂੰ ਇੱਕ ਦੇਖੋ, ਆਪਾਂ ਜੇ ਦੇਖੀਏ ਤਾਂ ਯੂਪੀ ਦੇ ਵਿੱਚ ਇੱਕ ਵਿਅਕਤੀ ਨੇ ਮੋਦੀ ਜੀ ਦਾ ਮੰਤਰੀ ਬਣਾਤਾ।
18: ਬਿਲਕੁਲ,
19: ਮੋਦੀ ਜੀ ਨੂੰ ਬੰਦੇ ਪੂਜ ਰਹੇ ਨੇ ਮੋਦੀ ਜੀ ਨੂੰ ਬਹੁਤ ਸਾਰੇ। ਅੱਛਾ, ਇਹ ਮਤਲਬ ਕਿ ਦੁਨੀਆਂ ਦੇ ਵਿੱਚ ਨਾ ਜੀ ਹਰ ਇੱਕ ਚੀਜ਼ ਹੁੰਦੀ ਹੈ ਚਾਵਲਾ ਸਾਹਿਬ, ਜਿਹੜੀ ਕਿ ਵਧੀਆ ਵੀ ਹੁੰਦੀ ਹੈ, ਚੰਗਾ ਤੱਥ ਵੀ ਹੁੰਦਾ, ਤੇ ਕੁਝ ਲੋਕ ਤੱਥਾਂ ਨੂੰ ਵਿਚਾਰ ਰਹੇ ਹੁੰਦੇ ਆ ਤੇ ਕੁਝ ਲੋਕ ਸਿਰਫ ਇੱਕ ਪਾਸੜੇ। ਜਿਹੜੇ ਲੋਕ ਹਿੰਦੂਤਵਾਦੀ ਘੋੜੀ ਚੜੇ ਹੋਣੇ ਤਾਂ ਵਧੀਆ ਗੱਲ ਆ, ਉਹ ਇੱਕ ਹਿੰਦੂ, ਮੈਂ ਹਿੰਦੂ ਧਰਮ ਦੀ ਗੱਲ ਨਹੀਂ ਕਰ ਰਿਹਾ, ਹਿੰਦੂਤਵਾਦੀ ਘੋੜੀ ਚੜੇ ਹੋਣੇ ਤੇ ਉਹ ਨਰਿੰਦਰ ਮੋਦੀ ਨੂੰ ਵਾਕਈ ਰੱਬ ਮੰਨਦੇ ਨੇ ਜੀ। ਪੰਜਾਬ ਦੇ ਵਿੱਚ ਵੀ ਹੈਗੇ ਨੇ ਚਾਵਲਾ ਸਾਹਿਬ ਰੱਬ ਨੂੰ ਮੰਨਣ ਵਾਲੇ ਬੰਦੇ, ਤੇ ਪੰਜਾਬ ਦੇ ਵਿੱਚ ਵੀ ਤਾਂ ਮੋਦੀ ਜੀ ਨੂੰ ਰੱਬ ਮੰਨਣ ਵਾਲੇ ਬੰਦੇ ਬਹੁਤ ਸਾਰੇ ਹੈਗੇ ਨੇ ਚਾਵਲਾ ਸਾਹਿਬ, ਜਿਹੜੇ ਕਿ ਮੋਦੀ ਜੀ ਨੂੰ ਅੱਜ ਵੀ ਰੱਬ ਮੰਨ ਰਹੇ ਨੇ ਕਿ ਮੋਦੀ ਜੀ ਰੱਬ ਨੇ ਤੇ ਮੋਦੀ ਜੀ ਕੋਈ ਆਮ ਇਨਸਾਨ ਨਹੀਂ ਹੈਗੇ। ਕੱਲ ਅਮਿਤ ਸ਼ਾਹ ਜੀ ਕਹਿੰਦੇ ਆ, ਕਹਿੰਦੇ ਜੀ ਮੋਦੀ ਜੀ ਦਾ ਤਾਂ ਸਵਰਗਾਂ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਨਾਂ ਲਿਖਿਆ ਜਾਏਗਾ, ਭਾਰਤ ਤੱਕ ਲਿਖਿਆ ਜਾਏਗਾ, ਸਵਰਗਾਂ ਵਿੱਚ ਵੀ ਕਹਿੰਦੇ ਮੋਦੀ ਦਾ ਸੁਨਹਿਰੀ ਅੱਖਰਾਂ ਦੇ ਵਿੱਚ ਨਾਂ ਲਿਖਿਆ ਜਾਏਗਾ। ਮਤਲਬ ਕਿ ਜਿਹੜੇ ਮੋਦੀ ਜੀ ਦੇ ਪੱਖ ਚ ਨੇ ਚਾਵਲਾ ਸਾਹਿਬ, ਉਹ ਤਾਂ ਕੁਝ ਵੀ ਕਹਿ ਸਕਦੇ ਨੇ ਮੋਦੀ ਜੀ ਬਾਰੇ। ਉਹ ਤਾਂ ਮੈਂ ਇੱਕ ਸ਼ਬਦ ਕਹਿਣਾ ਨੀ ਚਾਹੁੰਦਾ, ਮੈਨੂੰ ਇਹ ਸ਼ਬਦ ਇੱਥੇ ਚੰਗਾ ਲੱਗਦਾ ਕਹਿਣਾ। ਮੋਦੀ ਜੀ ਦਾ ਜੋ ਪਖਾਨਾ ਹੈਗਾ ਨਾ ਜੀ, ਉਹ ਲੋਕ ਉਹ ਵੀ ਖਾਣ ਨੂੰ ਫਿਰਦੇ ਆ। ਇੱਕ ਬੰਦੇ ਦਾ ਬਿਆਨ ਆਇਆ ਸੀ, ਕਹਿੰਦੇ ਮੈਂ ਤਾਂ ਮੋਦੀ ਜੀ ਦਾ ਪਖਾਨਾ ਵੀ ਖਾ ਸਕਦਾ ਹਾਂ
18: ਜੀ। ਆਇਆ ਬਿਆਨ ਸੋਸ਼ਲ ਨੈਟਵਰਕ ਮੀਡੀਆ, ਚਲੋ ਇਹਦੀ ਪੁਸ਼ਟੀ ਨਹੀਂ ਕਰਦੇ ਜੀ, ਤੇ ਜੇ ਆਪਾਂ ਅਵੋਇਡ ਕਰ ਸਕਦੇ ਹੋਈਏ ਕਿਦਾ ਸਾਹਿਬ ਇਹਨਾਂ ਸ਼ਬਦਾਂ ਨੂੰ ਅਗਾਂਹ ਤੋਂ ਤਾਂ ਖਿਆਲ ਰੱਖਿਆ ਜੀ।
19: ਜੀ,
18: ਕਿਉਂਕਿ ਸੋਸ਼ਲ ਨੈਟਵਰਕ ਮੀਡੀਆ ਅਸੀਂ ਇਹ ਚੀਜ਼ ਨੂੰ ਡਿਨਾਈ ਕਰਦੇ ਹਾਂ ਜੀ, ਸ਼ਬਦ ਵਾਪਸ ਲੈਂਦੇ ਹਾਂ ਜੇ ਆਪਾਂ ਅਗਾਂਹ ਤੋਂ ਖਿਆਲ ਰੱਖ ਲਈਏ ਤੇ। ਧੰਨਵਾਦੀ ਹੋਵਾਂਗੇ, ਮਿਹਰਬਾਨੀ। 9058131320 ਸੋ ਇਹ ਸੋਸ਼ਲ ਨੈਟਵਰਕ ਮੀਡੀਆ ਦਾ ਕਿਸੇ ਦਾ ਕਿਹਾ ਜੀ, ਅਸੀਂ ਉਹਦੇ ਨਾਲ ਉਹਦੀ ਕੋਈ ਪੁਸ਼ਟੀ ਨਹੀਂ ਕਰਦੇ, ਪਰ ਇਹੋ ਜਿਹੇ ਲੋਕ ਹਨ ਜਿਨ੍ਹਾਂ ਨੇ ਮੰਦਰ ਬਣਾਇਆ ਉਹਦੀ, ਤੇ ਵਾਰ ਵਾਰ ਜਿਹੜੀਆਂ ਨੇ ਵੀਡੀਓ ਵੀ ਆ ਰਹੀਆਂ ਨੇ। ਹਾਂਜੀ,
20: ਅੱਗੇ ਤੇ ਪੁੱਛਣਾ ਚਾਹਾਂਗੀ ਕਿ ਰਾਜਪਾਲ ਯਾਦਵ ਦੇ ਜਿਹੜੇ ਚੈੱਕ ਬਾਊਂਸ ਮਾਮਲਾ ਕਾਫੀ ਉਛਲਿਆ ਰਿਹਾ ਇਸ ਵਕਤ, ਤਾਂ ਸੁਪਰੀਮ ਕੋਰਟ ਨੇ ਕਿਹਾ ਕਿ ਸਾਡੇ ਵਕੀਲ ਵੀ ਕਾਫੀ ਚੰਗੇ ਅਦਾਕਾਰ ਹੈਗੇ, ਉਹਨਾਂ ਤੇ ਫਿਲਮ ਬਣਾਉਣੀ ਚਾਹੀਦੀ ਹੈ, ਤੁਸੀਂ ਕੀ ਕਹਿਣਾ ਚਾਹੋਗੇ?
19: ਉਹ ਕਹਿੰਦੇ ਜੀ, ਰਾਜਪਾਲ ਕਹਿੰਦੇ ਮੇਰਾ ਬਹੁਤ ਨੁਕਸਾਨ ਹੋ ਗਿਆ, ਸੁਪਰੀਮ ਕੋਰਟ ਨੂੰ ਕਿਹਾ, ਉਹ ਕਹਿੰਦਾ ਮੈਂ 85 ਲੱਖ ਰੁਪਇਆ ਦੇਣ ਨੂੰ ਤਿਆਰ ਹਾਂ, ਮੈਂ ਪ੍ਰੋਪਰਟੀ ਵੇਚੀ ਹੈ ਆਪਣੀ, 1,13,00,000 ਰੁਪਇਆ ਬਣਦਾ। ਉਹ ਕਹਿੰਦੇ ਵੀ ਤੁਸੀਂ, ਤੁਹਾਡੇ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ, ਫਿਰ ਵੀ ਤੁਹਾਨੂੰ ਅਸੀਂ ਕੁਛ ਟਾਈਮ ਦਿੰਦੇ ਹਾਂ, ਤੁਸੀਂ ਪੈਸੇ ਦਿਓ ਆਪਣੀ ਪ੍ਰੋਪਰਟੀ ਵੇਚ ਕੇ। ਤੇ ਉਹ ਕਹਿੰਦੇ ਜੀ ਮੇਰਾ ਨੁਕਸਾਨ ਬਹੁਤ ਹੋ ਗਿਆ, ਮੇਰਾ ਫਿਲਮ ਬਣਾਈ ਸੀ, ਫਲਾਣੀ ਫਿਲਮ ਸੀਗੀ, ਉਹ ਫਿਲਮ ਤੋਂ ਬਹੁਤ ਨੁਕਸਾਨ ਹੋਇਆ ਮੈਨੂੰ, ਤੇ ਮੈਂ ਖੜਾ ਨਹੀਂ ਹੋ ਪਾ ਰਿਹਾ, ਮੈਨੂੰ ਬਹੁਤ ਔਖਾ ਹੋ ਰਿਹਾ। ਉਹ ਕਹਿੰਦੇ ਵੀ ਤੁਸੀਂ, ਕਹਿੰਦੇ 17 ਕਰੋੜ ਰੁਪਏ ਮੇਰਾ ਫਿਲਮ ਚ ਡੁੱਬ ਗਿਆ। ਉਹ ਕਹਿੰਦੇ ਵੀ ਤੁਸੀਂ ਦੁਬਾਰਾ ਇੱਕ ਬਹੁਤ ਵਧੀਆ ਫਿਲਮ ਬਣਾਓ, ਲੋਕਾਂ ਦਾ ਮਨੋਰੰਜਨ ਕਰੋ ਤੇ ਪੈਸੇ ਕਮਾਓ, ਆਪਣੀ ਸਾਖ ਬਣਾਓ। ਕਹਿੰਦਾ ਜੇ ਤੈਨੂੰ ਕੋਈ ਐਕਟਰ ਉਕਟਰ ਨਹੀਂ ਮਿਲਦੇ ਤਾਂ ਸਾਡੇ ਵਾਲੇ ਵਕੀਲਾਂ ਨੂੰ ਲੈ ਲਓ, ਸਾਡੇ ਵਾਲੇ ਵਕੀਲ ਬਹੁਤ ਵਧੀਆ ਅਦਾਕਾਰ ਨੇ, ਕਹਿੰਦਾ ਸੁਪਰੀਮ ਕੋਰਟ ਦੇ ਵਿੱਚ ਬੜੇ ਅੱਛੇ ਵਕੀਲ ਨੇ, ਤੁਸੀਂ ਉਹਨਾਂ ਵਕੀਲਾਂ ਨੂੰ ਨਾਲ ਲੈ ਕੇ ਬਣਾਓ ਕੋਈ ਅੱਛੀ ਫਿਲਮ, ਤੇ ਤੁਹਾਡਾ ਚੜਾਈ ਫੇਰ ਹੋ ਜਾਣੀ ਆ। ਮਤਲਬ ਕਿ ਇਹ ਗੱਲ ਕਹਿ ਕੇ ਹੁਣ ਸੁਪਰੀਮ ਕੋਰਟ ਨੇ ਵਕੀਲਾਂ ਦੀ ਨਾਰਾਜ਼ਗੀ ਵੀ ਛੇੜੀ ਆ, ਅੱਜ ਕੱਲ ਚ ਵਕੀਲਾਂ ਦਾ ਵੀ ਮੇਰੇ ਖਿਆਲ ਬਿਆਨ ਆਉਣ ਵਾਲੀ ਆ ਕੋਈ ਨਾ ਕੋਈ।

0: ਤੱਕ ਬੰਦੇ ਜਾ ਰਹੇ ਨੇ, ਬੰਦੇ ਤੁਰੇ ਵੀ ਜਾ ਰਹੇ ਨੇ, ਬੰਦੇ ਗੱਡੀਆਂ ਤੇ ਵੀ ਨੇ, ਬੰਦੇ ਸਕੂਟਰਾਂ ਮੋਟਰਸਾਈਕਲਾਂ ਤੇ ਵੀ ਨੇ, ਕੋਈ ਸਿੰਘ ਚੱਕੀ ਫਿਰਦਾ, ਕੋਈ ਜੋ ਵੀ ਬੰਦੇ ਕੋਲ ਸਮਾਨ ਹੈਗਾ ਉਹ ਲਿਜਾਈ ਫਿਰਦੇ ਆ। ਲੱਖਾਂ ਬੰਦੇ ਨੀ ਕਹਿ ਸਕਦੇ ਆਪਾਂ ਇਸ ਗੱਲ ਨੂੰ ਲੈ ਕੇ, ਕਿਉਂਕਿ ਉਹਨਾਂ ਦਾ ਇੱਕੋ ਹੀ ਕੰਮ ਹੈ, ਇੱਕ ਮੰਗ ਹੈ ਕਿ ਨਵਾਜ਼ ਨੀ, ਪੰਜ ਮੰਗਾਂ ਸੋਰੀ, ਨਵਾਜ਼ ਸ਼ਰੀਫ ਜਿਹੜੇ ਉਹਨੂੰ ਸਹਿਬਾਜ਼ ਸ਼ਰੀਫ ਕੋਲੇ ਰੱਖਦੇ ਨੇ, ਇੱਕ ਪਹਿਲੀ ਗੱਲ ਤਾਂ ਉਹ ਕਹਿੰਦੇ ਆ ਕਿ ਤੁਸੀਂ ਉਹਨਾਂ ਦਾ ਇਲਾਜ ਪ੍ਰਾਈਵੇਟ ਹਸਪਤਾਲ ਚ ਕਰਾਓ, ਸਰਕਾਰੀ ਵਿੱਚ ਨਹੀਂ, ਤੇ ਤੁਸੀਂ ਉਹਨਾਂ ਦੀ ਬੁਸ਼ਰਾ ਬੀਬੀ ਜਿਹੜੀ ਹੈਗੀ ਆ, ਉਹਨਾਂ ਦੇ ਉਹਦੇ ਭੈਣਾਂ ਨੂੰ ਜਿਹੜੀ ਹੈਗੀਆਂ ਉਹਨਾਂ ਨੂੰ ਬਾਹਰ ਲੈ ਕੇ ਆਓ, ਉਹਨਾਂ ਨੂੰ ਗਲਤ ਜਿੰਦਰ ਕੀਤਾ ਹੋਇਆ। ਤੇ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਲੋਕਾਂ ਦੀ ਗੱਲ ਸੁਣੀ ਜਾਵੇ, ਤੇ ਹੋਰ ਉਹਨਾਂ ਨੇ ਕਈ ਸਾਰੀਆਂ ਮੰਗਾਂ ਕਰਦੇ ਹੋਏ ਗੱਲ ਕੀਤੀ ਹੈ। ਤੇ ਸਹਿਬਾਜ਼ ਸ਼ਰੀਫ ਨੇ ਇੱਕ ਦਿਨ ਪਹਿਲਾਂ ਹੀ ਕਿਹਾ ਸੀ ਕਿ ਅਸੀਂ ਇਹਨਾਂ ਲੋਕਾਂ ਦੇ ਨਾਲ ਕੋਈ ਗੱਲਬਾਤ ਨਹੀਂ ਕਰਾਂਗੇ, ਪਰ ਕੱਲ ਸਹਿਬਾਜ਼ ਸ਼ਰੀਫ ਦਾ ਫਿਰ ਬਿਆਨ ਆ ਗਿਆ, ਉਹ ਕਹਿੰਦੇ ਵੀ ਅਸੀਂ ਗੱਲਬਾਤ ਕਰਨ ਲਈ ਤਿਆਰ ਉਹਨਾਂ ਨਾਲ। ਤੇ ਪਰ ਇਹ ਜਿਹੜਾ ਏਡਾ ਬੜਾ ਪ੍ਰਦਰਸ਼ਨ ਕਰ ਰਹੇ ਨੇ ਉਹ ਇਹ ਪਹਿਲਾਂ ਬੰਦ ਕਰਨ, ਤਾਂ ਸਮਰਥਕ ਕਹਿੰਦੇ ਕਿ ਮੁਖੀ ਹੈਗੇ ਉਹਨਾਂ ਦਾ ਸੰਭਾਲ ਰਹੇ ਆ ਅੱਗੇ ਮੋਰਚਾ, ਉਹ ਕਹਿੰਦੇ ਆ ਵੀ ਅਸੀਂ ਉਦੋਂ ਤੱਕ ਗੱਲਬਾਤ ਨਹੀਂ ਕਰ ਰਹੇ ਜਦੋਂ ਤੱਕ ਇਮਰਾਨ ਖਾਨ ਨੂੰ ਪ੍ਰਾਈਵੇਟ ਹਸਪਤਾਲ ਦੇ ਵਿੱਚ ਸਾਡੀਆਂ ਮੰਗਾਂ ਬਾਰੇ ਗੱਲ ਨਹੀਂ ਹੋ ਜਾਂਦੀ। ਤੇ ਇਹ ਤੁਰਿਆ ਜਾ ਰਿਹਾ, ਪੇਸ਼ਾਵਰ ਤੋਂ ਕਰੀਬ ਕੱਲ ਰਾਤ 30 ਕਿਲੋਮੀਟਰ ਦੂਰ ਰਹਿ ਗਿਆ ਸੀ, ਤੇ ਇਸਲਾਮਾਬਾਦ ਤੋਂ 180 ਕਿਲੋਮੀਟਰ ਦੂਰ ਆ, ਇਹਨਾਂ ਦਾ ਮਿਸ਼ਨ ਹੈ ਇਸਲਾਮਾਬਾਦ ਪਹੁੰਚਣਾ, ਤੇ ਉੱਥੇ ਮੇਰੇ ਖਿਆਲ 2 ਦਿਨ ਲੱਗ ਜਾਣਗੇ, 2-3 ਦਿਨਾਂ ਵਿੱਚ ਪਹੁੰਚ ਜਾਣਗੇ ਇਸਲਾਮਾਬਾਦ ਉਹ। ਤੇ ਇੰਨੇ ਬੰਦਿਆਂ ਨੂੰ ਰੋਟੀ ਕੌਣ ਖਿਲਾ ਰਿਹਾ, ਇੰਨੇ ਬੰਦਿਆਂ ਦਾ ਸਾਂਭ ਸੰਭਾਲ ਕੌਣ ਕਰ ਰਿਹਾ, ਇੰਨੇ ਬੰਦਿਆਂ ਨੂੰ ਤੇ ਉੱਥੇ ਆਪਣੀਆਂ ਹਾਜਤਾਂ ਵੀ ਪੂਰੀਆਂ ਕਰਦੇ ਨੇ ਬੰਦੇ ਇਹ, ਤੇ ਇਹ ਬੜਾ ਵੱਡਾ ਜਿਹੜਾ ਕਿ ਦੇਖਿਆ ਜਾ ਰਿਹਾ ਉੱਥੇ ਪਾਕਿਸਤਾਨ ਦੇ ਵਿੱਚ। ਆਹ ਸਾਹਿਬ
1: ਜੀ 9058131320 905 813 1320 ਸਮਾਂ ਜਿਹੜਾ ਹੈ ਉਹ ਆਪਣੇ ਚੱਲੇ ਚੱਲਦਾ ਜਾ ਰਿਹਾ, ਬਦਲਾਅ ਹੈ ਕਾਫੀ ਸਮੇਂ ਤੋਂ ਇਮਰਾਨ ਖਾਨ ਦੀਆਂ ਜਿਹੜੀਆਂ ਨੇ ਖਬਰਾਂ ਜਿਹੜੀਆਂ ਨੇ ਉਹ ਆ ਰਹੀਆਂ ਨੇ ਕਿ ਉਹਨਾਂ ਦੀ ਬਿਮਾਰੀ ਵੱਧਦੀ ਜਾ ਰਹੀ ਹੈ, ਉਹਨਾਂ ਦਾ ਇਲਾਜ ਨਹੀਂ ਹੋ ਰਿਹਾ, ਪਤਾ ਨਹੀਂ ਉਹ ਜਿੰਦਾ ਨੇ ਜਾਂ ਨਹੀਂ ਜਿੰਦਾ ਨੇ, ਲੋਕ ਉਹਨਾਂ ਦੀ ਰਿਹਾਈ ਵਾਸਤੇ ਉਹਨਾਂ ਦੇ ਇਲਾਜ ਵਾਸਤੇ ਨਿਕਲੇ ਹੋਏ ਨੇ, ਅੱਗੇ ਅੱਗੇ ਦੇਖੀਏ ਹੋਤਾ ਹੈ ਕਿਆ। ਅਗਲਾ ਸਵਾਲ
2: ਜੀ ਅਕੀਦਾ ਜੀ, ਸੀਐਮ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੱਲੋਂ ਦਾਇਰ ਕੀਤਾ ਗਿਆ ਮਾਨਹਾਨੀ ਦਾ ਮਾਮਲਾ, ਜਿਹਦੇ ਵਿਚ ਮਜੀਠੀਆ ਦੇ ਖਿਲਾਫ਼ ਕੋਰਟ ਪਹੁੰਚੇ ਨੇ, ਕੀ ਕਿੱਥੇ ਪਹੁੰਚੀ ਗੱਲ ਹੁਣ ਤੱਕ?
0: ਉਹਨਾਂ ਨੇ ਜਦੋਂ ਇੱਕ ਹੁੰਦਾ ਉਹ ਜਿਹੜਾ ਕੋਰਟ ਪਹੁੰਚਣ ਦਾ ਮਾਮਲਾ ਹੁੰਦਾ ਨਾ ਜੀ, ਜਦੋਂ ਇਹਨਾਂ ਦੇ ਖਿਲਾਫ਼ ਨਾ ਜੀ, ਉਹਨਾਂ ਨੇ ਕਿਹਾ ਸੀਗਾ ਜੀ 5 ਕਰੋੜ ਰੁਪਇਆ ਦੇ ਪੈਸੇ ਲਏ ਨੇ ਇਹਨਾਂ ਨੇ, ਇੱਕ ਬੀਬੀ ਦੇ ਬਲਾਤਕਾਰ ਹੋਇਆ ਸੀਗਾ, ਬਲਾਤਕਾਰ ਦੇ ਮਾਮਲੇ ਵਿੱਚ ਇਹਨਾਂ ਨੇ ਲਏ ਨੇ 5 ਕਰੋੜ ਰੁਪਇਆ। ਇਸ ਮੁੱਦੇ ਤੇ ਜਿਹੜਾ ਸੁਖਪਾਲ ਖਹਿਰੇ ਨੇ ਵੀ ਗੱਲ ਆਖੀ ਸੀ, ਵਿਕਰਮ ਸਿੰਘ ਮਜੀਠੀਆ ਨੇ ਵੀ ਗੱਲ ਆਖੀ ਸੀ, ਇੱਕ ਚੀਫ ਇੱਕ ਜਸਟਿਸ ਹੈਗੇ ਨੇ ਉਹਨਾਂ ਨੇ ਵੀ ਗੱਲ ਆਖੀ ਸੀ। ਉਸ ਮੁੱਦੇ ਨੂੰ ਲੈ ਕੇ ਸੀਐਮ ਮਾਨ ਦੀ ਪਤਨੀ ਨੇ ਇੱਕ ਪਟੀਸ਼ਨ ਦਾਇਰ ਕੀਤੀ ਸੀਗੀ, ਤੇ ਉਹਦੀ ਪਹਿਲੀ ਪੇਸ਼ੀ ਵਿੱਚ ਉਸ ਇਸ ਤਰੀਕੇ ਨਾਲ ਵਕੀਲਾਂ ਦਿੱਤੀਆਂ ਜੋ ਸਬੂਤ ਦਿੱਤੇ, ਪਹਿਲੀ ਪੇਸ਼ੀ ਤੇ ਹੀ ਡਿਸਟ੍ਰਿਕਟ ਅਦਾਲਤ ਵੱਲੋਂ ਐਕਸ ਪਾਰਟੀ ਜਿਹੜੀ ਕਿ ਕਾਰਵਾਈ ਕਰਦੀ, ਐਕਸ ਪਾਰਟੀ ਕਾਰਵਾਈ ਹੁੰਦੀ ਆ ਤੇ ਵੀ ਬੰਦਾ ਗੈਰ ਹਾਜ਼ਰ ਹੋਵੇ ਤੇ ਉਹਦੀ ਗੈਰ ਹਾਜ਼ਰੀ ਦੇ ਵਿੱਚ ਕੋਰਟ ਉਹਦੇ ਖਿਲਾਫ਼ ਕਾਰਵਾਈ ਕਰ ਦੇਵੇ, ਤਾਂ ਉਹ ਐਕਸ ਪਾਰਟੀ ਕਾਰਵਾਈ ਹੋਈ ਆ। ਤੇ ਉਸ ਸੰਦਰਭ ਦੇ ਵਿੱਚ ਫਿਰ ਵਿਕਰਮ ਸਿੰਘ ਮਜੀਠੀਆ ਤੇ ਸੁਖਪਾਲ ਖਹਿਰਾ ਕੱਲ ਡਿਸਟ੍ਰਿਕਟ ਕੋਰਟ ਚੰਡੀਗੜ੍ਹ ਗਏ ਨੇ, ਉਹਨਾਂ ਨੇ ਜਾ ਕੇ ਬੇਨਤੀ ਕੀਤੀ ਹੈ ਵੀ ਐਕਸ ਪਾਰਟੀ ਜਿਹੜੀ ਇਹ ਅੰਤਰਮ ਹੈਗੀ ਆ ਇਹਦੀ ਰੋਕ ਲਾਓ, ਹਟਾਓ ਜੀ ਇਹਨੂੰ, ਤੁਸੀਂ ਇਹ ਸਾਡੇ ਉੱਤੇ ਕਿਵੇਂ ਲਾਈ ਆ, ਹਾਜ਼ਰ ਹੋਣ ਨੂੰ ਤਿਆਰ ਆ।
3: ਦਿਸ ਇਜ਼ CJMR, ਦਾ ਵੌਇਸ ਆਫ਼ ਦਾ ਸਿਟੀ, ਪਾਰਟ ਆਫ਼ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਇਅਰਸ।
0: ਇਹ ਮਾਮਲਾ ਅੱਗੇ ਚੱਲੇਗਾ, ਮੈਂ ਅਗਲੀ ਪੇਸ਼ੀ ਦੇ ਵਿੱਚ ਸ਼ਾਇਦ ਉਹਨਾਂ ਨੂੰ ਕੋਈ ਰਾਹਤ ਮਿਲ ਜਾਵੇ। ਤੇ ਪਰ ਇਹ ਜਿਹੜੀ ਐਕਸ ਪਾਰਟੀ ਹੁੰਦੀ ਆ ਇਹ ਕੋਈ ਬਹੁਤੀ ਵੱਡੀ ਕਾਰਵਾਈ ਨਹੀਂ ਹੁੰਦੀ, ਇਹਦੇ ਨਾਲ ਕੋਈ ਬਹੁਤ ਵੱਡਾ ਕੰਮ ਨਹੀਂ ਹੁੰਦਾ, ਵੀ ਬਹੁਤ ਬੰਦੇ ਨੂੰ ਨੁਕਸਾਨ ਹੋ ਜਾਂਦਾ, ਤੇ ਇਹ ਅਕਸਰ ਹੋ ਜਾਂਦੀ ਹੁੰਦੀ ਆ ਇਸ ਤਰ੍ਹਾਂ। ਇਹਦੇ ਨਾਲ ਕੋਈ ਬੰਦਾ ਇਹ ਸਾਬਤ ਨਹੀਂ ਹੁੰਦਾ ਦੋਸ਼ੀ ਹੈ, ਬੰਦਾ ਇਹ ਸਾਬਤ ਨਹੀਂ ਹੁੰਦਾ ਕਿ ਦੋਸ਼ੀ ਨਹੀਂ, ਬੰਦਾ ਇਹ ਨਹੀਂ ਸਾਬਤ ਹੁੰਦਾ ਕਿ ਸੁਖਪਾਲ ਖਹਿਰਾ ਗਲਤ ਨੇ ਜਾਂ ਮਜੀਠੀਆ ਗਲਤ ਨੇ, ਇਹ ਕੋਈ ਸਾਬਤ ਨਹੀਂ ਹੁੰਦਾ, ਇਹ ਅਦਾਲਤੀ ਕਾਰਵਾਈ ਹੁੰਦੀ ਆ। ਇਹਦੇ ਨਾਲ ਇੱਕ ਗੱਲ ਹੈ ਕਿ ਮੀਡੀਆ ਦੇ ਵਿੱਚ ਇਹਨੂੰ ਥਾਂ ਬਹੁਤ ਦਿੱਤੀ ਗਈ ਆ ਇਸ ਖ਼ਬਰ ਨੂੰ ਪੰਜਾਬ ਦੇ ਮੀਡੀਆ ਦੇ ਵਿੱਚ।
1: ਬਿਲਕੁਲ ਜੀ 9058131320 905 813 1320। ਅਗਰ ਦੋਸਤੋ ਤੁਹਾਡਾ ਕੋਈ ਕੁਐਸਚਨ ਹੈ, ਧੰਨਵਾਦ, ਤੁਸੀਂ ਸਾਨੂੰ ਇਸ ਵਕਤ 4 ਮੁਲਕਾਂ ਦੇ ਵਿਚ ਸੁਣ ਰਹੇ ਹੋ, ਬਾਕੀ ਦੇ ਜਿਹੜੇ ਸਾਡੇ ਜਿਹੜੇ ਨੇ ਵੀਰ ਉਹ ਵੀ ਉਹਨਾਂ ਦਾ ਵੀ ਧੰਨਵਾਦ, ਰੇਡੀਓ ਜਿਹੜੇ ਸੁਣ ਰਹੇ ਉਹਨਾਂ ਦਾ ਵੀ ਧੰਨਵਾਦ। ਇਹ ਉਹ ਨੇ ਜਿਹੜੇ ਸਾਨੂੰ ਐਪ ਤੇ ਇੰਡੀਆ ਦੇ ਵਿਚ ਪੱਕਾ ਹੀ ਹੈ ਸਾਡਾ ਇੱਕ ਵੀਰ, ਤੇ ਇਧਰ ਆਸਟ੍ਰੇਲੀਆ ਦੇ ਵਿਚ ਹੈ, ਅਮੈਰੀਕਾ ਤੇ ਕੈਨੇਡਾ ਦੇ ਵਿਚ, ਕਦੇ ਕਦੇ ਸਾਨੂੰ ਇਧਰ ਸਪੇਨ ਵਾਲੇ ਪਾਸਿਓ ਵੀ ਸਾਡੇ ਵੀਰ ਸੁਣਦੇ ਨੇ, ਉਹਨਾਂ ਦੀ ਨੀਂਹ ਕਾਲ ਟਿਮਟਮਾਈ।